0: Sagu Production.
1: Your home for community. CJMR 1320.

0: సగ్గు ప్రొడక్షన్.
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ. ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320.
2: We are back again. Deep Jano, Amrit Maan.
3: ਸਾਡੀ ਵੀਰ ਕਾਨੇ ਥੋੜੀ ਗੱਲਬਾਤ.

0: Your home for culture, community, and unity here on CJMR 1320.
1: ਲੈਵੇ ਰੋਟੀ ਖਾਵਾਂਗੇ ਬਾਅਦ ਚੋਂ ਪਹਿਲਾਂ ਰੋਟੀ ਪੀਵਾਂਗੇ ਫੇਰ ਹੀ ਨੱਚਿਆ ਜਾਊ ਡੀਜੇ ਤੇ ਲੈ ਵੀ ਲਾ ਕੋਈ ਰਿਕਾਰਡ ਵੱਡਾ।

0: will be.
1: This is CJMR, the voice of the city, part of White Oaks Communications Group, your trusted local radio provider for more than 70 years.
2: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: Real news, real impact. Showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਰੰਗਲਾ ਪੰਜਾਬ ਦੀ ਅੱਜ ਦੀ ਇਸ ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਅੱਜ ਦੇ ਇਸ ਥੈਂਕਸਗਿਵਿੰਗ ਡੇ ਲੌਂਗ ਵੀਕਐਂਡ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ ਸ਼ੁਭਕਾਮਨਾਵਾਂ ਦੇ ਨਾਲ ਸਵਾਗਤ ਹੈ ਸਭ ਦਾ। ਸ਼ੁਕਰੀਆ ਅਦਾ ਕਰਦੇ ਹਾਂ ਉਸ ਪਰਿਵਾਰੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ। ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। 10:12 ਤੱਕ ਤੁਹਾਡਾ 2 ਘੰਟੇ ਦਾ ਸਾਡਾ ਸਾਥ ਰਹੇਗਾ, ਜਿਸ ਦੇ ਵਿਚ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਸਾਡੀ ਸਾਰੀ ਟੀਮ ਹਾਜ਼ਰ ਹੈ। ਪੰਜਾਬ ਤੋਂ ਸਰਦਾਰ ਜਸਬੀਰ ਸਿੰਘ ਜੀ ਪੱਟੀ ਔਰ ਰਣਜੀਤ ਰਾਣਾ ਜੀ, ਰੀਮਾ ਗੁਗਲਾਨੀ ਜੀ ਹਾਜ਼ਰ ਹੋਣਗੇ। ਆਪੋ ਆਪਣੇ ਤਰੀਕੇ ਦੇ ਨਾਲ ਟਾਕ ਸ਼ੋਅ ਦੇ ਵਿਚ ਰਣਜੀਤ ਰਾਣਾ ਤੇ ਸਰਦਾਰ ਜਸਬੀਰ ਸਿੰਘ ਪੱਟੀ ਖ਼ਬਰਾਂ ਪੇਸ਼ ਕਰਨਗੇ। ਨਾਲ ਦੀ ਨਾਲ ਤੁਹਾਡੇ ਲਈ ਰੀਮਾ ਗੁਗਲਾਨੀ ਜੀ, ਮੇਰੇ ਪਾਸ ਬਹੁਤ ਸਾਰੀਆਂ ਖ਼ਬਰਾਂ ਨੇ ਕੱਲ ਦੀਆਂ ਤੇ

0: 9 5 5 4 5 8 5 9। ਲੋਕ ਖਬਰਾਂ ਲੈ ਕੇ ਹਾਜ਼ਰ ਹਾਂ, ਪਹਿਲਾਂ ਇਸ ਹਿੱਸੇ ਨੂੰ ਸਪਾਂਸਰ ਕਰਨਗੇ ਜੀ ਲੋਟਸ ਫਿਰਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਤਾਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 34 ਬਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹਾਂਸੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ 647 5 47 88 88 ਤੇ ਕਾਲ ਕੀਤਾ ਜਾ ਸਕਦਾ। ਪੇਸ਼ ਕਰਾਂ ਚੰਦ ਚੋਣਵੀਆਂ ਖਬਰਾਂ, ਪਰੰਤੂ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਹ ਖਬਰਾਂ ਵੀ ਦੋ ਹਿੱਸਿਆਂ ਦੇ ਵਿਚ ਸਾਡੀ ਕੋਸ਼ਿਸ਼ ਰਹੇਗੀ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਵੇ। ਕਾਫ਼ੀ ਲੰਬੀਆਂ ਚੌੜੀਆਂ ਖਬਰਾਂ ਨੇ ਜਿਹੜੀਆਂ ਕੱਲ ਦੀਆਂ ਵੀ ਤੇ ਕੁਝ ਅੱਜ ਦੀਆਂ ਵੀ ਤੁਹਾਡੀ ਇਨਫਰਮੇਸ਼ਨ ਦੇ ਵਿਚ ਵਾਅਦਾ ਕਰਨ ਵਾਲੀਆਂ। ਹੋ ਸਕਦਾ ਤੁਸੀਂ ਸੁਣ ਲਈਆਂ ਹੁਣ, ਪਰੰਤੂ ਜਿਹੜੇ ਸਾਡੇ ਸਪੈਸ਼ਲ ਅਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਸੀਜਮਾਰ 3020 ਤੇ ਸਾਡੇ ਨਾਲ ਜੁੜਦੇ ਨੇ ਇਹ ਖਬਰਾਂ, ਉਨ੍ਹਾਂ ਦੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਜਮਾ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਨਾਲ ਜੁੜ ਬੈਠਣ ਲਈ ਬਹੁਤ ਸ਼ੁਕਰੀਆ। ਪੇਸ਼ ਨੇ ਚੰਦ ਚੋਣਵੀਆਂ ਖਬਰਾਂ। ਐਲਨ ਮਸਕ ਵੱਲੋਂ ਮੁਕੇਸ਼ ਅੰਬਾਨੀ ਤੇ ਤਿੱਖੇ ਹਮਲੇ। ਰਿਲਾਇੰਸ ਵੱਲੋਂ ਭਾਜਪਾ ਨੂੰ ਚੰਦੇ ਦੇਣ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਨੇ। ਅੰਬਾਨੀ ਨੂੰ ਪ੍ਰਧਾਨ ਮੰਤਰੀ ਅੰਬਾਨੀ ਆ ਕੇ ਮਾਰੀ ਝੋਪ, ਸੋਸ਼ਲ ਮੀਡੀਆ ਤੇ ਤਿੱਖੀ ਛਿੜੀ ਜੰਗ। ਐਕਸ ਤੇ ਮਸਕ ਦੀ ਤਾਜ਼ਾ ਪੋਸਟ ਵਿਚ 2022 ਅਤੇ 2024 ਦੀ ਅਲਜ਼ੀਰਾ ਅਤੇ ਵੱਖ ਵੱਖ ਮੀਡੀਆ ਦੀ ਰਿਪੋਰਟਾਂ ਸ਼ਾਮਲ ਸਨ, ਜਿਸ ਵਿਚ ਸਰਲੇਖ ਸੀ ਉਸ ਨੇ ਸਾਂਝਾ ਕੀਤਾ ਹੈ ਕਿ ਕਿਵੇਂ ਇਕ ਰਿਲਾਇੰਸ ਫੰਡਡ ਫਰਮ ਤੇ ਫੇਸਬੁੱਕ ਤੇ ਭਾਜਪਾ ਦੀਆਂ ਮੁਹਿੰਮਾਂ ਨੂੰ ਹੁੰਗਾਰਾ ਦਿੰਦੀ ਹੈ। ਜਿਸ ਵਿਚ ਦਸਿਆ ਗਿਆ ਸੀ ਕਿ ਰਿਲਾਇੰਸ ਨਾਲ ਜੁੜੀ ਫਰਮ ਨੇ ਚੋਣ ਬਾਂਡਾਂ ਰਾਹੀਂ ਭਾਜਪਾ ਨੂੰ 385 ਕਰੋੜ ਰੁਪਏ ਅਤੇ ਸ਼ਿਵ ਸੈਨਾ ਨੂੰ 25 ਕਰੋੜ ਰੁਪਏ ਦਾਨ ਕੀਤੇ ਸਨ। ਉਧਰ ਯੂਰਪੀ ਸੰਘ ਯੂ ਨੇ ਰੂਸੀ ਹਥਿਆਰ ਉਦਯੋਗ ਨਾਲ ਜੁੜੇ ਲਗਭਗ 1600 ਰੂਸੀ ਵਿਅਕਤੀਆਂ ਅਤੇ ਕੰਪਨੀਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ, ਜਿਨ੍ਹਾਂ ਤੇ ਡਰੋਨ ਅਤੇ ਮਿਜ਼ਾਇਲ ਹਿੱਸਿਆਂ ਤੇ ਉਤਪਾਦਨ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਅਮਰੀਕੀ ਅਰਥਸ਼ਾਸਤਰੀ ਰਾਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਟ ਨੂੰ ਮੈਕਰੋ ਇਕਨੋਮਿਕ ਸਥਿਰਤਾ ਲਈ ਨੀਤੀ ਨਿਰਮਾਣ ਦੇ ਸੂਖਮ ਆਰਥਿਕ ਬੁਨਿਆਦਾਂ ਤੇ ਉਨ੍ਹਾਂ ਦੇ ਕੰਮ ਲਈ ਅਰਥਸ਼ਾਸਤਰ ਵਿਚ ਨੋਬਲ ਮੈਮੋਰੀਅਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚੋਂ ਐਲਾਨ ਦਿੱਤਾ ਗਿਆ। ਉਧਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਇਕ ਦੂਜੇ ਦੇ ਊਰਜਾ ਢਾਂਚੇ ਤੇ ਹਮਲੇ ਰੋਕਣ ਲਈ ਊਰਜਾ ਯੁੱਧ ਵਿਰਾਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਟਰੰਪ ਨੇ ਆਪਣੇ ਟਰੁੱਥ ਸੋਸ਼ਲ ਨੈਟਵਰਕ ਤੇ ਲਿਖਦਿਆਂ ਦੋਵਾਂ ਧਿਰਾਂ ਨੂੰ ਇਸ ਸਮਝੌਤੇ ਨੂੰ ਨਾ ਤੋੜਨ ਦੀ ਅਪੀਲ ਵੀ ਕੀਤੀ ਹੈ। ਟਰੰਪ ਵਿਰੁੱਧ ਪਾਰਟੀ ਮੈਂਬਰ ਪੇਸ਼ ਕਰਨਗੇ ਬਿੱਲ ਰੂਸੀ ਡੀਜ਼ਲ ਤੇ ਹਟਾਈ ਪਾਬੰਦੀ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਤੇਲ ਸੌਦਾ ਕਰਨ ਤੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੇ ਅਮਰੀਕੀ ਰਾਜਨੀਤੀ ਵਿਚ ਇਕ ਨਵਾਂ ਵਿਵਾਦ ਛੇੜ ਦਿੱਤਾ। ਹੁਣ ਉਨ੍ਹਾਂ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਕਾਨੂੰਨ ਸਾਜ ਵੀ ਟਰੰਪ ਦੇ ਇਸ ਕਦਮ ਦੇ ਵਿਰੁੱਧ ਵਿਚ ਖੜੇ ਹੋ ਰਹੇ ਹਨ। ਉਧਰ ਟਰੰਪ ਨੇ ਦੋਸ਼ ਲਗਾਇਆ ਹੈ ਕਿ ਜ਼ੇਲੈਂਸਕੀ ਰੂਸ ਨਾਲ ਜੰਗ ਖਤਮ ਕਰਨ ਲਈ ਸ਼ਾਂਤੀ ਸਮਝੌਤਾ ਭਾਵ ਡੀਲ ਕਰਨ ਚ ਵਾਰ ਵਾਰ ਨਾਕਾਮ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਨੂੰ ਅਜਿਹਾ ਨਵਾਂ ਨੇਤਾ ਲਿਆਉਣਾ ਚਾਹੀਦਾ ਹੈ ਜੋ ਰੂਸ ਨਾਲ ਡੀਲ ਕਰ ਸਕੇ, ਭਾਵ ਰਾਸ਼ਟਰਪਤੀ ਕਰੋ ਚੇਂਜ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਇਕ ਲੰਮੀ ਚੌੜੀ ਪੋਸਟ ਲੈ ਕੇ ਨੋਬਲ ਕਮੇਟੀ ਦੀ ਕੀਤੀ ਰੱਜ ਕੇ ਆਲੋਚਨਾ। ਟਰੰਪ ਨੇ ਨਵੀਂ ਪਿੱਲੇ ਦੀ ਯੋਗਤਾ ਤੇ ਵੀ ਸਵਾਲ ਚੁੱਕਦਿਆਂ ਕਿਹਾ ਹੈ ਕਿ ਉਹ ਔਰਤ ਹੈ ਜਿਸ ਨੂੰ ਮਹਾਨ ਅਮਰੀਕਾ ਤੇ ਉਸ ਦੇ ਰਾਸ਼ਟਰਪਤੀ ਤੋਂ ਉਪਰ ਰੱਖ ਕੇ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਜਦੋਂ ਕਿ ਮੈਂ 8 ਜੰਗਾਂ ਖਤਮ ਕਰਵਾਈਆਂ ਨੇ, ਮੈਂ ਇਸ ਔਰਤ ਬਾਰੇ ਕੁਝ ਨਹੀਂ ਜਾਣਦਾ ਤੇ ਨਾ ਹੀ ਕੋਈ ਹੋਰ ਜਾਣਦਾ। ਇਸ ਤੋਂ ਇਲਾਵਾ ਉਹ ਇਜ਼ਰਾਈਲ ਨਾਲ ਸਖ਼ਤ ਨਫ਼ਰਤ ਕਰਦੀ ਹੈ। ਉਧਰ ਅਮਰੀਕਾ ਵੱਲੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ। ਅਮਰੀਕਾ ਨੇ ਯੂਕਰੇਨ ਤੇ ਰੂਸ ਦੇ ਊਰਜਾ ਢਾਂਚੇ, ਖਾਸ ਕਰਕੇ ਤੇਲ ਸੁੱਧ ਕਾਰਖਾਨਿਆਂ ਤੇ ਹਮਲੇ ਰੋਕਣ ਲਈ ਦਬਾਅ ਵਧਾ ਦਿੱਤਾ ਹੈ। ਅਮਰੀਕਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਯੂਕਰੇਨ ਨੇ ਇਹ ਹਮਲੇ ਨਾ ਰੋਕੇ ਤਾਂ ਉਹ ਉਸ ਨੂੰ ਹਥਿਆਰ ਮੁਹੱਈਆ ਕਰਾਉਣਾ ਪ੍ਰਣਾਲੀ ਬੰਦ ਕਰ ਸਕਦਾ ਹੈ। ਇਹ ਜਾਣਕਾਰੀ ਯੂਪੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦਿੱਤੀ ਗਈ ਹੈ। ਉਧਰ ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ। ਭਾਰਤੀ ਹਾਈ ਕਮਿਸ਼ਨ ਦਾ ਬਿਆਨ ਚਰਚਾ ਬਟੋਰ ਰਿਹਾ ਹੈ। ਕੈਨੇਡੀਅਨ ਪਬਲਿਕ ਪ੍ਰਸਾਰਕ CPEC ਨੂੰ ਦਿੱਤੇ ਇੰਟਰਵਿਊ ਚ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਕਿਹਾ ਹੈ ਕਿ ਭਾਰਤ ਵਿਚ ਖਾਲਿਸਤਾਨ ਨੂੰ ਲੈ ਕੇ ਕੋਈ ਸਿਆਸੀ ਮੁੱਦਾ ਨਹੀਂ ਹੈ ਅਤੇ ਕੈਨੇਡਾ ਨੂੰ ਉਥੇ ਰਹਿ ਰਹੇ ਕੱਟੜਪੰਥੀਆਂ ਦੇ ਇਕ ਛੋਟੇ ਸਮੂਹ ਦੀਆਂ ਗਤੀਵਿਧੀਆਂ ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੀ ਤੁਲਨਾ ਪੂਰੇ ਸਿੱਖ ਭਾਈਚਾਰੇ ਨਾਲ ਨਹੀਂ ਕਰਨੀ ਚਾਹੀਦੀ। ਪਟਨਾਇਕ ਨੇ ਕਿਹਾ ਕਿ ਸਿੱਖਾਂ ਨੂੰ ਵੱਖਰੇ ਦੇਸ਼ ਲਈ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਰਨ ਦਾ ਰੱਖਣ ਦਾ ਪੂਰਾ ਹੱਕ ਹੈ, ਪਰ ਭਾਰਤ ਹਿੰਸਾ, ਕਤਲ ਅਤੇ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦਾ ਵਿਰੋਧ ਕਰਦਾ ਹੈ। ਉਧਰ ਪਾਕਿਸਤਾਨ ਦੇ ਵਿਚ ਸਿਆਸੀ ਸੰਕਟ ਸਿਖਰਾਂ ਤੇ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਫ਼ ਅਲੀ ਜ਼ਰਦਾਰੀ ਨੇ

0: ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਵਾ ਵਿਚ ਵਿਗੜਦੀ ਕਾਨੂੰਨ ਵਿਵਸਥਾ ਅਤੇ ਵੱਧ ਰਹੇ ਅੱਤਵਾਦੀ ਹਮਲਿਆਂ ਦਾ ਹਵਾਲਾ ਦਿੰਦਿਆਂ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ PTI ਦੀ ਅਗਵਾਈ ਵਾਲੀ ਸੂਬਾਈ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸਿੱਖਸ ਫਾਰ ਜਸਟਿਸ ਨੇ 5 ਅਕਤੂਬਰ ਨੂੰ ਹੋਈਆਂ ਸੂਬਾਈ ਚੋਣਾਂ ਵਿਚ ਕਿਊਬਕ ਸੂਬੇ ਵਿਚ ਜਿੱਤ ਦਰਜ ਕਰਨ ਵਾਲੀ ਆਜ਼ਾਦੀ ਪੱਖੀ ਪਾਰਟੀ ਕਿਊਬਕ ਨਾਲ ਰਾਬਤਾ ਕਾਇਮ ਕੀਤੈ। ਪਾਰਟੀ ਕਿਊਬਕਸ ਨੂੰ ਦੇ ਆਗੂ ਅਤੇ ਨਵੇਂ ਬਣ ਜਾ ਰਹੇ ਪ੍ਰੀਮੀਅਮ ਪਾਲ ਸੈਂਟ ਪੀਅਰ ਪਲਾਮੋਡੋਨ ਅਤੇ ਉਨ੍ਹਾਂ ਦੀ ਪਾਰਟੀ ਦੇ ਨੁਮਾਇੰਦਿਆਂ ਨੂੰ ਸਿੱਖਸ ਫਾਰ ਜਸਟਿਸ ਵੱਲੋਂ 18 ਅਕਤੂਬਰ ਨੂੰ ਐਡਮਿੰਟਨ ਵਿਚ ਕਰਵਾਏ ਜਾ ਰਹੇ ਖਾਲਿਸਤਾਨ ਰੈਫਰੈਂਡਮ ਵਿਚ ਨਰੀਕ ਵਗੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਹਰਮਜ਼ ਜਲ ਮਾਰਗ ਵਿਚ 22 ਭਾਰਤੀਆਂ ਵਾਲੇ 2 ਸਮੁੰਦਰੀ ਜਹਾਜ਼ ਤੇ ਹਮਲਾ ਹੋਣ ਦੀ ਖ਼ਬਰ ਹੈ। ਭਾਰਤੀ ਮੰਤਰਾਲੇ ਨੇ ਕਿਹਾ ਕਿ ਅਸੀਂ 11 ਅਕਤੂਬਰ ਨੂੰ ਹਰਮਜ਼ ਜਲ ਮਾਰਗ ਖੇਤਰ ਵਿਚ ਵਪਾਰਕ ਜਹਾਜ਼ਾਂ ਤੇ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਖ਼ਬਰਾਂ ਮੁਤਾਬਕ MT ਪੈਟਰੋ ਡੋਲਫਿਨ ਤੇ ਡਰੋਨ ਹਮਲਾ ਹੋਇਆ ਜਿਸ ਵਿਚ ਸਵਾਰ 11 ਭਾਰਤੀ ਮਲਾਹਾਂ ਵਿਚੋਂ 2 ਲਾਪਤਾ ਦੱਸੇ ਜਾ ਰਹੇ ਹਨ। ਉਧਰ ਟਰੰਪ ਦਾ ਇਕ ਹੋਰ ਜ਼ਬਰਦਸਤ ਬਿਆਨ, ਲੋਕ ਮਜ਼ਾਕ ਉਡਾ ਰਹੇ ਨੇ। ਹੁਣ ਮਹਾਂਸਾਗਰ ਦਾ ਨਾਂ ਬਦਲਣ ਦੀ ਤਿਆਰੀ ਚ ਨੇ ਮਹਾਨਾਇਕ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸਦਾ ਨਾਮ ਟਰੰਪ ਮਹਾਂਸਾਗਰ ਭਾਵ ਟਰੰਪ ਓਸ਼ਨ ਜਾਂ ਅਮਰੀਕਾ ਦਾ ਮਹਾਂਸਾਗਰ ਰੱਖਣ ਦਾ ਸੁਝਾਅ ਦਿੱਤਾ ਹੈ। ਪੂਰਬੀ ਅਫਰੀਕਾ ਦੇ ਜਬੂਤੀ ਤੱਟ ਨੇੜੇ 305 ਲੋਕਾਂ ਨੂੰ ਲੈ ਕੇ ਜਾ ਰਹੀ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਦੀ ਖ਼ਬਰ ਹੈ। ਇਸ ਹਾਦਸੇ ਵਿਚ 109 ਪ੍ਰਵਾਸੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 15 ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ। 116 ਹੋਰ ਲਾਪਤਾ ਹਨ। ਯਮਨ ਦੀ ਸਰਕਾਰੀ ਫੌਜ ਦਾ ਵੱਡਾ ਦਾਅਵਾ। ਯਮਨ ਦੀਆਂ ਸਰਕਾਰੀ ਫੌਜਾਂ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕਈ ਮੋਰਚਿਆਂ ਤੇ ਹੋਏ 1900 ਤੋਂ ਵੱਧ ਹਮਲਿਆਂ ਵਿਚ 1150 ਤੋਂ ਵੱਧ ਹੂਤੀ ਲੜਾਕਿਆਂ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਦੋਵਾਂ ਧਿਰਾਂ ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਖ਼ਬਰਾਂ ਨੂੰ ਇਕ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿਚ ਬਾਕੀ ਦੀਆਂ ਖ਼ਬਰਾਂ ਲੈ ਕੇ ਮੈਂ ਹੋਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਿਹਾ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ।
2: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
3: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
2: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
3: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
2: ਇੱਥੋਂ ਤੱਕ ਕੀ ਤੁਸੀਂ ਆਪਣੀ ਟੈਸਲਾ ਗੱਡੀ ਵਿਚ ਵੀ ਸਾਨੂੰ ਸੁਣ ਸਕਦੇ ਹੋ।
3: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320 6479101320
2: ਅਤੇ ਅਮਰੀਕਾ ਵਿਚ ਸੁਣਨ ਲਈ ਕਾਲ ਕਰੋ 641-741-1919 641-741-1919 ਤੇ।
3: ਤੇ ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
2: ਤਾਂ ਫਿਰ ਦੇਰ ਕਿਸ ਗੱਲ ਦੀ? ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
3: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
2: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
5: ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਹਨਾਂ ਦੀ ਟੀਮ ਬ੍ਰੈਮਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਿਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
6: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਂਪਟਨ। ਕਾਲ 9059288557 ਅਨਾਜ ਮਾਰਟ।
7: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
8: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
10: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 6475545859।
11: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
12: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 9057900045 9057990045। ਟਾਪ ਚੋਇਸ ਇਲੈਕਟ੍ਰੋਨਿਕਸ।
13: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
14: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਅਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
15: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
16: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
17: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
18: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
19: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
20: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
21: 6477-0279 ਔਰ ਵਿਜ਼ਿਟ 10 Cotterill Boulevard, Unit 104, ਬ੍ਰੈਂਪਟਨ।
22: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟ੍ਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
23: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਗੁਰਦੀਪ ਸਿੰਘ ਨਰੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
24: If you're involved in a motor vehicle accident, a slip and fall, or any kind of accident that results in personal injury, please let us know. We can help.
23: Sanu contact karo. Our phone number hai gaya 647-793-6889.
25: HK Movers, home, offices, apartments and delivery, big or small, we move it all.
26: HK Movers,
25: local and long distance, we also ship cars, Kailor Transport and moving services.
26: For service with a smile, give us a call.
25: Call Mr. Harminder 416-524-6704.
26: 416-524-6704 pe.
25: Visit 140 Advance Boulevard, Unit Number 10, Brampton.
27: Long distance moving specialist,
25: HK Movers.
28: HK Movers.
29: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
30: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਵੈਲਕਮ ਵੈਲਕਮ ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਨਾਲ ਜੁੜ ਬੈਠਣ ਲਈ ਇਕ ਵਾਰੀ ਫਿਰ ਤੋਂ ਆਪ ਜੀ ਦਾ ਧੰਨਵਾਦ। ਖ਼ਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਤੁਸੀਂ ਸੁਣ ਚੁੱਕੇ ਹੋ, ਬਾਕੀ ਦੀਆਂ ਖ਼ਬਰਾਂ ਮੈਂ ਤੁਹਾਡੀ ਸੇਵਾ ਚ ਪੇਸ਼ ਕਰਾਂ, ਪਰੰਤੂ ਦੱਸ ਦਵਾਂ ਕਿ ਐਸਐਸਏ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾ ਰਿਹੈ। ਇਕ ਬੜੀ ਜ਼ਬਰਦਸਤ ਡੀਲ ਹੈ। ਵਤਨ ਜਾਣ ਤੋਂ ਪਹਿਲਾਂ, ਕਿਸੇ ਦੇਸ਼ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਫਰਜ਼ ਪਛਾਣ ਦੇ ਆਪਣਾ ਪਾਸਪੋਰਟ ਜ਼ਰੂਰ ਚੈੱਕ ਕਰੋ, ਵੈਲਿਡ ਹੈ, ਵੀਜ਼ਾ ਵੈਲਿਡ ਹੈ, ਫਿਰ ਟਿਕਟ ਬੁੱਕ ਕਰਾਓ ਤਾਂ ਕਿ ਤੁਹਾਨੂੰ ਜੁਰਮਾਨਾ ਨਾ ਭਰਨਾ ਪਵੇ, ਤੁਹਾਡੀ ਟਿਕਟ ਬੁੱਕ ਹੋ ਗਈ ਹੈ, ਬਾਅਦ ਵਿਚ ਕੈਂਸਲੇਸ਼ਨ ਫੀਸ ਨਾ ਦੇਣੀ ਪਵੇ। ਟੋਰਾਂਟੋ ਟੂ ਦਿੱਲੀ ਤੁਹਾਨੂੰ ਮਿਲੇਗੀ ਜੀ, ਟੋਰਾਂਟੋ ਟੂ ਅੰਮ੍ਰਿਤਸਰ 1450 ਡਾਲ ਦੀ ਟਿਕਟ ਹੈ, ਇਕ ਡੀਲ ਭੇਜੀ ਹੈ ਉਨ੍ਹਾਂ ਨੇ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ ਦੀ 2590, ਟੋਰਾਂਟੋ ਟੂ ਦਿੱਲੀ ਆਉਣ ਜਾਣ 1985 ਦੀ ਹੈ। ਟੋਰਾਂਟੋ ਟੂ ਕਰਾਚੀ 1200 ਦੀ ਹੈ ਤੇ ਟੋਰਾਂਟੋ ਟੂ ਇਸਲਾਮਾਬਾਦ ਵੀ 1220 ਦੀ ਏ, ਪਾਕਿਸਤਾਨ ਦੀ 92 ਤੇ ਰਿਟਰਨ ਦੀ ਜੇਕਰ ਗੱਲ ਕਰੀਏ ਤਾਂ ਟੋਰਾਂਟੋ ਟੂ ਕਰਾਚੀ 1800 ਤੇ ਟੋਰਾਂਟੋ ਟੂ ਇਸਲਾਮਾਬਾਦ 2250 ਡਾਲਰ ਦੀ ਏ। ਡੋਮਿਨਿਕਨ ਰਿਪਬਲਿਕ ਆਉਣ ਜਾਣ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ ਹੈ 1290 ਅਤੇ ਮੈਕਸੀਕੋ 1140 ਡਾਲਰ ਦੀ ਟਿਕਟ ਮਿਲ ਸਕਦੀ ਹੈ। ਬੁਕਿੰਗ ਲਈ ਤੁਸੀਂ ਕਾਲ ਕਰ ਸਕਦੇ ਹੋ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ਰ ਰੋਡ ਤੇ। ਕਟਾਰੀਆ ਟੂਰਸ ਐਂਡ ਟਰੈਵਲ ਨੰਬਰ 905-678-1200। ਲੌਂਗ ਵੀਕਐਂਡ ਹੈ, ਮੰਡੇ ਵਾਲਾ ਦਿਨ ਹੈ, ਤੁਸੀਂ ਪੀਜ਼ਾ ਲਵਰ ਹੋ ਤਾਂ ਇਸ ਸਪੈਸ਼ਲ ਡੀਲ ਦਾ ਫਾਇਦਾ ਉਠਾਓ। ਪੀਜ਼ਾ ਮਸ਼ੀਨ ਨੇ ਇਕ ਡੀਲ ਆਈ ਹੈ, ਅਗਰ ਤੁਸੀਂ 24 ਡਾਲਰ ਤੇ 99 ਸੈਂਟ ਦੇ ਵਿਚ 2 ਲਾਰਜ ਪੀਜ਼ਾ ਪਿਕ ਕਰਨਾ ਚਾਹੋ ਤੇ ਜੇ ਤੁਸੀਂ ਡਿਪਿੰਗ ਸੌਸ ਨਹੀਂ ਲੈਣੀ ਆ ਤਾਂ ਬੱਚਿਆਂ ਲਈ 1 ਪਾਉਂਡ ਓਵਨ ਬੇਕ ਪਟੈਟੋ ਵੈਜ ਲੈ ਸਕਦੇ ਹੋ। ਦੋਨਾਂ ਚੋਂ ਇਕ ਚੀਜ਼ ਲੈ ਲਓ, ਚਾਹੇ ਡਿਪਿੰਗ ਸੌਸ ਲੈ ਲਿਓ ਚਾਹੇ 1 ਪਾਉਂਡ ਪਟੈਟੋ ਵੈਜ ਲੈ ਲਿਓ, ਦੋਨੋਂ ਇਕੱਠੀਆਂ ਨਹੀਂ ਮਿਲਣਗੀਆਂ, ਇਕ ਚੀਜ਼ ਮਿਲੇਗੀ। ਔਰ 24 ਡਾਲਰ ਤੇ 99 ਸੈਂਟ 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ। ਔਰ ਨੰਬਰ 905-490-1222 ਹੋਸਪਿਟਲ ਦੇ ਬਿਲਕੁਲ ਲਾਗੇ, ਬਰੈਂਪਟਨ ਦੇ ਵਿਚ 2 ਫਿਲੋਸਫਰਸ ਟੇਲ ਬ੍ਰੈਂਪਟਨ ਦੇ ਬਿਲਕੁਲ ਲਾਗੇ, ਪੀਜ਼ਾ ਮਸ਼ੀਨ 905-490-1222।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਅੱਜ ਦੀ ਇਸ ਮਹਿਫਲ ਨਾਲ ਜੁੜ ਲਈ ਇਕ ਵਾਰੀ ਫਿਰ ਤੋਂ ਸ਼ੁਕਰੀਆ, ਮਿਹਰਬਾਨੀ। ਲੋਪੇਸ਼ ਨੇ ਬਾਕੀ ਦੀਆਂ ਚੰਦ ਚੋਣਵੀਆਂ ਖ਼ਬਰਾਂ। ਜਮਨ ਦੀਆਂ ਸਰਕਾਰੀ ਫੌਜਾਂ ਦਾ ਵੱਡਾ ਦਾਅਵਾ। ਜਮਨ ਦੀਆਂ ਸਰਕਾਰੀ ਫੌਜਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕਈ ਮੋਰਚਿਆਂ ਤੇ 1900 ਤੋਂ ਵੱਧ ਹਮਲਿਆਂ ਵਿਚ 1150 ਤੋਂ ਵੱਧ ਹੂਤੀ ਲੜਾਕਿਆਂ ਨੂੰ ਖਤਮ ਕਰਨ ਦਿੱਤਾ ਗਿਆ ਹੈ। ਕਿਊਬਿਕ ਦੋਵਾਂ ਤਰ੍ਹਾਂ ਦੇ ਵਿਚਕਾਰ, ਕਿਉਂਕਿ ਲੜਾਈ ਜਿਹੜੀ ਏ ਜ਼ਬਰਦਸਤ ਤੇਜ਼ ਹੋਣ ਦੀਆਂ ਖ਼ਬਰ ਨੇ। ਮੱਕਾ ਮਦੀਨਾ ਨੂੰ ਛੱਡ ਕੇ ਬਾਕੀ ਸਾਰੇ ਹਵਾਈ ਅੱਡੇ ਨਿਸ਼ਾਨੇ ਤੇ ਹਨ, ਯਾਤਰੀ ਨਾ ਕਰਨ ਹਵਾਈ ਸਫ਼ਰ। ਸਾਊਦੀ ਅਰਬ ਲਈ ਹੂਤੀ ਲੜਾਕਿਆਂ ਨੇ ਇਕ ਨਵੀਂ ਚੇਤਾਵਨੀ ਜਾਰੀ ਕੀਤੀ ਏ। ਪੱਛਮੀ ਏਸ਼ੀਆ ਚੋਂ ਮੁੜ ਤਣਾਅ ਵਧਣ ਦੀਆਂ ਖ਼ਬਰਾਂ ਨੇ। ਰਿਆਦ ਏਅਰਪੋਰਟ ਤੇ ਹੂਤੀਆਂ ਦੇ ਹਮਲੇ ਵਿਚ ਇਕ ਭਾਰਤੀ ਸਣੇ 13 ਲੋਕ ਮਾਰੇ ਗਏ ਨੇ, 11 ਭਾਰਤੀ ਜ਼ਖਮੀ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਤੇ ਡਾਢਾ ਦੁੱਖ ਵੀ ਪ੍ਰਗਟਾਇਆ ਹੈ। ਉਧਰ ਪੋਲੈਂਡ ਦੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਰੱਖਿਆ ਮੰਤਰੀ ਵਲਾਡੀਸਲਾਵ ਕੋਸਨੀਆਕ ਕਾਸਮ ਤੇ ਸੰਭਾਵੀ ਹਮਲਾ ਹੋਣ ਦੀ ਸੰਭਾਵਨਾ ਹੈ। ਇਹ ਪੁਲਿਸ ਨੇ ਖੁਦ ਚੇਤਾਵਨੀ ਦਿੱਤੀ ਹੈ। ਉਧਰ ਪੱਛਮੀ ਤੁਰਕੀ ਚੋਂ ਬੱਸ ਤੇ ਟਰੱਕ ਦੀ ਭਿਆਨਕ ਟੱਕਰ ਘਟਨਾ ਦੀ ਪੁਸ਼ਟੀ ਕਰਦਿਆਂ ਉਥੋਂ ਦੇ ਗਵਰਨਰ ਦਫ਼ਤਰ ਨੇ ਦਸਿਆ ਹੈ ਕਿ ਹਾਦਸੇ ਵਿਚ 11 ਲੋਕ ਮਾਰੇ ਗਏ ਨੇ, ਜਦਕਿ 26 ਗੰਭੀਰ ਜ਼ਖਮੀ ਹਨ। ਤਾਈਵਾਨ ਦੇ ਕਬਜ਼ੇ ਦੀ ਤਿਆਰੀ ਚ ਚੀਨ ਸਿੱਧਾ ਹਮਲਾ ਨਹੀਂ, ਜਪਾਨੀ ਟਾਪਾਂ ਨੂੰ ਬਣਾ ਰਿਹਾ ਹੈ ਹਥਿਆਰ। ਚੀਨ ਹੁਣ ਤਾਈਵਾਨ ਦੇ ਨਾਲ ਨਾਲ ਉਸ ਦੇ ਨਜ਼ਦੀਕੀ ਜਪਾਨੀ ਟਾਪੂਆਂ ਨੂੰ ਆਪਣੇ ਗ੍ਰੇ ਜੂਨ ਆਪਰੇਸ਼ਨ ਚੋਂ ਨਵਾਂ ਤੁਰਾਅ ਬਣਾ ਰਿਹਾ ਹੈ। ਇਹ ਟਾਪੂ ਅਮਰੀਕਾ ਅਤੇ ਜਪਾਨ ਲਈ ਤਾਈਵਾਨ ਦੀ ਰੱਖਿਆ ਚੋਂ ਫਸਟ ਆਈਲੈਂਡ ਚੇਨ ਦੇ ਸਭ ਤੋਂ ਮਹੱਤਵਪੂਰਨ ਫੌਜੀ ਪੜਾਅ ਮੰਨੇ ਜਾਂਦੇ ਹਨ। ਅਮਰੀਕਾ ਵਿਚ ਮੁੜ ਭਿਆਨਕ ਗੋਲੀਬਾਰੀ ਦੀ ਖ਼ਬਰ ਵਾਪਰੀ ਹੈ ਔਰ ਪੈਨਸਿਲਵੇਨੀਆ ਦੇ ਏਰੀਆ ਵਿਚ ਗੋਲੀਬਾਰੀ ਤੋਂ ਬਾਅਦ 2 ਬੱਚਿਆਂ ਸਮੇਤ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਅੱਜ ਤੱਕ ਮਾਰੇ ਗਏ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਤੇ ਨਾ ਹੀ ਗੋਲੀਬਾਰੀ ਪਿੱਛੇ ਕੋਈ ਸੰਭਾਵਿਤ ਉਦੇਸ਼ ਬਾਰੇ ਹੀ ਜਾਣਕਾਰੀ ਸਾਂਝੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਮੀਡੀਆ ਕੰਪਨੀ ਦੀ ਸੰਚਾਰ ਸਲਾਹਕਾਰ ਕੇਟੀ ਜਕਾਰੀਆ ਨੂੰ ਵਾਈਟ ਹਾਊਸ ਦਾ ਨਵਾਂ ਸਕੱਤਰ ਨਿਯੁਕਤ ਕਰ ਦਿੱਤਾ ਹੈ। ਉਹ ਕੈਰੋਲਿਨ ਲਿਵਿਨ ਦੀ ਜਗ੍ਹਾ ਲਵੇਗੀ। ਕਾਰੀਆ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ਚੋਂ ਇਕ ਟਿੱਪਣੀਕਾਰ ਹੈ ਜੋ ਕਿ ਪਲੇਟਫਾਰਮ ਨੂੰ ਚਲਾਉਂਦੀ ਹੈ। ਉਧਰ ਜ਼ਮੀਨ ਖਿਸਕਣ ਅਤੇ ਆਰਜ਼ੀ ਡੈਮ ਟੁੱਟਣ ਕਾਰਨ ਨੇਪਾਲ ਦੀ ਬੁੱਢੀ ਗੰਡਕੀ ਨਦੀ ਚੋਂ ਭਿਆਨਕ ਹੜ੍ਹ ਆਇਆ ਹੈ। ਨੇਪਾਲੀ ਅਧਿਕਾਰੀਆਂ ਅਨੁਸਾਰ ਘੱਟੋ ਘੱਟ 10 ਲੋਕ ਲਾਪਤਾ ਹਨ, ਜਦਕਿ 50 ਲੋਕਾਂ ਨੂੰ ਬਚਾ ਲਿਆ ਗਿਆ ਹੈ। ਤੁਸੀਂ ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਇਸ ਵਕਤ ਸੁਣ ਰਹੇ ਹੋ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਨੇ ਵੋਟ ਚੋਰੀ ਦੇ ਦੋਸ਼ਾਂ ਬਾਰੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲ ਤੋਂ ਕੋਰਾ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਉਨ੍ਹਾਂ ਨੇ ਇਹ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਮੁੱਦੇ ਸੁਪਰੀਮ ਕੋਰਟ ਵਿਚ ਨਿਆਇਕ ਪੱਧਰ ਤੇ ਵਿਚਾਰ ਅਧੀਨ ਹਨ। ਉਹ ਭਾਰਤ ਨਹੀਂ ਜੋ ਅਸੀਂ ਚਾਹੁੰਦੇ ਹਾਂ, ਇਹ ਉਹ ਭਾਰਤ ਨਹੀਂ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤਿੱਖੇ ਹਮਲੇ ਕੀਤੇ ਨੇ। ਰਾਹੁਲ ਗਾਂਧੀ ਦੋਸ਼ ਲਗਾਇਆ ਕਿ ਪੁਲਿਸ ਅਤੇ ਭਾਜਪਾ ਵਰਕਰਾਂ ਨੇ ਉਨ੍ਹਾਂ ਨੌਜਵਾਨਾਂ ਤੇ ਹਮਲਾ ਕੀਤਾ ਜੋ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ। ਸੀਈਸੀ ਗਿਆਨੇਸ਼ ਕੁਮਾਰ ਖਿਲਾਫ ਇੰਡੀ ਗੱਠਜੋੜ ਵੱਲੋਂ ਭਾਰਤੀ ਸੁਪਰੀਮ ਕੋਰਟ ਚ ਪਟੀਸ਼ਨ ਦਾਖਲ। ਰਾਹੁਲ ਗਾਂਧੀ ਨੇ ਐਸਆਈਆਰ ਨੂੰ ਲੈ ਕੇ ਛੇੜੀ ਕਾਨੂੰਨੀ ਲੜਾਈ। ਰਾਹੁਲ ਗਾਂਧੀ ਇਸ ਮਾਮਲੇ ਵਿਚ ਮੁੱਖ ਪਟੀਸ਼ਨ ਕਰਤਾ ਹਨ ਅਤੇ ਉਨ੍ਹਾਂ ਦੇ ਨਾਲ ਕਈ ਹੋਰ ਨੇਤਾ ਵੀ ਸ਼ਾਮਲ ਹਨ। ਇਤਿਹਾਸ ਦੀ ਸਭ ਤੋਂ ਵੱਡੀ ਸ਼ਰਾਬ ਚੋਰੀ ਹੋਣ ਦੀ ਖ਼ਬਰ ਆਈ ਹੈ। ਚੋਰਾਂ ਨੇ ਉਡਾ ਲਈਆਂ ਨੇ 45 ਕਰੋੜ ਦੀਆਂ ਬੋਤਲਾਂ। ਚੋਰਾਂ ਨੇ 30,000 ਹਾਈ ਐਂਡ ਵਾਈਨ ਬੋਤਲਾਂ ਚੋਰੀ ਕੀਤੀਆਂ ਨੇ। ਚੋਰੀ ਹੋਈ ਸ਼ਰਾਬ ਦੀ ਅੰਤਰਰਾਸ਼ਟਰੀ ਬਾਜ਼ਾਰ ਚੋਂ ਕੁੱਲ ਕੀਮਤ 5 ਮਿਲੀਅਨ ਦੱਸੀ ਜਾ ਰਹੀ ਹੈ। ਇਟਾਲੀਅਨ ਮੀਡੀਆ ਰਿਪੋਰਟਾਂ ਅਨੁਸਾਰ ਇਹ ਇਟਲੀ ਦੇ ਇਤਿਹਾਸ ਚੋਂ ਵਾਈਨ ਦੀ ਸਭ ਤੋਂ ਵੱਡੀ ਚੋਰੀ ਹੈ। ਉਧਰ ਨੇਪਾਲ ਨੇ ਫਰਾਂਸ ਮਗਰੋਂ ਹੁਣ ਬੈਲਜੀਅਮ ਦੀਆਂ ਸੜਕਾਂ ਤੇ ਉਤਰੇ ਹਨ ਜੈਨਜੀ ਜੁਆ। ਸਿੱਖਿਆ ਬਜਟ ਚੋਂ ਕਟੌਤੀ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ। ਬੈਲਜੀਅਮ ਵਿਚ ਜਨਰਲ ਜੈਟ ਨੇ ਸਿੱਖਿਆ ਬਜਟ ਕਟੌਤੀ ਵਿਚ ਭੀੜ ਭੜਕੇ ਵਾਲੇ ਕਲਾਸਰੂਮਾਂ ਅਤੇ ਅਧਿਆਪਕਾਂ ਦੀ ਘਾਟ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਹ ਅੰਦੋਲਨ ਲੀਜ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਰਾਜਧਾਨੀ ਬ੍ਰਸਲ ਤੱਕ ਫੈਲ ਗਿਆ। ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਨੇ, ਸੈਂਕੜੇ ਸਕੂਲ ਬੰਦ ਨੇ। ਸੁਡਾਨ ਚ ਸੋਨੇ ਦੀਆਂ ਖਾਨਾਂ ਤੇ ਵਰੀਆਂ ਮਿਜ਼ਾਇਲਾਂ ਹਵਾਈ ਹਮਲੇ ਦੇ ਵਿਚ 72 ਮਜ਼ਦੂਰ ਮਾਰੇ ਗਏ ਨੇ। ਪਿਛਲੇ ਕੁਝ ਮਹੀਨਿਆਂ ਦੌਰਾਨ ਇਸ ਤਰ੍ਹਾਂ ਦੀਆਂ ਦੂਜੀਆਂ ਘਟਨਾਵਾਂ ਨੇ। ਮਨੁੱਖੀ ਅਧਿਕਾਰ ਸੰਗਠਨ ਐਮਰਜੈਂਸੀ ਅਲਰਟ ਨੇ ਇਸ ਹਮਲੇ ਲਈ ਮਿਸਰ ਦੀ ਹਵਾਈ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ। ਰਿਆਦ ਏਅਰਪੋਰਟ ਤੇ ਇਕ ਵਾਰੀ ਫੇਰ ਹਾਦਸਾ। ਹਜ ਯਾਤਰੀਆਂ ਦੀ ਲਾਈਨ ਨੇੜੇ ਡਿੱਗੀ ਹੂਤੀ ਬਾਗੀਆਂ ਦੀ ਮਿਜ਼ਾਇਲ। ਦਹਿਸ਼ਤ ਦਾ ਮਾਹੌਲ, ਸੀਸੀਟੀਵੀ ਕੈਮਰੇ ਚ ਹੋਈ ਤਬਾਹੀ ਦੀ ਤਸਵੀਰ। ਇਹ ਹਮਲਾ ਇਕ ਵੱਡੇ ਹਮਲੇ ਤੋਂ ਸਿਰਫ਼ ਇਕ ਦਿਨ ਬਾਅਦ ਹੋਇਆ ਹੈ ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ ਸੀ ਤੇ 300 ਤੋਂ ਵੱਧ ਜ਼ਖਮੀ ਹੋ ਗਏ ਸਨ। ਇਹ ਅੱਡਾ ਹੁਣ ਕੁਝ ਸਮੇਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਡੇ ਨਾਲ ਹਾਜ਼ਰ ਹੋਣਗੇ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦਾ ਨੰਬਰ ਹੈ 905-800-13-1320।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: ਖਬਰਾਂ ਦੇ ਸਿਲਸਿਲੇ ਵਿਚ ਸਪਾਂਸਰ ਕਰ ਰਹੇ ਸਨ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ, ਤੁਸੀਂ ਉਸਦੀ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਰੈਕਸਟਲ 341 ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-88-88 ਤੇ ਕਾਲ ਕੀਤਾ ਜਾ ਸਕਦਾ। ਲੁਧਿਆਣਾ ਟ੍ਰੇਡਿੰਗ ਇੰਕ ਰੇੜਾ ਸਨ ਤੇ ਮਿਕਲੋਗਲਨ ਦਾ ਏਰੀਆ ਜਿੱਥੋਂ ਤੁਸੀਂ ਵਤਨ ਪੈਸੇ ਭੇਜਣ ਸਮੇਂ ਹੁਣ ਸੀਜ਼ਨ ਆ ਰਿਹਾ, ਤੁਸੀਂ ਇੰਡੀਆ ਜਾਣਾ 24 ਘੰਟਿਆਂ ਦੇ ਵਿਚ ਸਿੱਧੇ ਆਪਣੇ ਖਾਤੇ ਚ ਪੈਸੇ ਪਵਾ ਲਓ, ਨਾ ਹਿੰਗ ਲੱਗੇ ਨਾ ਫਰਕੜੀ ਤੇ ਰੰਗ ਚੋਖਾ। ਜੀ ਹਾਂ, ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲਈ ਪੈਸੇ ਮੰਗਾਉਣ ਜਾਂ ਭੇਜਣ ਸਮੇਂ 905-909-9095-905-400 ਸਵੀਟ ਮੈਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕਾਂਗੜਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 680 ਰੈਕਸਟਲ ਬੁਲੇਵਾਰਡ ਹਾਈਵੇ 27 ਤੇ ਬੈਠ ਕੇ ਆਪਣੇ ਮਨ ਪਾਉਂਦੀ ਵੈਜ ਨੋਨ ਵੈਜ ਥਾਲੀ ਦਾ ਆਨੰਦ ਮਾਣਨ ਤੋਂ ਇਲਾਵਾ ਤੁਸੀਂ ਬੇਸ਼ੁਮਾਰ ਵਰਾਇਟੀ ਦੇ ਵਿਚ ਬਣੀਆਂ ਹੋਈਆਂ ਖਾਲਸ ਸ਼ੁੱਧ ਖੋਏ ਦੀਆਂ ਬਣੀਆਂ ਮਠਿਆਈਆਂ ਲਾਈਵ ਓਨ ਲੋਕੇਸ਼ਨ ਪਾਰਟੀ ਦੇ ਪੂਰੇ ਪ੍ਰਬੰਧਾਂ ਲਈ 416-679-9999 ਸਦੀਵੀ ਯਾਦਗਾਰੀ ਸਮਾਗਮ ਕਰਨਾ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 11:30 ਕ੍ਰੈਡਸਟਨ ਰੋਡ ਵਾਹੁਣ ਦੇ ਵਿਚ ਵਾਕਿਆ ਨੇ। ਲਾਜਵਾਬ ਡੈਕੋਰੇਸ਼ਨ ਤੇ ਸਵਾਦਿਸ਼ਟ ਭੋਜਨ ਤੁਹਾਡੇ ਮਹਿਮਾਨਾਂ ਨੂੰ ਸਰਵ ਕਰਨ ਵਾਲਾ ਨਾਮ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 416-473-9999। ਤਾਜ਼ੀਆਂ ਸਬਜ਼ੀਆਂ ਦੇ ਸ਼ੌਕੀਨਾਂ ਵਾਸਤੇ ਕੈਲਡਨ ਸਬਜ਼ੀ ਫਾਰਮ ਦੇ ਦਰਵਾਜੇ ਖੋਲੇ ਨੇ, ਜਿੱਥੇ ਵਨ ਸਵਨੀਆਂ ਉਨ੍ਹਾਂ ਦੇ ਖੇਤਾਂ ਵਿਚ ਤਿਆਰ ਕੀਤੀਆਂ ਗਿੰਦੀਆਂ ਜਿਹੜੀਆਂ ਨੇ ਉਗਾਈਆਂ ਜਾਂਦੀਆਂ ਸਬਜ਼ੀਆਂ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਛੋਟੇ ਵੱਡੇ ਜਿਹੜੇ ਤੁਸੀਂ ਸਿਮਲਾ ਮਿਰਚਾਂ ਲੈ ਸਕਦੇ ਹੋ, ਛਲੀਆਂ ਲੈ ਸਕਦੇ ਹੋ, ਸਰੋਂ ਦਾ ਸਾਗ ਗੰਦਲਾਂ ਵਾਲਾ ਬਣਾਇਆ ਜਾਂ ਘਰੇ ਲਿਆ ਕੇ ਬਣਾਉਣਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ। ਔਰ ਇਸ ਤੋਂ ਇਲਾਵਾ ਉਨ੍ਹਾਂ ਦੇ ਆਪਣੇ ਖੇਤਾਂ ਵਿਚ ਤਿਆਰ ਕੀਤੇ ਜਾਂਦੇ ਉਗਾਏ ਜਾਂਦੇ ਬਤਾਊ ਲੈ ਸਕਦੇ ਹੋ, ਮੂਲੀਆਂ ਲੈ ਸਕਦੇ ਹੋ, ਸਟੀਲ ਸਰਵੜੋ, ਪਿੱਤਲ, ਤਾਂਬਾ, ਮਿੱਟੀ ਦੇ, ਕੱਚ ਦੇ, ਹਰ ਸਾਈ ਦੇ, ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਘ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ ਜਾਂ ਘਰ ਲਿਆ ਕੇ ਬਣਾਉਣ ਲਈ 12050 ਏਅਰਪੋਰਟ ਰੋਡ 905-840-9000 ਤੇ ਕਾਲ ਕੀਤਾ ਜਾ ਸਕਦਾ। ਪ੍ਰੋਪਰਟੀ ਸਪਾਂਸਰ ਅਗਲਾ ਪੰਜਾਬ ਅਸ਼ੋਕ ਜਲ ਕੰਗਣ ਕੜੇ ਝੁਮਕੇ ਵਾਲੀਆਂ ਜਿਹੜਾ ਅਵਸਰ ਖੂਬਸੂਰਤ ਰੈਡ ਰੋਸ ਦੀਆਂ ਘੜੀਆਂ ਦਾ ਖਜ਼ਾਨਾ 7198 ਏਅਰਪੋਰਟ ਰੋਡ 905-600-7472-90 ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਟਰੱਕ ਟੇਲਰ ਦੀ ਤਸੱਲੀ ਬਖਸ਼ ਮੁਰੰਮਤ ਕਰਾਉਣ ਲਈ 14 ਸਾਲ ਦਾ ਐਕਸਪੀਰੀਅੰਸ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ ਤੇ ਵੀਰ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੀ 647-96-9957 ਤੇ ਕਾਲ ਕਰੋ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕਾਰ ਐਕਸੀਡੈਂਟ ਸਲਿਪ ਐਂਡ ਫਾਲ ਨਿੱਜੀ ਸੱਟ ਪਰਸਨਲ ਇੰਜਰੀ ਪਰਿਵਾਰਕ ਮਾਮਲੇ ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿਸੇ ਨੇ ਕੋਈ ਤੁਹਾਨੂੰ ਲੈਟਰ ਸ਼ੈਟਰ ਭੇਜ ਦਿੱਤਾ ਹੈ ਤੇ ਉਹਦੇ ਦੰਦ ਖੱਟੇ ਕਰਨੇ ਨੇ ਤੇ 99 UFIS ਲੋਇਰ ਦੀ ਟੀਮ ਨਾਲ ਰਾਬਤਾ ਸਲਾਹ ਮਸ਼ਵਰਾ ਕਰਨ ਲਈ ਨੰਬਰ ਹੈ 6447-6899-6479-7939-3688-9 ਤੇ ਕਾਲ ਕਰ ਸਕਦੇ ਹੋ। ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ। ਅਗਰ ਤੁਹਾਡਾ ਕੋਈ ਵਪਾਰ ਐਡਵਰਟਾਈਜ਼ਮੈਂਟ ਕਰਨੀ ਹੈ ਨੰਬਰ 416-716-7094 ਕਵੀਨ ਹਾਂਜੀ ਮੋਰਗੇਜ ਕਵੀਨ ਨੀਲਮ ਜੀ ਨੂੰ ਮਿਲੋ। ਵਿਕਸ ਹੈ 2 ਫਸਟ ਸੈਕੰਡ ਥਰਡ ਮੋਰਗੇਜ ਏ ਲੈਂਡਰ ਬੀ ਲੈਂਡਰ ਪ੍ਰਾਈਵੇਟ ਫੰਡ 24 ਘੰਟਿਆਂ ਤੋਂ ਵੀ ਘੱਟ ਘੱਟ 2-3 ਘੰਟਿਆਂ ਚ ਹੱਥਾਂ ਤੇ ਸਰੋਂ ਜਮਾ ਕੇ ਤੁਹਾਨੂੰ ਲੋਨ ਦਵਾਉਣ ਵਾਲਾ ਨਾਮ ਹੈ। ਨੰਬਰ ਟੂ ਕਾਲ 647-9688-272-647-968-8282। ਔਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਗਲਾ ਪੰਜਾਬ ਸਮੋਸਾ ਸਵੀਟਸ ਐਂਡ ਫੈਕਟਰੀ ਨੇ ਬਈ ਜ਼ਬਰਦਸਤ ਤਿਆਰੀਆਂ ਦੀਵਾਲੀ ਦੀਆਂ ਵਿੱਢ ਦਿੱਤੀਆਂ ਨੇ। ਔਰ ਸਮੋਸਾ ਸਵੀਟਸ ਐਂਡ ਫੈਕਟਰੀ ਉਹ ਨਾਮ ਹੈ ਜੋ ਨਾਰਥ ਅਮਰੀਕਾ ਨਹੀਂ ਪੂਰੇ ਵਰਲਡ ਫੇਮਸ ਵੱਡੇ ਵੱਡੇ ਬਿਜਨਸਮੈਨਾਂ ਦੇ ਵਿੱਚ ਹੈ। ਖਾਲਸ ਸ਼ੁੱਧ ਖੋਏ ਦੀ ਬਣੀ ਹੋਈ ਮਠਿਆਈ, ਤਾਜ਼ਾ ਨਮਕੀਨ, ਸਮੋਸੇ, ਵਨ ਸਵੰਨੀ ਤੁਸੀਂ ਮਠਿਆਈ ਹੋਲਸੇਲ ਦੀਆਂ ਕੀਮਤਾਂ ਤੇ ਲੈਣੀਆਂ ਨੇ ਵੱਖ ਵੱਖ ਲੋਕੇਸ਼ਨ ਦੇ ਨਾਲ। ਸਮੋਸਾ ਸਵੀਟਸ ਐਂਡ ਫੈਕਟਰੀ ਹੈੱਡ ਆਫਿਸ 416-213-1165 ਤੇ ਕਾਲ ਕਰ ਸਕਦੇ ਹੋ। ਕੈਲਡਨ ਪੇਵਿੰਗ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ ਜਾਂ ਫਿਰ ਫਾਰਮ ਡਰਾਈਵੇ ਦੀਆਂ ਸਰਵਿਸਾਂ ਲੈਣੀਆਂ ਤਾਂ ਜਸ ਬਲਜੀ ਨੂੰ ਕਾਲ ਕਰ ਲਿਓ ਵੀ ਨੰਬਰ 416-818-4168-8890 ਤੇ ਕਾਲ ਕਰੋ। ਪੀਜ਼ਾ ਮਸ਼ੀਨ 2 ਲਾਰਜ ਪੀਜ਼ਾਜ਼ ਵਿਦ 2 ਡਿਪਿੰਗ ਸੌਸ। ਜੇਕਰ ਤੁਸੀਂ ਡਿਪਿੰਗ ਸੌਸ ਨਹੀਂ ਲੈਣੀਆਂ ਤਾਂ ਤੁਸੀਂ 1 ਪਾਉਂਡ ਪਟੈਟੋ ਵਿਜ ਲੈ ਸਕੋਗੇ $24 ਤੇ 99 ਸੈਂਟ ਦੇ ਵਿਚ ਪਿਕਅਪ ਸਪੈਸ਼ਲ ਡੀਲ ਦੀ। 2 ਫਿਲੋਸਫਰ ਸਟੇਲ ਨੰਬਰ 905-490-1222। ਅਨਾਜ ਮਾਰਟ ਦੇ ਦਰਵਾਜੇ ਖੁੱਲੇ ਨੇ। ਅਨਾਜ ਮਾਰਟ ਤੁਹਾਡੇ ਸ਼ਹਿਰ ਦੇ ਵਿਚ ਏਅਰਪੋਰਟ ਤੇ ਮੇਫੀਲਡ ਦਾ ਏਰੀਆ 6141 ਮੇਫੀਲਡ ਰੋਡ ਯੂਨਿਟ 42A ਬਰੈਂਪਟਨ ਦੇ ਵਿਚ ਅਨਾਜ ਮਾਰਟ ਤੇ ਤੁਸੀਂ ਆ ਸਕਦੇ ਹੋ ਤਾਜ਼ਾ ਗਰੋਸਰੀ, ਦੁੱਧ, ਘਿਓ, ਬਟਰ, ਤਾਜ਼ਾ ਸਬਜ਼ੀਆਂ, ਫਲ ਫਰੂਟ ਲਈ। ਅਨਾਜ ਮਾਰਟ 905-928-8557 ਹਰ ਇਕ ਆਈਟਮ ਤੇ ਤੁਹਾਨੂੰ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਇਨਫਿਨਿਟੀ ਟੈਂਟ ਐਂਡ ਕੋ, ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰਸ, ਡੈਕੋਰੇਸ਼ਨ, ਜੰਪਿੰਗ ਬਲੂਟ ਸਲਾਈਡ, ਮੱਚ ਮੱਚ ਮੋਰ, ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਦਿਲਪ੍ਰੀਤ ਬਾਲਜੀ ਨੂੰ ਕਾਲ ਕਰਨਾ ਹੈ 647-7089-079। ਹੋਮ ਫਿਕਸ, ਹਾਰਡਵੁੱਡ, ਲੈਮੀਨੇਟ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਟਸ ਐਂਡ ਪਲੰਬਿੰਗ, ਘਰ ਦੀ ਰੈਨੋਵੇਸ਼ਨ ਤੇ ਪਹਿਲਾਂ ਜੇਕਰ ਤੁਸੀਂ ਇਕ ਗੇੜਾ ਹੋਮ ਫਿਕਸ ਤੇ ਦੋਨਾਂ ਬ੍ਰਾਂਚਾਂ ਤੇ ਲਾਓਗੇ ਤਾਂ ਢੇਰ ਸਾਰੀ ਸੇਵਿੰਗ ਪਾਓਗੇ। 2657 ਡੰਡਾ ਸਟਰੀਟ ਵੈਸਟ, 20 ਡੈਲਟਾ ਪਾਰਕ, ਬੁਲੇਵਾਰਡ, ਬਰੈਂਪਟਨ, 905-796-2555। ਟ੍ਰੈਫਿਕ ਕੋਡ ਐਡਵੋਕੇਟ ਜੀ ਕਲੋਟੀ ਸਾਹਿਬ ਕਹਿੰਦੇ ਨੇ ਕਿ ਕੋਈ ਗੱਲ ਨਹੀਂ, ਟਿਕਟ ਮਿਲ ਗਈ ਹੈ, ਹੋ ਜਾਂਦੀਆਂ ਗਲਤੀਆਂ, ਕਿਸੇ ਵੇਲੇ ਤੁਹਾਨੂੰ ਬਾਈ ਮਿਸਟੇਕ ਵੀ ਮਿਲ ਸਕਦੀ ਹੈ ਤੇ ਟਿਕਟਾਂ ਦੀ ਪ੍ਰੋਪਰ ਪੈਰਵਾਈ ਕਰਾਉਣ ਵਾਸਤੇ ਟਰੱਕ ਚਲਾਉਂਦੇ ਹੋ, ਕਾਰ ਚਲਾਉਂਦੇ ਹੋ, ਟ੍ਰੈਫਿਕ ਕੋਡ ਐਡਵੋਕੇਟ ਜੀ ਕਲੋਟੀ ਸਾਹਿਬ ਨੂੰ 416-734-4167-316-3461 ਤੇ ਕਾਲ ਕਰੋ। ਸੀ ਕੇ ਲਿਕੁਡੇਸ਼ਨ ਤੇ ਲੈ ਚੱਲਦੇ ਆ। $50 ਦਾ ਕੰਬਲ ਕੋਰੀਆ ਦਾ ਬਣਿਆ ਹੋਇਆ, ਇਕ ਹੈ, 2 ਖਰੀਦੋ 100 ਦੇ ਤੇ ਤੀਜਾ ਬਿਲਕੁਲ ਫਰੀ ਮਿਲ ਜਾਣਾ, 100 ਦੇ 3 ਕੰਬਲ ਹਾਈ ਐਂਡ ਦੇ। 16 ਪੀਸ ਡਿਨਰ ਸੈੱਟ 70 ਵਾਲਾ 35 ਦਾ, ਰੇਡੀਓ ਗੁਰਬਾਣੀ 100 ਦੇ 5, ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ। ਬਲੀਵ ਮੀ, ਇਹ ਮੈਂ ਖੁਦ ਵੀ ਰੇਟ ਚੈੱਕ ਕੀਤੇ ਨੇ ਮਾਰਕੀਟ ਦੇ ਵਿਚ, ਤੁਹਾਡਾ ਹਰ ਆਈਟਮ ਤੇ ਭਾਰੀ ਬਚਤ ਹੋ ਰਹੀ ਹੈ। ਕੱਪੜੇ ਪ੍ਰੈਸ ਕਰਨ ਵਾਲੀ ਇਸ਼ਤੀ ਆਇਰਨ ਜਿਹੜੀ ਹੈ $20 ਦੀ, ਬਿੜੇ ਤੁਹਾਨੂੰ ਮਿਲੇਗਾ ਜੀ $15 ਦਾ। ਹਨੀਵੈਲ ਦਾ ਟਾਵਰ ਤੁਸੀਂ ਕਿਸੇ ਵੀ ਸਟੋਰ ਤੇ ਜਾ ਕੇ ਵੇਖ ਲਿਓ, ਟਾਵਰ ਫੈਨ $100 ਤੋਂ ਉੱਤੇ ਲੱਗਾ, ਮੈਂ ਖੁਦ ਵੇਖ ਕੇ ਆਇਆ, ਮੈਂ ਸਟੋਰ ਦਾ ਨਾਂ ਨਹੀਂ ਲੈਂਦਾ, ਤੁਸੀਂ ਜਾ ਕੇ ਵੇਖ ਲਿਓ, $30 ਦਾ ਤੁਹਾਨੂੰ ਮਿਲ ਰਿਹਾ। ਬ੍ਰਾਂਡਡ ਜੈਕਟ $15 ਦੀਆਂ, ਬੱਚਿਆਂ ਦੇ ਟਵਾਏ ਤੁਸੀਂ ਜਿਹੜੇ ਇੱਥੋਂ ਰੇਟ ਚੈੱਕ ਕਰੋਗੇ ਫਿਰ ਤੁਸੀਂ ਕਿਸੇ ਸਟੋਰ ਤੇ ਜਾ ਕੇ ਵੇਖੋਗੇ, ਜ਼ਮੀਨ ਅਸਮਾਨ ਦਾ ਫਰਕ ਹੈ। ਬੱਚਿਆਂ ਦੇ ਟਵਾਏ 50% ਆਫ। ਟਰਾਈ ਸਾਈਕਲ ਚੈੱਕ ਕਰ ਲਿਓ ਮਾਰਕੀਟ ਦੇ ਵਿਚ, ਤੁਹਾਨੂੰ 100-125 ਦਾ ਮਿਲੇਗਾ ਬੱਚਿਆਂ ਦਾ, ਇੱਥੇ $40 ਦਾ। 7-piece ਗਲਾਸ ਵਿਦ ਵਿਸਕੀ ਬੋਟਲ $20 ਦਾ। ਇੰਡੀਆ ਲਿਜਾਣ ਲਈ ਸੂਟ ਕੇਸ ਲੈਣੇ ਨੇ ਤਾਂ ਬਹੁਤ ਵਧੀਆ ਰੇਟ ਤੇ, ਔਰ $150 ਦੀ ਸ਼ੋਪਿੰਗ ਕਰਨ ਤੇ ਤੁਹਾਨੂੰ ਇੱਕ ਸਰਪ੍ਰਾਈਜ਼ ਗਿਫਟ ਦਿੱਤਾ ਜਾਵੇਗਾ। 31 ਮੈਲਨੀ, ਮੈਲਨੀ ਤੇ ਸਟੀਲ 905-405-5555। ਲਓ ਚੱਲਦੇ ਆ ਪੰਜਾਬ, ਸਾਡੇ ਨਾਲ ਹਾਜ਼ਰ ਨੇ ਸਰਦਾਰ ਸਾਡੇ ਵੀਰ ਜਸਵੀਰ ਸਿੰਘ ਜੀ ਪੱਟੀ, ਪਰੰਤੂ ਮੈਂ ਦੱਸਦਾ ਕਿ ਇਸ ਹਿੱਸੇ ਨੂੰ ਟੌਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਸਪਾਂਸਰ ਕੀਤਾ ਜਾਵੇਗਾ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼, ਹਾਈ ਐਂਡ ਦੇ ਅਪਲਾਈਸਿਸ ਤੁਸੀਂ ਲੈ ਕੇ ਆਉਣੇ ਨੇ। 16 ਇੰਟਮਲ ਡਰਾਈਵ ਐਟ ਏਅਰਪੋਰਟ ਰੋਡ, ਚੋਟੀ ਦਾ ਫਰਨੀਚਰ ਵੀ ਡਿਸਪਲੇ ਕੀਤਾ ਹੈ। ਟਾਪ ਚੋਇਸ ਨੰਬਰ ਟੂ ਕਾਲ 905-799-0045। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ ਲੈ ਕਾਲ ਕਰ ਸਕਦੇ ਹੋ 905-799-0045। ਅਤੇ ਆਓ ਤੁਹਾਨੂੰ ਲੈ ਚੱਲਦਾ ਪਈ ਆ ਲਿੰਕ ਟਰੈਵਲ ਤੇ। ਆ ਲਿੰਕ ਟਰੈਵਲ ਤੇ ਤੁਹਾਨੂੰ ਇਕ ਜਬਰਦਸਤ ਟੀਮ ਮਿਲ ਰਹੀ ਹੈ, ਟੋਰਾਂਟੋ ਟੂ ਦਿੱਲੀ 1 ਵੇ 1080 ਅਕਤੂਬਰ ਮਹੀਨਾ, ਅਕਤੂਬਰ ਤੇ ਨਵੰਬਰ ਮਹੀਨਾ 1360 ਦੀ ਵਿਦ 2 ਪੀਸ ਲਗੇਜ ਦੇ ਨਾਲ 1 ਵੇ ਟਿਕਟ ਹੈ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। 7 8 2 ਨੰਬਰ 905-457-1100 ਅਤੇ ਕੀਮਤੀ ਸਮਾਨ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਾਉਣਾ ਹੈ। ਐਚ ਕੇ ਮੂਵਰਸ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਕੱਪੜੇ ਲੀੜੇ ਬੰਨ ਲਏ, ਫਰਨੀਚਰ ਬੰਨ ਲਿਆ, ਅੱਗੋਂ ਚਾਬੀ ਨਹੀਂ ਮਿਲੀਆਂ, ਹੁਣ ਸਮਾਨ ਕਿੱਥੇ ਰੱਖੀਏ, ਕੋਈ ਗੱਲ ਨਹੀਂ। ਸਟੋਰੇਜ ਸਰਵਿਸ ਵੀ ਨਾਲ ਹੈ ਐਚ ਕੇ ਮੂਵਰਸ ਐਂਡ ਸਟੋਰੇਜ। ਵੀਰ ਹਰਮਿੰਦਰ ਜੀ ਨੂੰ ਕਾਲ ਕਰਨਾ ਹੈ 140 ਅਡਵਾਂਸ ਬੁਲੇਵਾਰ ਯੂਨਿਟ ਨੰਬਰ 10, 416-524-6704। ਹੋਮਿਓਪੈਥੀ ਰਾਹੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਕਾਵਿਆ ਹੋਮੋਕੇ 10 ਕੁਆਟਰ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ, ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਹਾਜ਼ਰ ਨੇ। ਤੁਹਾਡੀ ਸੇਵਾ ਦੇ ਵਿਚ ਸਲਾਹ ਮਸ਼ਵਰਾ ਬਿਲਕੁਲ ਫ੍ਰੀ। 647-2779 ਤੇ ਕਾਲ ਕੀਤਾ ਜਾ ਸਕਦਾ ਹੈ। ਸੁਣਿਓ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ।
1: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ, ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਮੈਂ ਆਪ ਜੀ ਦਾ ਦੋਸਤ ਹੋਸਦਰਬਾਗ ਸਿੰਘ ਚਾਵਲਾ, ਚਾਵਲਾ ਨਿਊਜ਼ ਨੈਟਵਰਕ ਟੋ ਟੋਰਾਂਟੋ ਦੇ ਵਿਚ ਲੈ ਚੱਲਾਂਗੇ। ਪੰਜਾਬ ਸਾਰੇ ਨਾਲ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਭੱਟੀ। ਮੈਂ ਇਕ ਵਾਰੀ ਫਿਰ ਤੋਂ ਸਟੂਡੀਓ ਦੇ ਨੰਬਰ ਦੇ ਦਿਆਂ 905-813-1300 ਤੇ ਤੁਸੀਂ ਕਾਲ ਕਰ ਸਕਦੇ ਹੋ। ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ ਐਨੀ ਮੂਮੈਂਟ ਸਾਡੀ ਗੱਲਬਾਤ ਹੋਵੇਗੀ। ਇਕ ਵਾਰੀ ਫਿਰ ਤੋਂ ਨੰਬਰ 905-813-1300 ਤੇ ਤੁਸੀਂ ਕਾਲ ਕਰ ਸਕੋਗੇ ਔਰ ਤੁਹਾਡਾ ਕੋਈ ਵੀ ਕੁਐਸਚਨ ਹੈ ਨੋ ਪ੍ਰੋਬਲਮ, ਪੱਟੀ ਸਾਹਿਬ ਹਾਜ਼ਰ ਨੇ, ਤੁਸੀਂ ਸਵਾਲ ਕਰ ਸਕੋਗੇ। ਪੱਟੀ ਸਾਹਿਬ ਵੈਲਕਮ, ਸਵਾਗਤ ਹੈ, ਵੈਰੀ ਗੁੱਡ ਮਾਰਨਿੰਗ, ਤੁਹਾਡੇ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ, ਠੀਕ ਠਾਕ ਹੋ?
2: ਬੜੀ ਕਿਰਪਾ ਜੀ।
0: ਸ਼ੁੱਕਰਵਾਰ ਜਿੱਥੋਂ ਛੱਡਿਆ ਸੀ, ਜਿੱਥੋਂ ਸ਼ੁਰੂ ਕਰਦੇ ਆ, ਪੰਜਾਬ ਸਰਕਾਰ ਸਕਤੇ ਦੇ ਵਿਚ ਹੈ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਓਐਸਟੀ ਦੀ ਗ੍ਰਿਫ਼ਤਾਰੀ ਤੇ ਫਿਲਹਾਲ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ, ਕੀ ਕਹਿਣਾ ਚਾਹੋਗੇ?
2: ਸੁਪਰੀਮ ਕੋਰਟ ਨੇ ਰੋਕ ਲਗਾ ਕੇ ਇੱਕ ਰਾਤ ਬੜੀ ਵੱਡੀ ਸਰਕਾਰ ਨੂੰ ਦਿੱਤੀ ਹੈ, ਕਿਉਂਕਿ ਇਹਨਾਂ ਨੇ ਜਿਹੜੇ ਹਾਈ ਕੋਰਟ ਨੇ ਆਰਡਰ ਕੀਤੇ ਸੀਗੇ, ਸੀਬੀਆਈ ਨੂੰ ਇਨਕੁਆਇਰੀ ਦਿੱਤੀ ਸੀਗੀ, ਜਿਹੜੀ ਈਡੀ ਨੇ ਇੱਕ ਲੈਟਰ ਲਿਖੀ ਸੀ ਡੀਜੀਪੀ ਪੰਜਾਬ ਨੂੰ ਤੇ 67 ਦਿਨ ਲੀਟਰ ਲੈਟਰ ਪਈ ਰਹੀ, ਉਹਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਉਦੋਂ ਬਾਅਦ ਈਡੀ ਨੇ ਜੁਲਾਈ ਮਹੀਨੇ ਚ ਇਹਨਾਂ ਨੂੰ ਜੁਲਾਈ ਤੇ ਅਗਸਤ ਮਹੀਨੇ ਚ ਕਰੀਬ ਕਰੀਬ 4 ਲੈਟਰ ਲਿਖੀਆਂ ਸੀਗੀਆਂ, ਜਿਨ੍ਹਾਂ ਦਾ ਪੰਜਾਬ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਸੀਗਾ। ਤੇ ਨਿਖਲ ਸਰਾਫ ਇੱਕ ਵਕੀਲ ਆ ਜਿਹੜਾ PIL ਪਾਉਣ ਦਾ ਬੜਾ ਸ਼ੌਕੀਨ ਆ, ਉਹਨੇ ਇਹਨੂੰ ਇਹ ਰਿਪੋਰਟ ਲੈ ਕੇ ਤੇ PIL ਪਾਈ ਸੀ ਤੇ ਉਹਦੇ ਬਿਹਾਫ ਦੇ ਉੱਤੇ ਜਿਹੜੀ ਆ ਤੇ ਇਹ ਜਿਹੜੀ ਇਨਕੁਆਇਰੀ ਸੀ ED ਨੇ ਚਿੱਠੀ ਲਿਖੀ ਸੀ ਉਹ CBI ਨੂੰ ਦਿੱਤੀ ਸੀ ਹਾਈ ਕੋਰਟ ਨੇ। ਨਿਖਲ ਸਰਾਫ ਦੇ ਰੇਡ ਵੀ ਉੱਥੇ ਪੁਲਿਸ ਨੇ ਰੇਡ ਕੀਤਾ ਸੀ, ਉਹਦਾ ਕੋਈ ਘਰ ਘੁਰ ਢਾਉਣ ਲਈ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ ਸੀ, ਉਹਦਾ ਘਰ ਨਹੀਂ ਸੀ ਮਿਲਿਆ। ਹੁਣ ਇਹਨੇ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਨੇ ਪਹਿਲੇ 2 ਦਿਨ ਤੇ ਕਹਿ ਦਿੱਤਾ ਵੀ ਸਾਡੇ ਕੋਲ ਜੇ ਟਾਈਮ ਨਹੀਂ ਹੈਗਾ, ਮੁੜ ਕੇ ਇੱਕ ਦਿਨ ਇੱਕ ਲਗਲੇ ਸ਼ੀਲ ਲਾਗੂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਹੇ ਸੀਗੇ, ਉਹਦੇ ਤੇ ਸਰਕਾਰੀ ਵਕੀਲ ਗੁਪਤਾ ਜਿਹੜਾ ਹੈਗਾ ਸੀ ਪੰਜਾਬ ਸਰਕਾਰ ਦਾ ਵਕੀਲ, ਉਹਨੇ ਇਤਰਾਜ਼ ਪ੍ਰਗਟ ਕੀਤਾ ਵੀ ਸਾਨੂੰ ਇਹਦੇ ਕੋਲੋਂ ਇਨਸਾਫ ਦੀ ਆਸ ਨਹੀਂ, ਕਿ ਜਦੋਂ ਇਹ ਹਾਈਕੋਰਟ ਚ ਹੁੰਦਾ ਸੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਉਦੋਂ ਵੀ ਇਹਦੇ ਫੈਸਲੇ ਵਿਵਾਦਿਤ ਰਹੇ ਨੇ। ਲਾਗੂ ਹੋਰਾਂ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ, ਉਹਨਾਂ ਨੂੰ ਅਲੱਗ ਕਰਨ ਤੋਂ ਬਾਅਦ ਜਿਹੜੇ ਦੀਪਕ ਦੱਤਾ ਦੂਜੇ ਜੱਜ ਸੀ ਉਹਨਾਂ ਕਿਹਾ ਜੀ ਲਾਗੂ ਨੇ ਅਲੱਗ ਕਰ ਲਿਆ ਵਾ, ਸ਼ਿਕਾਇਤ ਦੇ ਆਧਾਰ ਤੇ ਆਪਣੇ ਆਪ ਨੂੰ ਤੇ ਦੂਸਰੇ ਬੈਂਚ ਨੂੰ ਭੇਜ ਰਹੇ ਸੀ। ਉਸ ਬੈਂਚ ਨੇ ਸੁਣਵਾਈ ਕਰਦਿਆਂ ਬੇਕਾਇਦਾ ਤੌਰ ਤੇ ਸਰਕਾਰ ਨੂੰ ਇਹ ਰਾਹ ਦੇ ਦਿੱਤੀ ਤੇ ਨਾਲ ਸੀਬੀ ਨੂੰ ਨੋਟਿਸ ਜਾਰੀ ਕਰ ਦਿੱਤਾ ਵੀ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੇ ਕਿਹੜੇ ਕਿੱਦਾਂ ਜਿਹੜੀ ਦਿੱਤੀ ਹੈ ਹਾਈਕੋਰਟ ਨੇ ਜਿਹੜੀ ਜਾਂਚ ਦਿੱਤੀ ਹੈ, ਤੁਸੀਂ ਕੀ ਕਰ ਰਹੇ ਹੋ ਇਹਦੇ ਤੇ। ਹੁਣ ਉਹਨਾਂ ਹਾਈਕੋਰਟ ਨੂੰ ਨੋਟਿਸ ਜਾਰੀ ਕਰਦੇ ਆਟੋਮੈਟਿਕਲੀ ਸਟੇਅ ਹੋ ਗਿਆ। ਸਟੇਅ ਹੋਣ ਤੋਂ ਹੁਣ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਓਐਸਡੀ ਹੈ ਰਾਜਵੀਰ ਘੁੰਮਣ, ਉਹ ਬੜੇ ਆਰਾਮ ਨਾਲ ਜਾ ਕੇ ਪੇਸ਼ ਹੋ ਸਕਦਾ, ਉਹਦੀ ਗ੍ਰਿਫਤਾਰੀ ਨਹੀਂ ਹੋਏਗੀ। ਹੁਣ ਜੇ ਸੀਬੀਆਈ ਬੁਲਾਉਂਦੀ ਆ ਉਹ ਜਾਂਦਾ ਵਾ ਪੇਸ਼ ਹੁੰਦਾ ਵਾ ਤੇ ਉਹਦੀ ਗ੍ਰਿਫਤਾਰੀ ਨਹੀਂ ਹੋਏਗੀ। ਹੁਣ ਇਹ ਰੋਕ ਕਿੰਨਾ ਚਿਰ ਰਹਿੰਦੀ ਕਿੰਨਾ ਚਿਰ ਨਹਿੰਦੀ ਤੇ ਉਹਨਾਂ ਚਿਰ ਤੇ ਸਰਕਾਰ ਨੂੰ ਰਾਹਤ ਹੈਗੀ ਆ ਤੇ ਜੇ ਉਹਨਾਂ ਨੇ ਇਹਨਾਂ ਦੀ ਰੋਕ ਨਾ ਰੋਕ ਹਟਾ ਦਿੱਤੀ ਫਿਰ ਸਰਕਾਰ ਲਈ ਮੁਸ਼ਕਿਲ ਹੋਏਗੀ, ਫਿਰ ਸਰਕਾਰ ਲਈ ਵੀ ਤੇ ਮੁੱਖ ਮੰਤਰੀ ਦੇ ਪਰਿਵਾਰ ਲਈ ਮੁਸ਼ਕਿਲ ਹੋਏਗੀ
0: ਜੀ।
2: ਤੁਹਾਨੂੰ ਪਤਾ ਹੀ ਹੈ
0: ਜੀ,
2: ਇੱਥੋਂ ਤੱਕ ਲੋਕ ਕਹਿੰਦੇ ਇਹਦੇ ਪਿੰਡ ਦੇ ਸਾਹਮਣੇ ਵੀ ਤਾਂ ਗਲਤ ਕਿ ਝੂਠ ਹੈ। ਜਿੱਦਣ ਰਾਜਵੀਰ ਘੁੰਮਣ ਦੇ ਘਰ ਬਕਾਇਦਾ ਤੇ ਘਰਾਂ ਚੋਂ ਪਿੰਡ ਚ ਰੇਡ ਕੀਤਾ ਸੀ ਸੀਬੀਆਈ ਨੇ ਤੇ ਵਿਰੋਧੀਆਂ ਨੇ ਉਹਨਾਂ ਤੇ ਜਿਹੜੇ ਗੁਲਾਬ ਦੀਆਂ ਪੱਤੀਆਂ ਦੇ ਫੁੱਲ ਸੀ ਵਰਖਾ ਕੀਤੀ ਸੀ, ਢੋਲ ਵਜਾਏ ਸੀ, ਬਹੁਤ ਚੰਗਾ ਕੀਤਾ ਤੁਸੀਂ। ਉੱਥੇ ਇੱਕ ਬੰਦੇ ਨੇ ਇਹ ਵੀ ਦੋਸ਼ ਲਾਇਆ ਸੀਗਾ ਇੱਕ ਅਵਾਰਾ ਗਾਂ ਟਰੱਕ ਲਿਆ ਕੇ ਮਰ ਗਈ ਸੀ। ਟਰੱਕ ਲਿਆਉਣ ਤੋਂ ਬਾਅਦ ਇਹਦੇ ਪਿਓ ਨੇ ਕਿਹਾ ਜੀ ਗਾਂ ਮੇਰੀ ਸੀਗੀ, ਉਹਦੇ ਵੀ ਪੈਸੇ ਲੈਣੇ ਸੀਗੇ। ਮਤਲਬ ਲੋਕਾਂ ਦੇ ਦੋਸ਼ ਵੀ ਬੜੇ ਵੱਡੇ ਹੁੰਦੇ ਨਾ, ਕੀ ਹੈ ਕੀ ਨਹੀਂ ਹੈਗਾ। ਲੇਕਿਨ ਇਹਨਾਂ ਨੇ ਆਪਣੇ ਪਿਓ ਨੂੰ ਸਰਪੰਚ ਧੱਕੇ ਨਾਲ ਬਣਾਇਆ ਸੀ, ਉੱਥੇ ਪੁਲਿਸ ਦੇ ਰਾਹੀਂ ਬਣਾਇਆ ਸੀਗਾ। ਤੇ ਫਿਰ ਤੁਹਾਨੂੰ ਪਤਾ ਪਿੰਡਾਂ ਚ ਰੋਸ ਤੇ ਹੁੰਦਾ ਹੀ ਨਾ ਭਾਈ, ਤੁਸੀਂ ਜੇ ਪਿੰਡ ਚ ਇਲੈਕਸ਼ਨ ਹੋ ਲੈਣਾ ਚੰਗੀ ਗੱਲ ਸੀਗੀ।
0: ਬਿਲਕੁਲ ਹਾਂ, ਇਹ ਤਾਂ ਹੈ ਪਿੰਡਾਂ ਦੇ ਵਿਚ, ਤੁਹਾਨੂੰ ਪਤਾ ਹੀ ਹੈ ਕਿ ਉੱਥੇ ਨਹੀਂ ਉਹ ਭਾਵੇਂ ਜਿੰਨਾ ਮਰਜ਼ੀ ਵੱਡਾ ਜ਼ੋਰਾਵਰ ਹੋਵੇ ਪਿੰਡ ਆਪਣੇ ਲੈਵਲ ਤੇ ਵਿਰੋਧ ਤਾਂ ਕਰਦਾ ਹੀ ਕਰਦਾ। ਖੈਰ ਨਹੀਂ ਬਈ, 905-813-1320। ਪਰ ਸਾਹਿਬ ਦਿੱਲੀ ਦੇ ਵਿਚ ਜੰਤਰ ਮੰਤਰ ਦੇ ਵਿਚ ਜੋ ਕੁਝ ਹੋਇਆ, ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋਇਆ, ਜਿਸ ਤਰੀਕੇ ਨਾਲ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਬਿਨਾਂ ਵਰਦੀ ਤੋਂ ਕੁਝ ਇਕ ਜਿਹੜੇ ਲੋਕ ਨੇ ਉਹ ਪੁਲਿਸ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਨੇ ਔਰ ਲੜਕੀਆਂ ਤੇ ਲੜਕਿਆਂ ਤੇ ਕੁਝ ਅਤਿਆਚਾਰ, ਕੁਝ ਧਮਕੀਆਂ, ਥਰੈਟਿੰਗ, ਇਹ ਕੁਝ ਮਤਲਬ ਸਰਕਾਰ ਇੱਕ ਕਿਸਮ ਦੀ ਕਿ ਮਤਲਬ ਕੰਬੀ ਕੰਬੀ ਜੀ ਨਜ਼ਰ ਆ ਰਹੀ ਹੈ। ਔਰ ਕਾਂਗਰਸ ਜਨਤਾ ਪਾਰਟੀ ਦੇ ਜਿਹੜਾ ਮੁੱਖ ਨੇ ਦੀਪਕੇ ਨੂੰ ਉਹਨੂੰ ਜਹਾਜ਼ ਦੇ ਅੰਦਰੋਂ ਗ੍ਰਿਫ਼ਤਾਰ ਕਰਨ ਚੱਲ ਗਈ ਭਾਈ। ਹੁਣ ਜਹਾਜ਼ ਲੈ ਕੇ ਤਾਂ ਉਹਨੇ ਉੱਡ ਨਹੀਂ ਸੀ ਜਾਣਾ, ਹੁਣ ਕਿਹੜਾ ਪਾਇਲਟ ਸੀ ਵੀ ਜਹਾਜ਼ ਚਲਾ ਕੇ ਭੱਜ ਜਾਂਦਾ, ਜਹਾਜ਼ ਤੋਂ ਤੇ ਬਾਹਰ ਨਿਕਲਣਾ ਹੀ ਸੀ, ਉਹਨੇ ਬਾਹਰ ਵੇਟ ਕਰ ਲੈਂਦੇ ਪੌੜੀਆਂ ਤੋਂ ਫੜ ਲੈਂਦੇ। ਪਰ ਇਹਦੇ ਨਾਲ ਉਹਨਾਂ ਦਾ ਲੱਗਦਾ ਨੀ ਕਿ ਵਰਲਡ ਵਾਈਡ ਕੋਈ ਇਮੇਜ ਜਿਹੜੀ ਥੋੜੀ ਖਰਾਬ ਹੀ ਜਾ ਰਹੀ ਆ ਦਿੱਲੀ ਪੁਲਿਸ ਦੀ?
2: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਯੂਐਨਓ ਵਿੱਚ ਆ ਗਈ ਹੁਣ
0: ਜੀ,
2: ਯੂਐਨਓ ਨੇ ਕਿਹਾ ਵੀ ਹੋ ਕੀ ਤਰਿਆ ਇੰਡੀਆ ਦੇ ਵਿੱਚ ਮਤਲਬ ਤੁਸੀਂ
0: ਜੀ,
2: ਉੱਥੇ ਹਿਊਮਨ ਰਾਈਟਸ ਦੀ ਉਲੰਘਣਾ ਤੁਸੀਂ ਕਿਉਂ ਕਰ ਰਹੇ ਹੋ
0: ਜੀ, ਉਹ ਸ਼ਰੇਆਮ ਧਮਕੀਆਂ ਦੇ ਰਹੇ ਨੇ।
2: ਬਿਲਕੁਲ ਚਾਵਲਾ ਸਾਹਿਬ, ਜੰਤਰ ਮੰਤਰ ਜਿਹੜਾ ਸੀ ਨਾ ਇਹ ਤੁਹਾਨੂੰ ਪਤਾ ਹੋਏਗਾ 1988 ਚ ਮਹਿੰਦਰ ਸਿੰਘ ਟਕੈਤ ਹੁੰਦੇ ਸੀਗੇ, ਰਕੇਸ਼ ਟਕੈਤ ਦੇ ਫਾਦਰ ਤੇ ਜਲ ਸ਼ਕਤੀ ਹੁੰਦੇ ਸੀ ਇਹ ਭਾਰਤੀ ਕਿਸਾਨ ਯੂਨੀਅਨ ਦੇ
0: ਜੀ।
2: ਇਹਨਾਂ ਨੇ ਉਦੋਂ ਧਰਨਾ ਦਿੱਤਾ ਸੀਗਾ, ਧਰਨਾ ਦਿੱਤਾ ਸੀ ਤੇ ਇੰਡੀਆ ਗੇਟ ਦਾ ਬੋਟ ਕਲੱਬ ਉਹਦੇ ਲਾਗੇ ਇੱਕ ਸਟੇਜ ਲਾਈ ਸੀ ਕਾਂਗਰਸ ਨੇ
0: ਜੀ,
2: ਸਟੇਜ ਲਾਈ ਸੀ ਇੰਦਰਾ ਗਾਂਧੀ ਦੀ ਬਰਸੀ ਮਨਾਉਣ ਵਾਸਤੇ। ਉਸ ਸਟੇਜ ਤੇ ਜਾ ਕੇ ਕਿਸਾਨਾਂ ਨੇ ਕਬਜ਼ਾ ਕਰ ਲਿਆ ਸੀ ਤੇ ਇੱਕ ਪੁਲਿਸ ਕਬਜ਼ਾ ਨਹੀਂ ਸੀ ਦੱਸੇ ਜਾ ਸਕੇ ਉਹਨਾਂ ਤੋਂ
0: ਜੀ।
2: ਤੁਹਾਨੂੰ ਪਤਾ ਜਾ ਢੁੱਕਾ ਬੜਾ ਪੀਂਦੇ ਆ, ਘੇਰੇ ਘੇਰੇ ਬਹਿ ਗਏ ਤੇ ਵਿੱਚ ਸਟੇਜ ਢੁੱਕਾ ਰੱਖਦਾ ਢੁੱਕਾ ਪੀਣ ਲੱਗ ਪਏ। ਉਦੋਂ ਗੋਲੀ ਵੀ ਚੱਲੀ ਸੀ ਤੇ ਦੋ ਚਾਰ ਕਿਸਾਨ ਮਰੇ ਵੀ ਸੀਗੇ। ਉਦੋਂ ਫਿਰ ਜਿਹੜਾ ਬੋਟ ਕਲੱਬ ਵਾਲੀ ਜਗ੍ਹਾ ਸੀਗਾ ਉੱਥੇ ਇਹਨਾਂ ਪਾਬੰਦੀ ਲਾਤੀ ਤੇ ਉਦੋਂ ਇਹ ਜੰਤਰ ਮੰਤਰ ਲਿਆ ਸੀ, ਇਸ ਪਾਸੇ ਆਏ ਸੀਗੇ ਵੀ ਜੰਤਰ ਮੰਤਰ ਤੇ ਕਰ ਲਓ ਤੁਸੀਂ। ਜੰਤਰ ਮੰਤਰ 2011 ਤੱਕ ਰਿਹਾ, ਇੱਥੇ ਤੁਸੀਂ ਕਰਦੇ ਰਹੇ ਹੋ। ਲੇਕਿਨ ਤੁਹਾਨੂੰ ਪਤਾ ਹੋਏਗਾ 1975 ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਬੜੀ ਵੱਡੀ ਰੈਲੀ ਹੋਈ ਸੀ ਇੰਦਰਾ ਗਾਂਧੀ ਖਿਲਾਫ਼, ਜੈਪ੍ਰਕਾਸ਼ ਨਾਰਾਇਣ ਨੇ ਕੀਤੀ ਸੀਗੀ। ਇਹਨੂੰ ਗੱਦੀ ਤੋਂ ਲਾਉਣ ਦੇ ਜੁਆ ਚੱਲ ਰਿਹਾ, ਉਹ ਚੱਲ ਰਿਹਾ ਸੀਗਾ ਤੇ ਉਦੋਂ ਬਾਅਦ ਉੱਥੇ ਹੋਰ ਵੀ ਰੈਲੀ ਹੋਈ ਤੇ 2011 ਚ ਅੰਨਾ ਹਜ਼ਾਰੇ ਨੂੰ ਉੱਥੇ ਰੈਲੀ ਕੀਤੀ ਸੀ। ਜੰਤਰ ਮੰਤਰ ਤੇ ਚੱਲਦਾ ਰਿਹਾ। ਹੁਣ ਇਹਨਾਂ ਨੇ ਕੀ ਕੀਤਾ, ਜਿਹੜੀ ਕਾਂਗਰਸ ਜਨਤਾ ਪਾਰਟੀ ਉਹਨਾਂ 24 ਘੰਟਿਆਂ ਦਾ ਨੋਟਿਸ ਦਿੱਤਾ ਵੀ ਸਾਨੂੰ 24 ਘੰਟਿਆਂ ਤੇ ਜਗ੍ਹਾ ਅਲਾਟ ਕਰੋ, ਨਹੀਂ ਤੇ ਜੰਤਰ ਮੰਤਰ ਤੇ ਅਸੀਂ ਆਪਣੇ ਪੱਟਾ ਸਿਰ ਰੱਖਾਂਗੇ। ਇਹਨਾਂ ਇੱਕ ACP ਅਨੁਰਾਗ ਵਰਮਾ ਦੇ ਜਿਹੜੀ ਸੀ ਅਗਵਾਈ ਹੇਠ ਕਮੇਟੀ ਬਣਾਈ ਸੀਗੀ, ਉਹ ਕਮੇਟੀ ਨੇ ਰਿਪੋਰਟ ਦਿੱਤੀ ਆ ਔਰ ਮੁੱਢ ਉਹ ਕਮੇਟੀ ਨੇ ਤਿੰਨ ਜਗ੍ਹਾ ਦਿੱਤੀਆਂ ਇਹਨਾਂ ਨੂੰ ਕਿ ਤਿੰਨ ਜਗ੍ਹਾ ਦੇ ਉੱਤੇ ਤੁਸੀਂ ਆਪਣੀ ਕਰ ਸਕਦੇ ਹੋ। ਵੋਟ ਕਲੱਬ ਤਾਂ ਚਲੋ ਗਿਆ 1993 ਤੋਂ ਜਨਤਾ ਮੰਦਿਰ ਤੇ ਹੋ ਰਹੀ ਸੀਗੀ, ਰੈਲੀ ਹੋ ਰਹੀ ਸੀ। 2017 ਵਿੱਚ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਨਾ, ਉਹਨੇ ਜੰਤਰ ਮੰਤਰ ਵਿਰੁੱਧ ਰੋਕ ਲਾ ਦਿੱਤੀ, ਤੁਸੀਂ ਇੱਥੇ ਨਹੀਂ ਕਰ ਸਕਦੇ। ਤੁਸੀਂ 2018 ਦੇ ਵਿੱਚ ਸ਼ਰਤਾਂ ਦੇ ਤਹਿਤ ਇਹ ਰੋਕ ਜਿਹੜੀ ਸੁਪਰੀਮ ਕੋਰਟ ਨੇ ਹਟਾ ਦਿੱਤੀ ਸੀਗੀ, ਇਹ ਫਿਰ ਇੱਥੇ ਹੁੰਦੀਆਂ ਨਹੀਂ ਸਭ ਕੁਛ। ਹੁਣ ਇਹਨਾਂ ਨੇ ਦਿੱਤਾ ਇਹਨਾਂ ਨੂੰ ਤਿੰਨ ਜਗ੍ਹਾ ਦਿੱਤੀਆਂ ਇਹਨਾਂ ਨੂੰ ਕਿ ਤਿੰਨ ਜਗ੍ਹਾ ਤੇ ਤੁਸੀਂ ਜਾ ਕੇ ਜਿਹੜਾ ਉਹ ਪ੍ਰਦਰਸ਼ਨ ਕਰ ਸਕਦੇ ਹੋ। ਹੁਣ ਵੇਖੋ ਇਹਦੇ ਵਿੱਚ ਰਾਮ ਜੀ ਦਾ ਮੈਦਾਨ ਵੀ ਹੈਗਾ, ਬਰਾੜੀ ਗਰਾਊਂਡ ਵੀ ਹੈਗੀ ਆ, ਪੁਰਾਣੀ ਦਿੱਲੀ CBD ਗਰਾਊਂਡ ਵੀ ਹੈਗੀ ਆ। ਇਹ ਤਿੰਨ ਸਥਾਨ ਦਿੱਤੇ ਵੀ ਤੁਸੀਂ ਇੱਥੇ ਜਾ ਕੇ ਆਪਣੀਆਂ ਰੈਲੀਆਂ ਕਰ ਸਕਦੇ ਹੋ, ਜੋ ਕਰਨਾ ਕਰ ਸਕਦੇ ਹੋ ਤੁਸੀਂ। ਹੁਣ ਦੇਖਦੇ ਆ
0: ਜਿਸ ਤੱਕ ਜੀ ਅਸੀਂ ਸਾਰਾ ਕੁਝ ਘਟਨਾਕ੍ਰਮ ਤੇ ਬਾਜ ਅੱਖ ਜਿਹੜੀਆਂ ਕਿ ਅਸੀਂ ਝਲਕੀਆਂ ਵੀ ਦਿਖਾ ਰਹੇ ਹਾਂ ਦੋਨੋਂ ਪਾਸੋਂ ਦੀਆਂ, ਅਸੀਂ ਆਪਣੇ ਟੈਲੀਵਿਜ਼ਨ IPTV ਬਾਕਸ ਤੇ ਆਪਣਾ ਫਰਜ਼ ਨਿਭਾ ਰਹੇ ਹਾਂ ਕਿ ਸਾਨੂੰ ਜੋ ਉਥੋਂ ਲਿੰਕ ਭੇਜੇ ਜਾ ਰਹੇ ਨੇ ਜਾਂ ਅਸੀਂ ਵੇਖ ਰਹੇ ਹਾਂ ਜਿਹਦੇ ਵਿਚ ਕੋਈ AI ਨਾਲ ਛੇੜਛਾੜ ਕਰਕੇ ਨਾ ਬਣਾਈ ਹੋਵੇ, ਉਥੇ ਆ ਕੇ ਨੌਜਵਾਨ ਤੇ ਕੋਈ ਇਹੋ ਜਿਹਾ ਨਾਰਾ ਨਹੀਂ ਲਾ ਰਹੇ। ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਨਾ ਫੰਡਾਮੈਂਟਲ ਰਾਈਟ ਆ, ਔਰ ਗ੍ਰਹਿ ਮੰਤਰੀ ਕੋ ਜੇ ਉਹਨਾਂ ਨੂੰ ਲੱਗਦਾ ਕਿ ਗ੍ਰਹਿ ਮੰਤਰੀ ਦਾ ਹੱਥ ਹੈ ਜਾਂ ਜਿਹੜਾ ਮੁੱਖ ਚੋਣ ਕਮਿਸ਼ਨਰ ਆ ਉਹਦਾ ਹੱਥ ਵਾ ਇਹਦੇ ਵਿਚ ਵੋਟਾਂ ਕੱਟਣ ਦੇ ਵਿਚ ਮਤਲਬ, ਤੇ ਉਹਨੂੰ ਉਹਦੇ ਖਿਲਾਫ ਨਾਰੇਬਾਜ਼ੀ ਨੂੰ ਭਾਰਤ ਦੇ ਖਿਲਾਫ ਕੁਝ ਲੋਕ ਉਥੋਂ ਜਿਹੜੇ ਮਤਲਬ ਕਹਿ ਰਹੇ ਨੇ, ਮਤਲਬ ਮੈਂ ਨੀ ਕਹਿੰਦਾ ਕਿ ਜਿਹੜੇ ਦੇਸ਼ ਬਚਾਓ ਵਾਲੇ ਆ ਗਏ ਨੇ ਸੋ ਕਾਲਡ ਹਿੰਦੂ ਤਵੀ ਜਿਹੜੇ ਨੇ ਕਹਿੰਦੇ ਅਸੀਂ ਦੇਸ਼ ਭਗਤਾਂ ਜੀ ਇਹ ਗਦਾਰ ਨੇ, ਉਹ ਦੇਸ਼ ਵਿਰੋਧੀ ਨਾਰਾ ਤੋਂ ਕੋਈ ਲੱਗ ਹੀ ਨਹੀਂ ਰਿਹਾ ਉਥੇ। ਦੇਸ਼ ਵਿਰੋਧੀ ਨਾਰੇ ਤੇ ਇਹਨਾਂ ਦੇ ਬੰਦੇ ਜਿਹੜੇ ਧਮਕੀਆਂ ਦੇਣ ਵਾਲੇ ਜਿਹੜੇ ਸ਼ਰੇਆਮ ਕਹਿੰਦੇ ਆਉਣਗੇ ਤੇ ਅਸੀਂ ਕੁੱਟਾਂਗੇ ਮਾਰਾਂਗੇ, ਡੰਡੇ ਵੀ ਲੈ ਕੇ ਤੁਰੇ ਫਿਰਦੇ ਨੇ ਬਿਨਾਂ ਯੂਨੀਫਾਰਮ ਤੋਂ, ਬੱਚੇ ਜਿਹੜੇ ਨੇ ਉਹਨਾਂ ਨੂੰ ਚੁੱਕ ਚੁੱਕ ਕੇ ਪੁਲਿਸ ਵਾਲੇ ਪਤਾ ਨਹੀਂ ਕੌਣ ਨੇ ਕਿੱਥੇ ਲੈ ਕੇ ਜਾ ਰਹੇ ਨੇ, ਕੋਈ ਸੇਫ ਨਹੀਂ ਗੀ। ਜੇ ਉਹ ਮਤਲਬ ਮੁਜ਼ਾਹਰਾਕਾਰੀ ਕੁੜੀਆਂ ਨੇ ਜਾਂ ਮੁੰਡੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ, ਮਾਰਿਆ ਜਾ ਰਿਹਾ ਬਿਨਾਂ ਵਰਦੀ ਤੋਂ ਜਿਹੜੇ ਲੋਕ ਨੇ ਉਹਨਾਂ ਨੂੰ ਪੁਲਿਸ ਫੜ ਨਹੀਂ ਰਹੀ।
2: ਬਿਲਕੁਲ ਜੀ, ਉਹ ਬਜਰੰਗ ਦਲ ਦੇ ਬੰਦੇ ਨੇ, ਵਿਸ਼ਵ ਹਿੰਦੂ ਪਰਿਸ਼ਦ
0: ਸ਼ਰੇਆਮ ਕਹਿ ਰਹੇ ਨੇ,
2: ਜਿਨ੍ਹਾਂ ਕੋਲ ਬੇਸਬਾਲ ਵੀ ਆ, ਜਿਨ੍ਹਾਂ ਕੋਲ ਹਾਕੀ ਵੀ ਆ, ਹੋਰ ਡਾਂਗ ਛੋਟੇ ਉਹਨਾਂ ਦੇ ਕੋਲ। ਸਾਡਾ ਸੰਵਿਧਾਨ ਕੀ ਕਹਿੰਦਾ ਜੀ? ਸੰਵਿਧਾਨ ਦੀ ਧਾਰਾ 19(1)(a) ਇਹ ਕਹਿੰਦੀ ਸ਼ਾਂਤਮਈ ਤਰੀਕੇ ਨਾਲ ਬਿਨਾਂ ਹਥਿਆਰ ਦੇ ਇਕੱਠੇ ਹੋ ਕੇ ਤੁਹਾਨੂੰ ਕੋਈ ਵੀ ਇਕੱਠ ਕਰਨ ਦਾ ਅਧਿਕਾਰ ਹੈ। ਦੂਸਰਾ ਧਾਰਾ 19(1)(c) ਇਹ ਨਾਗਰਿਕ ਨੂੰ ਆਪਣਾ ਵਿਰੋਧ ਦਰਜ ਕਰਾਉਣ, ਰੈਲੀਆਂ ਕਰਨ ਅਤੇ ਸਮੂਹਿਕ ਤੌਰ ਤੇ ਮੁੱਦੇ ਉਠਾਉਣ ਦੀ ਖੁੱਲ੍ਹ ਦਿੰਦੀ ਹੈ। ਧਾਰਾ 21 ਇਹ ਜੀਵਨ ਤੇ ਨਿੱਜੀ ਆਜ਼ਾਦੀ ਦੀ ਰੱਖਿਆ ਕਰਦੀ ਹੈ। ਤਿੰਨ ਧਾਰਾਵਾਂ ਤੁਸੀਂ ਕੱਢ ਲਓ ਸੰਵਿਧਾਨ ਦੀਆਂ, ਇਹਦੇ ਵਿੱਚ ਚਿੱਟੇ ਲਫ਼ਜ਼ਾਂ 'ਚ ਲਿਖਿਆ ਵੀ ਤੁਹਾਨੂੰ ਪ੍ਰੋਟੈਸਟ ਕਰਨ ਤੋਂ ਕਿਸੇ ਪ੍ਰਕਾਰ ਦਾ ਰੋਕਿਆ ਨਹੀਂ ਜਾ ਸਕਦਾ। ਧਾਰਾ 21 ਦੇ ਤੁਹਾਨੂੰ ਸਗੋਂ ਜਿਹੜੀ ਸਿਕਿਉਰਿਟੀ ਜਿਹੜੀ ਸਟੇਟ ਪ੍ਰੋਵਾਈਡ ਕਰੂਗੀ।
0: ਸਕਿਉਰਿਟੀ ਤੇ ਕੀ ਪ੍ਰੋਵਾਈਡ ਕਰਨੀ ਆ? ਉਹ ਤੇ ਗੁੰਡੇ ਜਿਹੜੇ ਮਤਲਬ ਸੋ ਕਾਲਡ ਕਿਸਮ ਦੇ ਜਿਹੜੇ ਗੁੰਡਾਗਰਦੀ ਵਾਲੇ ਲੋਕ ਨੇ, ਉਹ ਕਈਆਂ ਦੇ ਤੇ ਉਥੋਂ ਦਾ ਜਿਹੜਾ ਮਤਲਬ ਮੀਡੀਆ ਜਾਂ ਉਥੋਂ ਦੇ ਬੱਚੇ ਨੇ ਜਾਂ ਜਿਹੜੇ ਇੰਨੇ ਐਕਟਿਵ ਨੇ ਕਿ ਇਹ ਬੰਦੇ ਜਿਹੜੇ ਜੇਲਾਂ ਦੇ ਵਿੱਚ ਹੋਣੇ ਚਾਹੀਦੇ ਸੀਗੇ, ਇਹ ਮਤਲਬ ਕੈਦੀ ਨੇ, ਇਹ ਦੋਸ਼ੀ ਨੇ, ਇਹ ਬਲਾਤਕਾਰੀ ਨੇ, ਇਹ ਕਾਤਲ ਨੇ, ਇਹ ਜੇਲਾਂ ਦੇ ਵਿੱਚ ਹੋਣੇ ਚਾਹੀਦੇ ਨੇ। ਉਹ ਸ਼ਰੇਆਮ ਬਾਹਰ ਆ ਕੇ ਤੇ ਇਹਨਾਂ ਬੱਚਿਆਂ ਨੂੰ ਕੁੱਟ ਰਹੇ ਨੇ, ਬੱਚੀਆਂ ਨੂੰ ਕੁੱਟ ਰਹੇ ਨੇ, ਔਰ ਉਹਨਾਂ ਦਾ ਧੱਕਾ ਕਰ ਰਹੇ ਨੇ, ਇਹਨਾਂ ਗੁਪਤੰਗਾਂ ਨੂੰ ਛੇੜਖਾਨੀ ਕਰ ਰਹੇ ਨੇ। ਇਹ ਕਿੱਥੇ ਗਿਆ ਲੋਕਤੰਤਰ? ਖਤਮ।
2: ਮਹੰਤ ਨਰਾਣੂ ਦੇ ਟਾਈਮ ਦੇ ਉੱਤੇ ਵੀ ਇੱਦਾਂ ਬਦਮਾਸ਼ ਦਿੱਤੇ ਸੀਗੇ ਸਰਕਾਰ ਨੇ ਕੱਢ ਕੇ ਜੇਲ੍ਹ ਚੋਂ। ਉਹੀ ਸਿਸਟਮ ਹੋਣ, ਸੌਰਵ ਦਾਸ ਨੇ ਗੱਲ ਕਹੀ ਸੀ, ਤੁਸੀਂ ਕਹਿੰਦੇ 2873 ਜਿਹੜਾ ਪਿਛਲਾ ਪ੍ਰੋਟੈਸਟ ਹੋਇਆ ਸੀਗਾ, 2873 ਬੰਦੇ ਉਹ ਜਿਨ੍ਹਾਂ ਦੇ ਖਿਲਾਫ਼ ਕ੍ਰਿਮੀਨਲ ਪਰਚੇ ਦਰਜ ਸੀ, ਉਹ ਕਹਿੰਦਾ ਫਿਰ ਇੱਥੇ ਆ ਕਿਵੇਂ ਗਏ? ਤੇ ਤੁਸੀਂ ਦੱਸੋ ਸਾਨੂੰ।
0: ਬਿਲਕੁਲ, ਇਹ ਆ ਕਿੱਥੇ ਗਏ, ਕਿੱਥੋਂ?
2: ਸਰਕਾਰ ਕੋਲ ਕੋਈ ਜਵਾਬ ਨਹੀਂ ਸੀਗਾ
0: ਜੀ। ਅੱਛਾ, ਫਿਰ ਉਹ ਜੀ ਉਹਨਾਂ ਦੇ ਵਰਗੇ ਬੱਚੇ ਬਣ ਕੇ ਆ ਗਏ ਜੀ। ਮੈਨੂੰ ਸਟੂਡੈਂਟ, ਮੈਨੂੰ ਇੱਕ ਮੈਸੇਜ ਆਇਆ ਜੀ, 3000 ਰੁਪਇਆ ਦੇ ਰਹੇ ਨੇ ਜੀ ਇਹ ਈਚ ਬੰਦੇ ਨੂੰ 3000 ਦੇ ਰਹੇ ਨੇ ਜੀ। ਉਹੀ ਬੰਦਾ ਮੁੜ ਕੇ ਦੂਜੇ ਜਾ ਕੇ ਚੈਨਲ ਤੇ ਆਪਣੀ ਜਿਹੜੀ ਹੈ ਬਾਈਟ ਦੇ ਰਿਹਾ, ਕੋਈ ਡਿਫਰੈਂਟ ਦੇ ਰਿਹਾ ਕਿ ਮੈਂ ਉਹ ਹਾਂ ਜੀ, ਮੈਂ ਦੇਸ਼ ਭਗਤ ਹਾਂ, ਮੈਂ ਬਲਾਹਾਂ। ਭੁੱਲ ਜਾਂਦੇ ਇੱਕ ਦਿਨ ਦੇ ਵਿੱਚ ਵਰਦੀ ਵੀ ਤੁਹਾਡੀ ਉਹੀ, ਕੱਪੜੇ ਵੀ ਉਹੀ, ਪੈਂਟ ਵੀ ਉਹੀ, ਕਮੀਜ਼ ਵੀ ਉਹੀ, ਤੇ ਦੂਜੇ ਇੱਕ ਨੂੰ ਤੁਸੀਂ ਬਿਆਨ ਦੂਜਾ ਦੇ ਰਹੇ ਹੋ, ਦੂਜੇ ਨੂੰ ਬਿਆਨ ਦੂਜਾ ਦੇ ਰਹੇ ਹੋ। ਭੁੱਲ ਜਾਂਦੇ ਨੇ ਕਿ ਸੋਸ਼ਲ ਨੈਟਵਰਕ ਮੀਡੀਆ, ਉਹ ਵੀ ਜੈਨਜੀ ਵੀ ਜਿਹੜਾ ਕਾਫੀ ਐਕਟਿਵ ਅਗਲੇ ਪਾਸੇ। ਅੱਛਾ, ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਦਾ ਸਾਕਾ, ਮਤਲਬ ਬੰਗਲਾ ਸਾਹਿਬ ਦਾ ਜਿਹੜਾ ਮਾਮਲਾ, ਉਹਦੇ ਤੇ ਕੀ ਕਹਿਣਾ ਚਾਹੋਗੇ ਕਿ ਵਾਕਿਆ ਦਰਵਾਜ਼ੇ ਬੰਦ ਕੀਤੇ ਗਏ, ਅੰਦਰ ਕੁਝ ਇਹੋ ਜਿਹੇ ਲੋਕ ਚਲ ਗਏ ਹੋਣਗੇ, ਉਹਨਾਂ ਨੇ ਸ਼ਰਾਰਤ ਕੀਤੀ ਹੋਊਗੀ, ਕੁਝ ਹੋਇਆ ਇਹਦੇ ਵਿੱਚ, ਸੱਚਾਈ ਕੀ ਆ?
2: ਬੰਗਲਾ ਸਾਹਿਬ ਦੇ ਗੁਰਦੁਆਰੇ ਚ ਕੋਈ ਸ਼ੱਕ ਵਾਲੀ ਗੱਲ ਨੀ ਵੀ ਇਹ ਨੌਜਵਾਨ ਉੱਥੇ ਗਏ ਨੇ
0: ਜੀ।
2: ਨੌਜਵਾਨ ਉੱਥੇ ਗਏ ਨੇ ਤੇ ਮਗਰ ਪੁਲਿਸ ਚਲੀ ਗਈ ਆ, ਪੁਲਿਸ ਦੇ ਜਿਹੜੇ ਸਭ ਕੁਝ ਸ਼ਰਧਾਲੂ ਸੀ ਉਹਨਾਂ ਨੂੰ ਫੜਿਆ ਉੱਥੇ
0: ਜੀ।
2: ਤੁਸੀਂ ਵੇਖੋ ਇੱਕ ਵੀਡੀਓ ਤੇ ਦੋ ਬੀਬੀਆਂ ਰੌਲਾ
0: ਪਾ ਰਹੀਆਂ,
2: ਅਸੀਂ ਤੇ ਮੱਥਾ ਟੇਕ, ਤੁਸੀਂ ਕਰ ਕੀ ਰਹੇ ਹੋ ਤੁਸੀਂ? ਉਹ ਫਿਰ ਸੰਗਤ ਨੇ ਵਿਰੋਧ ਕੀਤਾ ਤੇ ਫਿਰ ਪੁਲਿਸ ਤੋਂ ਵਾਪਸ ਮੁੜੀ। ਤੇ ਲੇਕਿਨ ਜਿਹੜੇ ਸਾਡੇ ਮਾਨਯੋਗ ਉੱਥੇ ਪ੍ਰਧਾਨ ਨੇ ਜਿਹੜੇ ਟਰਸਟੀ ਨੇ ਉਹ ਕਹਿੰਦੇ ਨਹੀਂ ਜੀ ਨਹੀਂ, ਇਹ ਤੇ ਬਿਲਕੁਲ ਗਲਤ, ਤੇ ਮੁੰਡੇ ਅੰਦਰ ਆਏ, ਪੁਲਿਸ ਦੇ ਆਈ ਨੀ ਅੰਦਰ,
0: ਤੇ ਵੀਡੀਓ ਸ਼ਰੇਆਮ ਆ ਰਹੀ ਹੈ।
2: ਜਿਹੜੇ ਹਰਮੀਤ ਸਿੰਘ ਕਾਲਕਾ ਵਾ ਉਹਨਾਂ ਦੇ ਪਿਛੋਕੜ ਤੇ ਥੋੜਾ ਚਲ ਜਾਓ, ਤੁਹਾਨੂੰ ਪਤਾ ਸਾਕਾ ਨੀਲਾ ਤਾਰਾ ਹੋਇਆ ਸੀ ਨਾ, ਇਹਦੇ ਦਾਦਾ ਜੀ ਜਸਵੰਤ ਸਿੰਘ ਵਰੀ ਤੋਂ ਮੇਰੇ ਖਿਆਲ ਸ਼ਾਇਦ ਦਿੱਲੀ ਕਮੇਟੀ ਦੇ ਪ੍ਰਧਾਨ ਸੀ। ਰਾਮਲੀਲਾ ਗਰਾਊਂਡ ਦੇ ਵਿੱਚ ਮੈਂ ਇੱਕ ਇਜਲਾਸ ਬੁਲਾਇਆ ਸੀ ਵੱਡਾ ਸਾਰਾ, ਤੇ ਲੰਗਰ ਤਿਆਰ ਕੀਤਾ ਸੀ ਮੈਂ ਕਿਹਾ 30-35 ਹਜ਼ਾਰ ਵਾਸਤੇ, ਤੇ ਉੱਥੇ 5 ਹਜ਼ਾਰ ਤੋਂ ਵੱਧ ਬੰਦਾ ਨਹੀਂ ਸੀ। ਤੇ ਉਸ ਇਕੱਠ ਦੇ ਵਿੱਚ ਜਸਵੰਤ ਸਿੰਘ ਨੇ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ ਵੀ ਤੂੰ ਬਹੁਤ ਸਮੇਂ ਸਿਰ ਸਾਕਾ ਨੀਲਾ ਕਰਕੇ ਬਹੁਤ ਵਧੀਆ ਕੀਤਾ। ਤੇ ਜੇ ਆਪਣੀ ਤਸਵੀਰ ਏਦਾਂ ਦੀ ਹੈ ਤੇ ਫਿਰ ਆਪਾਂ ਉਹਨੂੰ ਕੀ ਕਹਿ ਸਕਦੇ?
0: ਬਿਲਕੁਲ ਜੀ, ਖੈਰ
2: ਲੰਗਰ ਛਕਣ ਛਕਿਆ ਮਤਲਬ ਵੀ ਪੁਲਿਸਾਂ ਦੇ ਬੰਦੇ ਹੋਣੇ ਆ, ਬਾਕੀ ਦਾ ਲੰਗਰ ਜਲ ਪ੍ਰਵਾਹ ਕੀਤਾ ਗਿਆ ਸੀ ਜਮਨਾ ਦੀਆਂ ਮੱਛੀਆਂ ਨਾਲ।
0: ਇਹ ਆ ਜੀ ਇਹਨਾਂ ਦਾ ਪਿਛੋਕੜ, ਐਵੇਂ ਨੀ ਬਾਬਾ ਮੁੜ ਕੇ ਦੇ ਤੁਹਾਨੂੰ
2: ਇਹ ਆਏ ਕਿਉਂ ਜੀ, ਲੈ ਕੇ ਕਿਉਂ ਆਏ? ਕਾਲਕਾ ਸਾਹਿਬ ਸਾਡੇ ਜਿੰਨੇ ਮੋਰਚੇ ਲੱਗੇ ਉਹ ਦਰਬਾਰ ਸਾਹਿਬ ਤੋਂ ਲੱਗੇ ਨੇ। 1955 ਜਦੋਂ ਦਰਬਾਰ ਸਾਹਿਬ ਕਾਲਤਕ ਤੇ ਮੀਟਿੰਗ ਹੋ ਰਹੀ ਸੀਗੀ, ਪੁਲਿਸ ਦਾਖਲ ਹੁੰਦੀ ਤੇ ਗੋਲੀ ਵੀ ਚਲਾਉਂਦੀ ਹੈ।
0: ਬਿਲਕੁਲ
2: ਫੱਟੜ ਬੰਦੇ ਹੁੰਦੇ ਆ ਤੇ ਜਿੰਨੇ ਬੰਦੇ ਉੱਥੇ ਮੂਵਮੈਂਟ ਸਾਰੇ ਫੜ ਕੇ ਜੇਲ੍ਹ ਭੇਜ ਦਿੱਤੇ ਜਾਂਦੇ ਤੇ ਤਤਕਾਲੀ ਭੀਮ ਸਿੰਘ ਸੱਚਰ ਦਾ ਮੁੱਖ ਮੰਤਰੀ ਸੀ, ਉਹਨੂੰ ਮਾਫ਼ੀ ਮੰਗਣੀ ਪਈ ਸੀ ਕੱਲ ਤੱਕ।
0: ਬਿਲਕੁਲ ਬਿਲਕੁਲ ਮਾਫ਼ੀ ਮੰਗੀ ਸੀ ਉਹਨੇ।
2: ਤੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਕਰ ਰਹੇ ਹੋ? ਤੁਸੀਂ ਕਹਿੰਦੇ ਆਈ ਨੀ ਪੁਲਿਸ ਸਾਹਮਣੇ, ਤੁਸੀਂ ਪੁਲਿਸ ਦਰਬਾਰ ਖਲੋਤੀ ਹੈ ਸਾਹਮਣੇ
0: ਜੀ? ਨਹੀਂ, ਵੀਡੀਓ ਆ ਗਈਆਂ ਨੇ, ਬੀਬੀਆਂ ਨੇ ਬਹਿਸ ਬਸਾਈ ਆ ਤੇ ਉਹ ਪੁਲਿਸ ਪੁਲਿਸ ਬੀਬੀਆਂ ਜਿਹੜੀਆਂ ਨੇ ਉਹ ਸਿੱਖ ਕੌਮ ਦੀਆਂ ਬੀਬੀਆਂ ਨੀ, ਇਹਨੂੰ ਪੁੱਛੋ ਕਾਲਕੇ ਨੂੰ।
2: ਬਿਲਕੁਲ
0: ਗੱਲ ਕਿ ਆਪਣੀ ਪਰੰਪਰਾ ਤੇ ਗਾਂ ਤੋਰਨੀ ਆ ਨਾ, ਫਿਰ ਪਰੰਪਰਾ ਗਾਂ ਤੋਰ ਰਿਹਾ ਨਾ ਕਾਲਕਾ ਸਾਹਿਬ, ਜਿਹੜਾ ਤੁਸੀਂ ਇਤਿਹਾਸ ਦੱਸਤਾ ਉਹਦੇ ਫਾਦਰ ਦਾ, ਕਿਸੇ ਹੋਰ ਪੱਤਰਕਾਰ ਕੋਲ ਨਾ ਇੰਨੀ ਹਿੰਮਤ ਆ ਤੇ ਨਾ ਇੰਨੀ ਨੌਲੇਜ ਆ। ਅਸੀਂ ਤੇ ਕੱਲ ਰੋਟੀ ਕਿਹਦੇ ਨਾਲ ਖਾਧੀ ਅੱਜ ਭੁੱਲ ਜਾਂਦੇ ਆ।
2: ਸਾਡੀ ਵੇਖੋ ਜਿੰਨੇ ਮੋਰਚੇ ਲੱਗੇ, ਭਾਵੇਂ ਧਰਮਜਿੰਦ ਮੋਰਚਾ ਸੀ, ਭਾਵੇਂ ਪੰਜਾਬੀ ਸੂਬੇ ਦਾ ਮੋਰਚਾ ਸੀ, ਭਾਵੇਂ ਐਮਰਜੈਂਸੀ ਦਾ ਮੋਰਚਾ ਸੀ, ਕਿੱਥੋਂ ਲੱਗਦਾ ਸੀਗਾ
0: ਵੀ?
2: ਗੁਰਦੁਆਰਾ ਮੰਜੀ ਸਾਹਿਬ ਹਾਲ ਉੱਥੇ ਗਰਮ ਤਕਤੀਰਾਂ ਤਕਰੀਰਾਂ ਹੁੰਦੀਆਂ ਸੀ, ਗਰਮ ਨਾਰੇ ਵੀ ਲੱਗਦੇ ਸੀ।
0: ਬਿਲਕੁਲ ਬਿਲਕੁਲ ਲੱਗਦੇ ਸੀ।
2: ਉੱਥੋਂ ਜਥਾ ਤਿਆਰ ਹੋ ਕੇ ਤੇ ਗ੍ਰਿਫਤਾਰੀ ਦੇਣ ਜਾਂਦਾ ਹੁੰਦਾ ਸੀ। ਜੇ ਨਹੀਂ ਪਤਾ ਤਾਂ ਘੱਟੋ ਘੱਟ ਇਤਿਹਾਸ ਫਰੋਲ ਲਓ।
0: ਕੀ ਲੋੜ ਆ ਜੇ ਜਿਹੜਾ ਦਰਬਾਰ ਸਾਹਿਬ ਤੇ ਪਰਿਵਾਰ ਅਟੈਕ ਹੋਣ ਦੇ ਬਾਅਦ ਲੰਗਰ ਲਾ ਰਿਹਾ, ਪ੍ਰਸ਼ੰਸਾ ਕਰ ਰਿਹਾ ਉਸਦੀ, ਜਿਹਨੂੰ ਭਾਜਪਾ ਨੇ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਤੇ ਇਹ ਪ੍ਰਸ਼ੰਸਾ ਕਰ ਰਿਹਾ, ਕਿਹੜਾ ਘੱਟ ਆ ਫਿਰ? ਹਾਂਜੀ, ਇਹ ਮਤਲਬ ਬਲੱਡ ਤੇ ਉਹੀ ਆ ਨਾ, ਗਾਂ ਉਹਨੇ ਤੁਰਨੀ ਆਪਣੀ, ਜਥੇਦਾਰੀਆਂ ਐਵੇਂ ਥੋੜੀ ਮਿਲਦੀਆਂ। ਅੱਛਾ ਗੱਲ ਸੁਣੋ ਭੱਟੀ ਸਾਹਿਬ, ਸਮਾਂ ਮੇਰੇ ਕੋਲ ਥੋੜਾ, ਦੋ ਕੁਐਸਚਨ ਬੜੇ ਅਹਿਮ ਨੇ। ਇੱਕ ਤਾਂ ਮੈਂ ਲੈਣਾ ਤੁਹਾਡੇ ਕੋਲੋਂ ਵਿਧਾਇਕ ਮਨਿੰਦਰ ਸਿੰਘ ਗਿਆਸਪੁਰਾ, ਵੈਸੇ ਇਹਨੇ ਜੋ ਖੋਜ ਕੀਤੀ ਸੀ ਉਹ ਬਾਕਮਾਲ ਸੀ, ਪਰੰਤੂ ਹੁਣ ਚਲੋ ਉਹ ਤਾਂ ਕ੍ਰੈਡਿਟ ਜਾਂਦਾ ਹੀ ਜਾਂਦਾ, ਪਰ ਇਸ ਵੇਲੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਨਾਲ ਜਿਵੇਂ ਇਹ ਸਿੰਘ ਫਸਾ ਕੇ ਬਹਿ ਗਿਆ, ਹਾਂਜੀ ਗੰਭੀਰ ਦੋਸ਼ ਲਾਏ ਨੇ ਇਹਨੇ ਜਿਹੜੀ ਜਾਤੀ ਸ਼ਬਦਾਵਲੀ ਵਾਲੇ, ਮੈਨੂੰ ਨਹੀਂ ਲੱਗਦਾ ਕਿ ਠੀਕ ਹੈ ਗੜਗੱਜ ਸਾਹਿਬ ਕੁਝ ਹੋਰ ਤਾਂ ਕੁਝ ਕਹਿ ਸਕਦੇ, ਪਰ ਏਦਾਂ ਦਾ ਸ਼ਬਦ ਨਹੀਂ ਵਰਤਣਗੇ, ਇੰਨਾ ਕੁ ਗਿਆਨ ਹੈ। ਪਰ ਪਤਾ ਕੋਈ ਨੀ ਕਿਸੇ ਵੇਲੇ ਮੱਤ ਵੀ ਮਾਰੀ ਜਾਂਦੀ ਹੈ।
2: ਫੋਨ ਚਿਲਰ ਦਾ ਪਿੰਡ ਸੀਗਾ,
0: ਹਾਂਜੀ
2: ਉੱਥੇ ਸਾਰੇ ਪਿੰਡ ਸਿੱਖ ਸੀ, ਉਹ ਬਹੁਤ ਕਈ ਸਿੱਖ ਮਾਰਤੇ, ਕਈ ਮਹਾਂ ਬੱਚੇ ਸੀ,
0: ਹਾਂਜੀ।
2: ਔਰ ਇਸ ਬੰਦੇ ਨੇ ਉਹ ਜੰਗ ਲੜੀ, ਇਹ ਕਹਿੰਦਾ ਵੀ 11 ਵਜੇ ਜੇਲ੍ਹ ਗਿਆ ਤੇ 79 ਸਿੱਖਾਂ ਨੂੰ ਮੈਂ ਇਨਸਾਫ ਦਵਾਇਆ, ਉੱਥੇ ਕੰਮ ਕੀਤਾ, ਕੋਈ ਛੱਕਣ ਗੱਲ ਨਹੀਂ ਹੈਗੀ। ਤੇ ਤੁਸੀਂ ਵੇਖੋ ਅੱਜ ਜਿੱਦਣ ਇੱਥੇ MLA ਇਕੱਠੇ ਹੋਏ ਸੀ, ਉਹ ਸਹਿਮਤ ਨਹੀਂ ਸੀ ਨਾਲ, ਜਥੇਦਾਰ ਸਹਿਮਤ ਸੀ, ਇਹਦਾ ਮੈਨੂੰ ਪਰਿਭਾਸ਼ਾ ਦੱਸ ਦਿਓ ਕੀ ਇੱਕ ਸਟੋਰੀ ਦੀ ਤੁਸੀਂ ਜਹਿਦਰ ਪ੍ਰਭਾਸ਼ਾ ਦੱਸੀ ਸੀ ਕਿ ਪ੍ਰਭਾਸ਼ਾ ਦੱਸ ਦਿਓ, ਅਸੀਂ ਮੰਨ ਲਾਂਗੇ, ਨਹੀਂ ਮੰਨਦੇ ਅਸੀਂ ਤੁਹਾਡੀ ਆਖੀ। ਜੇ ਓਹਦੇ ਵਿਚਾਰ ਵੱਖਰੇ ਆ, ਇਹ ਚ ਗੁਨਾਹ ਕੀ ਕੀਤਾ ਉਹਨੇ? ਅੱਜ ਜਦੋਂ ਇਹਨਾਂ ਦੇ ਕੋਈ 12 MLA ਸਮੇਤ 15 ਆਗੂ ਜਿਹੜੇ ਸੀ ਅਕਾਲ ਤਖ਼ਤ ਤੇ ਆਏ ਸੀ ਇੱਕ ਮੰਗ ਪੱਤਰ ਦੇਣ ਵਾਸਤੇ, ਤੇ 16 ਉਹਨਾਂ ਚ ਮਨਵਿੰਦਰ ਸਿੰਘ ਗਿਆਸਪੁਰਾ ਵੀ ਸੀਗਾ ਜਿਹੜਾ ਲੁਧਿਆਣੇ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਮੈਂਬਰ
0: ਜੀ ਜੀ।
2: ਔਰ ਉਹਨੇ ਕੀ ਕੀਤਾ, ਜਦੋਂ ਜਾਣ ਲੱਗਾ ਉਹਨੂੰ ਰੋਕ ਦਿੱਤਾ ਗਿਆ। ਇਹ ਕੌਣ ਰੁਕਵਾ ਜਾਣਦੇ ਹੁੰਦੀ ਆ? ਇਹ ਕੋਈ ਉਹਦਾ ਆਪਣਾ ਘਰ ਆ, ਕੋਈ ਪ੍ਰਾਈਵੇਟ ਘਰ ਜਿੱਥੇ ਦਰਦ? ਇਹ ਅਕਾਲ ਤਖ਼ਤ ਦਾ ਸਕੱਤਰ ਹੈ ਤੇ ਹਰ ਸਿੱਖ ਦਾ ਉੱਥੇ ਹੱਕ ਆ, ਉਹਨੂੰ ਰੋਕਤਾ ਨੀ ਜਹਿਦਾ ਨੇ ਕਿਹਾ ਤੂੰ ਨਹੀਂ ਜਾ ਸਕਦਾ। ਵੀ ਕਿਉਂ ਨੀ ਜਾ ਸਕਦਾ, ਤੂੰ ਉਧਰ ਕਸਟੋਡੀ ਦਾ ਕਿਉਂ ਪੁੱਛਿਆ ਸੀ? ਇਹ ਨੀ ਕੁਛ ਗੱਲਾਂ ਇਹਦੀਆਂ ਵੀ ਗਲਤ ਨੇ ਜਿਹੜੀਆਂ ਉੱਥੇ ਇਲਜ਼ਾਮ ਲਾਉਣੇ, ਉਹ ਨਹੀਂ ਚੰਗੇ ਲੱਗਦੇ। ਜ਼ਬਾਨ ਦਾ ਰਸ ਵੀ ਕੋਈ ਹੁੰਦਾ ਥੋੜਾ ਬਾਲਾ, ਇਹ ਵੀ ਜਦੋਂ ਬੋਲਣ ਲੱਗਦਾ ਪਿੱਛਾ ਭੁੱਖ ਨੀ ਵਹਿੰਦਾ। ਲੇਕਿਨ ਇਹ ਗੱਲ ਉਹਨੇ ਗਲਤ ਕੀਤੀ ਵੀ ਅੱਜ ਨੂੰ ਐਂਟਰੀ ਦੀ ਬੈਨ ਕਰਤੀ, ਨਹੀਂ ਜਾਣ ਦਿੱਤਾ ਅੰਦਰ। ਉਹਨੇ ਬਾਹਰ ਕਹਿਤਾ ਵੀ ਮੈਂ ਚਮਿਆਰ ਬਰਾਦਰੀ ਦਾ ਸੰਬੰਧ ਰੱਖਦਾ, ਮੈਨੂੰ ਇਸ ਕਰਕੇ ਨੀ ਜਾਣ ਦਿੱਤਾ ਅੰਦਰ।
0: ਮਤਲਬ ਇਹ ਸਭ ਆਪਣੇ ਵੱਲੋਂ ਉਹਦੀ ਉਪਜ ਵਾ ਕਿ ਜਥੇਦਾਰ ਦੇ ਵੱਲੋਂ ਤਾਂ ਜਥੇਦਾਰ ਨੇ ਇੱਕ ਹੋਰ ਐਲੀਗੇਸ਼ਨ ਲਾ ਕੇ ਰੋਕਿਆ, ਪਰ ਜਾਤੀ ਸੂਚਕ ਤਾਂ ਨਹੀਂ ਵਰਤਿਆ ਸਕਦਾ ਕਿ ਵਰਤਿਆ ਨਹੀਂ। ਖਾਲਸਾ
2: ਬਰਾਦਰੀ ਕਾਰਜ ਸਾਧਕ ਵੱਲੋਂ ਜਿਹੜਾ ਜਲਿਆਂ ਵਾਲੇ ਬਾਗ ਦਿਵਾਨ ਸਜਾਇਆ ਸੀ, ਤੇ ਮੁੜ ਕੇ ਅਗਲੇ ਦਿਨ ਜਿੰਨੇ ਦਲਿਤ ਸੀ ਉਹ ਨਾਲ ਲੈ ਕੇ ਤੇ ਇਹ ਕੜਾ ਪ੍ਰਸ਼ਾਦੀ ਦੇਖ ਕੇ ਆਉਣ ਗਏ ਸੀ ਅੰਦਰ। ਉਹਨਾਂ ਦੀ ਦੇਖ ਨਹੀਂ ਸਭ ਕੀਤੀ ਜਾਂਦੀ?
0: ਪਤਾ ਜੀ ਪਤਾ, ਗਿਆਨੀ ਜਿੱਤ ਸਿੰਘ ਹੁਣਾਂ ਦੀ ਗੱਲ ਕਰ ਲਈਏ, ਉਹਨਾਂ ਨੂੰ ਜੋੜਿਆਂ ਦੇ ਵਿੱਚ ਬਹਿ ਕੇ ਪ੍ਰਸ਼ਾਦ ਮਿਲਦਾ ਸੀ। ਇਹ ਤਾਂ ਹੈ ਸਾਡੇ ਚ, ਇਹ ਕੋਈ ਦੋ ਰਾਮਾ ਨਹੀਂ ਕਿ ਸਾਡੇ ਚ ਜਾਤ ਪਾਤ ਨਹੀਂ ਹੈਗਾ, ਸਾਡੇ ਚ ਜਾਤ ਪਾਤ ਹੈ। ਅਸੀਂ ਜਿੱਥੋਂ ਨਿਕਲੇ, ਜਿੱਥੋਂ ਕੱਢਿਆ ਸੀ ਗੁਰੂ ਸਾਹਿਬ ਨੇ, ਉੱਥੋਂ ਕੋਹਾਂ ਦੂਰ ਬੈਠੇ ਜਾ ਕੇ ਹੋਰ ਗੁੜੋ ਚ ਹੋਏ ਆ, ਹੋਰ ਗੁੜੋ ਚ ਹੋਏ।
2: ਬਿਲਕੁਲ
0: ਇਹ ਨਹੀਂ ਹੈਗਾ ਕਿ ਅਸੀਂ ਮੰਨਦੇ ਹਾਂ ਬਾਪੂ ਦਾ ਪੁੱਤ ਬਣ ਕੇ, ਸੱਚੇ ਪੁੱਤ ਬਣ ਕੇ ਬਾਪੂ ਦੇ ਤੁਰੇ ਫਿਰਦੇ ਹਾਂ।
2: ਹੁਣ ਜਹਿਦਾ ਸਿੰਘ ਨੇ ਗਾਹ ਕੀਤਾ, ਜਥੇਦਾਰ ਦਾ ਪੀਏ ਕਹਿ ਰਿਹਾ ਵਾ ਭਾਈ ਸੀ ਇਹਨਾਂ ਵਿਧਾਇਕ ਦਿਨ ਕਾਵਰੀ ਕਾਰਵਾਈ ਕਰਾਂਗੇ, ਤੇ ਅੱਜ ਜਥੇਦਾਰ ਦੀ ਗਹਿਰ ਆ ਰਹੀ ਜੀ, ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ, ਇੱਕ ਆਰਡਰ ਵੀ ਜਾਰੀ ਕਰਤਾ ਵੀ 15 ਤਰੀਕ ਨੂੰ ਇਹ 15 ਦੇ 15 ਬੰਦੇ ਜਿਹੜੇ ਨੇ 11 ਵਜੇ ਅਕਾਲ ਤਖ਼ਤ ਦੇ ਸਕੱਤਰ ਚ ਹਾਜ਼ਰ ਹੋਣ
0: ਜੀ।
2: ਯਾਰ ਗਲਤੀ ਇੱਕ ਬੰਦੇ ਕੀਤੀ, ਹੁਣ ਨਾ ਗੱਲ ਕਰੋ ਤੁਸੀਂ ਇਹਨਾਂ ਦਾ ਕੀ ਕਸੂਰ ਆ? ਇਹਨਾਂ ਦਾ ਕਸੂਰ ਇਹ ਆ ਵੀ ਬਾਹਰ ਜਾ ਕੇ ਸਪਸ਼ਟੀਕਰਨ ਦਿੱਤਾ। ਕਾਹਦਾ ਭਾਈ ਤੈਨੂੰ ਸਪਸ਼ਟੀਕਰਨ ਦੇਣ? ਦੱਸਿਓ ਤੁਸੀਂ, ਸਪਸ਼ਟੀਕਰਨ ਤੇ ਇਸ ਗੱਲ ਦਾ ਹੁੰਦਾ ਨਾ ਵੀ ਜੇ ਕਿਤੇ ਇਹਨਾਂ ਨੇ ਗਲਤੀ ਕੀਤੀ ਹੈ, ਜੇ ਕਿਤੇ ਗਲਤੀ ਕੀਤੀ ਬੁਲਾ ਉਹਦੀ ਗੱਲ ਕਰੋ ਜਿਹੜੀ ਕਰਨੀ ਤੁਸੀਂ। ਹੁਣ ਉਹਨਾਂ ਨੇ ਪਤਾ ਲਾ ਲਿਆ, ਫਿਰ ਬੁਲਾ ਲਿਆ ਕੀ ਸ਼ੋਅ ਕਰ ਜਹਿਦਾ ਸਾਹਿਬ
0: ਜੀ? ਬਿਲਕੁਲ, ਸਮਾਂ ਸਾਡਾ ਹੋ ਗਿਆ ਦੋਸਤੋ, ਪੱਟੀ ਸਾਹਿਬ ਦੇ ਨਾਲ।
3: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਆਨ ਦੇ ਬਕਸੇ ਖੋਲ ਕੇ ਜਦੋਂ ਸਾਨੂੰ ਡਿਲੀਵਰੀ ਮਿਲ ਗਈ, ਉਹਨਾਂ ਨੇ ਇੱਕ ਦਿਨ ਦੇ ਵਿੱਚ ਸਾਰਾ ਸੈੱਟ ਫਿੱਟ ਕਰ ਦੇਣਾ। ਉਦੋਂ ਅਸੀਂ ਆਫੀਸ਼ਲੀ ਉੱਥੋਂ ਬ੍ਰੌਡਕਾਸਟ ਵੀ ਸ਼ੁਰੂ ਕਰਾਂਗੇ, ਇੱਕ ਵੱਡੇ ਪੱਧਰ ਤੇ ਆਪਾਂ ਉਹਦੀ ਓਪਨਿੰਗ ਵੀ ਕਰਾਂਗੇ। ਬਾਬੇ ਨੇ ਕਿਰਪਾ ਕੀਤੀ, ਤੁਹਾਡੇ ਆਸ਼ੀਰਵਾਦ ਪਿਆਰ ਮੁਹੱਬਤ ਸਦਕਾ ਸਿੱਖ ਇਤਿਹਾਸ ਦੇ ਪੰਨੇ ਡਿਫਰੈਂਟ ਵੇ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ, ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨੇ। ਲਾਈਵ ਤੁਸੀਂ ਸਟੂਡੀਓ ਦੇ ਵਿੱਚ ਜਿਹੜਾ ਨੇ ਪਾਰਟੀਸਪੇਟਸ ਨੇ ਆਉਣਾ ਹੋਇਆ ਕਰੇਗਾ, ਉਹ ਲਾਈਵ ਉਹਨਾਂ ਦੇ ਕੋਲ ਕੋਈ ਡਿਵਾਈਸ ਨਹੀਂ ਹੋਇਆ ਕਰੇਗੀ, ਨਾ ਫੋਨ ਹੋਇਆ ਕਰੇਗਾ, ਨਾ ਕੋਈ ਹੋਰ ਚੀਜ਼ ਹੋਇਆ ਕਰੇਗੀ। ਫੇਸ ਟੂ ਫੇਸ ਆਪਾਂ ਉਹਨਾਂ ਨਾਲ ਸਵਾਲ ਜਵਾਬ ਸ਼ੁਰੂ ਕਰਨ ਜਾ ਰਹੇ ਹਾਂ ਵੈਰੀ ਸੂਨ, ਜਦੋਂ ਸਾਨੂੰ ਇਹ ਸਾਡਾ ਸਟੂਡੀਓ ਰੈਡੀ ਹੋ ਗਿਆ। ਉੱਥੇ ਬੈਠਣ ਦਾ ਵੀ ਪ੍ਰਬੰਧ ਕੁਛ ਸੀਟਾਂ ਦਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਜਿੰਨੇ ਪਾਰਟੀਸਪੈਂਟ ਆ ਜਾਣ ਉਹਨਾਂ ਦੇ ਵਿੱਚੋਂ ਬਾਹਰ ਉਹਨਾਂ ਦੇ ਕੋਲੋਂ ਸਵਾਲ ਪੁੱਛ ਕੇ ਉਹਨਾਂ ਚ ਸਿਲੈਕਟ ਕਰਕੇ 4-5 ਜਾਣੇ, ਤੇ ਫਿਰ ਉਹ ਇੱਕ ਘੰਟੇ ਦਾ ਪ੍ਰੋਗਰਾਮ ਜਿਹੜਾ ਹੈ ਸਿੱਖ ਇਤਿਹਾਸ ਦੇ ਪੰਨੇ ਵਰਲਡ ਵਾਈਡ। ਸਾਨੂੰ ਉਮੀਦ ਹੈ ਕਿ ਯੂਟਿਊਬ ਫੇਸਬੁੱਕ ਤੇ ਵੀ ਤੁਸੀਂ ਗਾਂ ਸ਼ੇਅਰ ਕਰੋਗੇ, IPTV ਬਾਕਸ ਤੇ ਤਾਂ ਹੈ ਹੀ ਹੈ, ਲਾਈਵ ਬ੍ਰੌਡਕਾਸਟ ਹੋਇਆ ਕਰੇਗਾ ਰੇਡੀਓ ਤੇ TV ਤੇ, ਯੂਟਿਊਬ ਫੇਸਬੁੱਕ ਤੇ, ਸਾਡੇ ਵੱਖ ਵੱਖ ਮਾਧਿਅਮ ਦੇ ਰਾਹੀਂ। ਥੋੜਾ ਜਿਹਾ ਇੰਤਜ਼ਾਰ ਕਰੋ, ਬਹੁਤ ਸਾਰੇ ਵੀਰਾਂ ਦੇ ਪਿਆਰ ਫੋਨ ਕਾਲ ਸਤਿਕਾਰ ਵੱਲੋਂ ਜਿਹੜੇ ਮਿਲਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਮਿਹਰਬਾਨੀ। ਪਟ ਸਾਹਿਬ ਲਈਏ ਫਿਰ ਛੁੱਟੀਆਂ, ਮਿਲਦੇ ਆ ਜੀ ਕੱਲ ਨੂੰ। ਹੁਣ ਸੁਣੋ ਏਸ਼ੀਅਨ ਵਿਜ਼ਨ, ਸ਼ਾਮ ਨੂੰ 6-9 ਫਿਰ ਮੁਲਾਕਾਤਾਂ ਹੋਣਗੀਆਂ। ਤਦ ਤੱਕ ਲਈ ਰੱਬ ਰਾਖਾ, ਸਤਿ ਸ੍ਰੀ ਅਕਾਲ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: अपने मनपसंद प्रोग्राम रंगला पंजाब नाल जुड़े रहो जिथे भी होवो जदों भी चाहो।
5: जी हाँ हुण तुसी सुन सकदे हो CJMR 1300 AM वक वक प्लेटफॉर्म्स ते।
4: भावे तुसी घर होवो दफ्तर विच या फिर लंबे सफर ते अपनी मनपसंद आवाज नू अपने तो दूर ना होण दियो।
5: डाउनलोड करो CJMR 1300 दी ऐप या सुनो आई हार्ट रेडियो ते।
4: इत्थों तक कि तुसी अपनी टेस्ला गड्डी विच भी सानू सुन सकदे हो।
5: फोन राही सुनन लई डायल करो 647-910-1300
4: अते अमरीका विच सुनन लई कॉल करो 641-741-1919 641-741-1919 ते।
5: इन्ना ही नहीं वक वक IPTV प्लेटफॉर्म्स ते रंगला पंजाब टीवी राही सानू लाइव देखन दा आनंद भी माणो।
4: ता फिर देर किस गल दी अपनी मिट्टी दी खुशबू पंजाबी बोली दा प्यार अते पंजाबीयत दा एहसास माणन लई जुड़े रहो CJMR 1300 AM नाल।
5: CJMR 1300 AM तुहाडी अपनी आवाज तुहाडा अपना पंजाब
4: सुनदे रहो प्रोग्राम रंगला पंजाब।
0: जीवना जा मरना इंसान दे हाथ नहीं परंतु इस संसार तो तुर गए प्राणी दा उस दियां धार्मिक रौ रीतां दे नाल उस नूं विदा करना साडे वस है। अपनी संस्कृति अपनी धार्मिक थले हुंदियां हन। लोटस फ्यूनरल होम दा सारा स्टाफ तुहाडी भाषा पंजाबी हिंदी भी बोलदा है। वधेरे जानकारी लई कॉल करो सरदार हरमिंदर सिंह हंसी 647-547-8188 647-547-8188 लोटस फ्यूनरल होम।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲੋਕ

CJMR 1300 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਦਾਸ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ, ਲੌਂਗ ਵੀਕਐਂਡ, ਥੈਂਕਸ ਗਿਵਿੰਗ, ਸ਼ੁਕਰਾਨਾ ਦਾ ਦਿਨ। ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵੱਖ ਵੱਖ ਅਦਾਰੇ ਫੇਸਬੁੱਕ ਅਤੇ ਯੂਟਿਊਬ ਤੇ ਰੰਗਲਾ ਪੰਜਾਬ ਦਾ ਪੇਜ ਹੈ, ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਕਰੋ, ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ।

0: ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ 647-910-1320 647-910-1320 ਅਮਰੀਕਾ ਦਾ ਨੰਬਰ 6417411919 iHeart Radio 1320 ਦਾ ਐਪ ਰੰਗਲਾ ਪੰਜਾਬ ਦਾ ਐਪ ਤੁਸੀਂ ਐਂਡਰਾਇਡ iOS ਡਿਵਾਈਸਿਸ ਤੇ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਹੋ ਵੱਖ ਵੱਖ IPTV ਸਰਵਰਾਂ ਤੇ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਤੁਸੀਂ ਲਾਈਵ ਟੈਲੀਵਿਜ਼ਨ ਤੇ ਦੇਖ ਸਕਦੇ ਹੋ ਫੁੱਲ ਪ੍ਰੋਡਕਸ਼ਨ ਦੇ ਨਾਲ 11:10 ਹੋ ਚੁੱਕੇ ਨੇ ਆਓ ਫਿਰ ਤੁਹਾਡੀ ਰੂਹ ਦੀ ਖੁਰਾਕ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਰੀਮਾ ਜੀ ਹਾਜ਼ਰ ਨੇ ਉਸ ਤੋਂ ਬਾਅਦ ਸ਼ਹਿਰ ਜਗਰਾਉਂ ਤੋਂ ਵੀਰ ਰਾਣਾ ਜੀ ਹਾਜ਼ਰ ਹੋਣਗੇ ਅੱਜ ਕਈ ਲੋਕੀ ਛੁੱਟੀ ਫਰਮਾ ਰਹੇ ਹੋਣਗੇ ਜੀ ਘਰ ਬੈਠ ਕੇ ਤੁਸੀਂ ਇਸ ਵੇਲੇ ਚਾਹ ਦੀਆਂ ਚੁਸਕੀਆਂ ਪੀ ਰਹੇ ਹੋਵੋਗੇ ਜੀ ਪਰੌਂਠੇ ਆਲੂ ਦੇ ਜਾਂ ਗੋਭੀ ਦੇ ਜਾਂ ਮੂਲੀ ਦੇ ਦੱਸਿਓ ਜ਼ਰੂਰ ਸਟੂਡੀਓ ਦੇ ਵਿਚ ਕਾਲ ਕਰਕੇ 905-813-1320 905-813-1320 ਸੋ ਅੱਜ ਥੈਂਕਸ ਗਿਵਿੰਗ ਹੈ ਜੀ ਸ਼ੁਕਰਾਨਾ ਸ਼ੁਕਰਾਨਾ ਕਰਿਆ ਕਰੋ ਹਰ ਇਕ ਦਿਨ ਦਾ ਹਰ ਇਕ ਪਲ ਦਾ ਹਰ ਇਕ ਮਿੰਟ ਦਾ ਕਿ ਤੁਸੀਂ ਜਦੋਂ ਉੱਠਦੇ ਹੋ ਤਾਂ ਉਸ ਉੱਪਰ ਵਾਲੇ ਰੱਬ ਦਾ ਵੀ ਧੰਨਵਾਦ ਕਰਿਆ ਕਰੋ ਕਿ ਇਕ ਦਿਨ ਹੋਰ ਦਿੱਤਾ ਜੀ ਸਾਨੂੰ ਬੜੀ ਕੀਮਤੀ ਹੈ ਜ਼ਿੰਦਗੀ ਤੇ ਖੁਸ਼ੀਆਂ ਦੇ ਨਾਲ ਇਸ ਨੂੰ ਬਤਾਓ ਈਰਖਾ ਖਾਰਾ ਜੈਲਸੀ ਇਹ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਆਪਣੀ ਲਾਈਫ ਨੂੰ ਆਪ ਜੀਓ ਜੀ ਬਾਕੀਆਂ ਨੇ ਤੇ ਆਪਣਾ ਖਾਣਾ ਹੀ ਖਾਣਾ ਤੁਸੀਂ ਵੀ ਆਪਣਾ ਥਾਲ ਸਜਾ ਕੇ ਰੱਖਿਆ ਕਰੋ ਬਹੁਤ ਡੂੰਗੀ ਗੱਲ ਕਹੀ ਮੈਂ ਜੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈ ਜੀ ਖੈਰ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਨੇ ਉਸ ਤੋਂ ਬਾਅਦ ਉਹਨੇ ਵਾਪਸ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
1: You're listening to CNN Toronto Chawla News Network Toronto
2: ਖਬਰਾਂ ਤੇ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਰਾਜਬੀਰ ਘੁੰਮਣ ਕੇਸ ਦੇ ਵਿਚ ਵੱਡੀ ਰਾਹਤ LPU ਹਿੰਸਾ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਕੀਤੀ ਖਿਚਾਈ ਪੰਜਾਬ ਦੇ ਪਾਰਕ ਹਸਪਤਾਲਾਂ ਚ ED ਵੱਲੋਂ ਛਾਪੇਮਾਰੀ ਡੀਏਅਰ ਕੇਸਿਸ ਦੇ ਵਿਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਅਪਰਾਧਕ ਮਾਨਹਾਨੀ ਦਾ ਨੋਟਿਸ ਜਾਰੀ ਰਵਨੀਤ ਬਿੱਟੂ ਨੇ ਪ੍ਰਗਟ ਸਿੰਘ ਤੇ ਚੱਕੇ ਸਵਾਲ ਕਿਹਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੋਤੇ ਹਾਰ ਨਾ ਚੜਾਉਣ ਤੇ ਸਿਆਸਤ ਹੁਣ ਖਬਰਾਂ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ ਸਰਵਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਤੇ ਰੋਕ ਦਿੱਤਾ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਖਲ ਕਰਨ ਲਈ ਹੁਕਮ ਦਿੱਤੇ ਨੇ ਸੁਪਰੀਮ ਕੋਰਟ ਤੋਂ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਤੇ ਹੋਰਾਂ ਨੂੰ ਰਾਹਤ ਮਿਲ ਗਈ ਹੈ ਉਹ ਹੁਣ CBI ਦੀ ਜਾਂਚ ਵਿਚ ਸ਼ਾਮਲ ਹੋ ਸਕਣਗੇ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਗ੍ਰਿਫ਼ਤਾਰੀ ਤੋਂ ਰਾਹਤ ਮਿਲ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ CBI ਜਾਂਚ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਪੰਜਾਬ ਦੇ ਐਡਵੋਕੇਟ ਜਨਰਲ ਮਨਜਿੰਦਰਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੱਤੀ ਕਿ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਵੱਡੀ ਰਾਹਤ ਦਿੱਤੀ ਹੈ ਉਨ੍ਹਾਂ ਦਸਿਆ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਹੁਣ CBI ਮਾਮਲੇ ਦੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਦੇ ਖਿਲਾਫ਼ ਕੋਈ ਵੀ ਜ਼ਬਰੀ ਕਾਰਵਾਈ ਨਹੀਂ ਕਰ ਸਕੇਗੀ ਪੰਜਾਬ ਦੇ ਪਾਰਕ ਹਸਪਤਾਲਾਂ ਚ ED ਦੀ ਟੀਮ ਵੱਲੋਂ ਕਾਰਵਾਈ ਕੀਤੀ ਜਾਣ ਦੀ ਸੂਚਨਾ ਸਾਹਮਣੇ ਆਈ ਹੈ ਇਹ ਛਾਪੇਮਾਰੀ ਪਟਿਆਲਾ ਤੇ ਬਠਿੰਡਾ ਦੇ ਪਾਰਕ ਹਸਪਤਾਲਾਂ ਚ ਜਾਰੀ ਹੈ ਅਹਿਮ ਸੂਤਰਾਂ ਮੁਤਾਬਕ ED ਨੇ ਆਯੁਸ਼ਮਾਨ ਭਾਰਤ ਯੋਜਨਾ ਮਾਮਲੇ ਚ ਗੜਬੜ ਨੂੰ ਲੈ ਕੇ ਛਾਪੇਮਾਰੀ ਕੀਤੀ ਹੈ ਇਸ ਤੋਂ ਪਹਿਲਾਂ ਹਰਿਆਣਾ ਚ ਗੜਬੜੀ ਮਿਲੀ ਸੀ ਹਰਿਆਣਾ ਦੀ ਪਾਣੀਪਤ ਪੁਲਿਸ ਨੇ ਇਕ ਮਰੀਜ਼ ਦੇ ਨਾਲ ਕੀਤੀ ਠੱਗੀ ਦੇ ਮਾਮਲੇ ਚ ਪਾਰਕ ਹਸਪਤਾਲ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ ਇਸ ਹਸਪਤਾਲ ਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਕਾਰਨ ਇਕ ਔਰਤ ਨੂੰ ਦਾਖਲ ਕੀਤਾ ਗਿਆ ਪਰਿਵਾਰ ਕੋਲ ਆਯੁਸ਼ਮਾਨ ਕਾਰਡ ਸੀ ਤੇ ਪਰਿਵਾਰ ਨੇ ਹਸਪਤਾਲ ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਦੇ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਸਟੰਟ ਵੀ ਪਾ ਦਿੱਤਾ ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਦੇ ਤਰੀਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਅਦਾਲਤ ਨੇ ਨੋਟ ਕੀਤਾ ਕਿ ਜਿਸ ਵਿਦਿਆਰਥਣ ਨੇ ਸੋਸ਼ਲ ਮੀਡੀਆ ਪੋਸਟ ਅੱਗੇ ਭੇਜੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਉਸ ਕੋਲੋਂ ਸਹੀ ਤਰੀਕੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ 18 ਸਾਲ ਪਹਿਲੇ ਸਾਲ ਦੀ ਵਿਦਿਆਰਥਣ ਤੋਂ ਇਹ ਪਤਾ ਲਾਉਣ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨੇ ਉਸ ਨੂੰ ਇਹ ਸੰਦੇਸ਼ ਫੈਲਾਉਣ ਲਈ ਵਰਤਿਆ ਸੀ ਜਾਂ ਉਸ ਨੇ ਕਿਸੇ ਹੋਰ ਦੇ ਫੋਨ ਦੀ ਵਰਤੋਂ ਕੀਤੀ ਸੀ ਅਦਾਲਤ ਨੇ ਕਿਹਾ ਕਿ ਅਜਿਹੀ ਪੋਸਟ ਫੈਲਾਉਣਾ ਇਕ ਗੰਭੀਰ ਮਾਮਲਾ ਹੈ ਅਤੇ ਜਿਨ੍ਹਾਂ ਹਾਲਾਤਾਂ ਚ ਸਾਂਝੀ ਕੀਤੀ ਗਈ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਸੁਣਵਾਈ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਨੇ ਹਾਈ ਕੋਰਟ ਨੂੰ ਜਾਣੂ ਕਰਵਾਇਆ ਕਿ ਵਿਦਿਆਰਥਣ ਨੇ ਇਕ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸੁਨੇਹਾ ਅੱਗੇ ਭੇਜਿਆ ਸੀ ਪਰ ਉਸ ਦੀ ਕੋਈ ਵੀ ਅਪਰਾਧਿਕ ਮੰਸ਼ਾ ਨਹੀਂ ਸੀ। ਬੈਂਚ ਨੂੰ ਇਕ ਸੀਲਬੰਦ ਰਿਪੋਰਟ ਵੀ ਸੌਂਪੀ ਗਈ ਜਿਸ ਵਿਚ ਪੁਲਿਸ ਵੱਲੋਂ ਦਰਜ ਉਸ ਦਾ ਬਿਆਨ ਸੀ। ਹਾਲਾਂਕਿ ਜਦੋਂ ਪਾਇਆ ਗਿਆ ਕਿ ਸੀਲਬੰਦ ਲਿਫਾਫੇ ਚ ਉਹ ਬਿਆਨ ਮੌਜੂਦ ਨਹੀਂ ਹੈ ਤਾਂ ਬੈਂਚ ਨੇ ਇਸ ਮਾਮਲੇ ਨੂੰ ਹਲਕੀ ਚਲਾਉਣ ਲਈ ਸਰਕਾਰ ਦੀ ਖਿਚਾਈ ਵੀ ਕੀਤੀ। ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515 ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਇਆ। ਅਦਾਲਤੀ ਹੁਕਮਾਂ ਦੀ ਤਮੀਲ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ 2 ਮਹੀਨਿਆਂ ਦੇ ਸਮੇਂ ਤੋਂ ਬਾਅਦ ਜਸਟਿਸ ਵਿਨੋਦ ਭਾਰਦਵਾਜ ਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ ਇਸ ਨੂੰ ਕ੍ਰਿਮੀਨਲ ਕੰਟੈਂਪਟ ਦਾ ਰਸਮੀ ਨੋਟਿਸ ਜਾਰੀ ਕੀਤਾ। ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਵੱਲੋਂ ਇਸ ਮਾਮਲੇ ਨੂੰ ਮਾਨਹਾਨੀ ਬੈਂਚ ਕੋਲ ਭੇਜਣਾ ਹੀ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਦਾਖਲ ਹਲਫਨਾਮੇ ਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਾਂਚ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਇਸ ਮਾਮਲੇ ਚ ਸਹਾਇਤਾ ਦੇ ਲਈ ਸੀਨੀਅਰ ਐਡਵੋਕੇਟ ਆਰ ਐਸ ਚੀਮਾ ਨੂੰ ਐਮਿਕਸ ਕਿਊਰੀ ਨਿਯੁਕਤ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਬੁੱਤ ਨੂੰ ਲੈ ਕੇ ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰਗਟ ਸਿੰਘ ਤੇ ਨਿਸ਼ਾਨੇ ਲਾਏ ਹੈ। ਸਵਰਗੀ ਬੇਅੰਤ ਸਿੰਘ ਤੇ ਇੰਦਰਾ ਗਾਂਧੀ ਦੇ ਬੁੱਤ ਨੂੰ ਲੈ ਕੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਬਿੱਟੂ ਨੇ ਕਿਹਾ ਕਿ ਜੇਕਰ ਪ੍ਰਗਟ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਦੇ ਬੁੱਤ ਤੋਂ ਕੋਈ ਇਤਰਾਜ਼ ਹੈ ਤਾਂ ਦੱਸ ਦੇ। ਉਨ੍ਹਾਂ ਦਾ ਪਰਿਵਾਰ ਪੂਰੇ ਮਾਨ ਸਨਮਾਨ ਦੇ ਨਾਲ ਬੁੱਤ ਨੂੰ ਉਥੋਂ ਹਟਾ ਕੇ ਸੈਕਟਰ 42 ਚੰਡੀਗੜ੍ਹ ਦੇ ਉਨ੍ਹਾਂ ਦੀ ਸਮਾਧ ਸਥਾਪਿਤ ਕਰ ਦੇਗਾ। ਹਾਲਾਂਕਿ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਨਵੇਂ ਬਣੇ ਪ੍ਰਧਾਨ ਜਾਂ ਤਿੰਨਾਂ ਬੁੱਤਾਂ ਦੇ ਸਾਹਮਣੇ ਜਾਂਦੇ ਨੇ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਹਾਰ ਤੇ ਫੁੱਲ ਚੜਾਉਂਦੇ ਨੇ। ਪ੍ਰਗਟ ਸਿੰਘ ਨੇ ਇੰਦਰਾ ਗਾਂਧੀ ਦੇ ਬੁੱਤ ਨੂੰ ਛੱਡ ਦਿੱਤਾ। ਇਸੇ ਤਰ੍ਹਾਂ ਹੀ ਸਵਰਗੀ ਬੇਅੰਤ ਸਿੰਘ ਦੇ ਬੁੱਤ ਤੇ ਵੀ ਹਾਰ ਨਹੀਂ ਪਾਇਆ। ਇਸ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਦੱਸ ਦਈਏ ਕਿ ਕਾਂਗਰਸ ਦੇ ਹਰੇਕ ਵਰਕਰ ਦੇ ਦਿਲ ਚ ਸਵਰਗੀ ਬੇਅੰਤ ਸਿੰਘ ਨੇ। ਬਿੱਟੂ ਨੇ ਕਿਹਾ ਕਿ ਮੇਰਾ ਕਾਂਗਰਸ ਨਾਲ ਕੋਈ ਲੈਣ ਦੇਣ ਨਹੀਂ, ਫਿਰ ਵੀ ਕਹਿਣਾ ਚਾਹੂੰਗਾ ਕਿ ਪਿਛਲੇ ਦਿਨ ਪ੍ਰਧਾਨ ਪ੍ਰਗਟ ਸਿੰਘ ਜਦ ਆਪਣਾ ਅਹੁਦਾ ਸੰਭਾਲਣ ਗਏ ਤੇ ਸੋਸ਼ਲ ਮੀਡੀਆ ਤੇ ਅਲੱਗ ਅਲੱਗ ਪਲੇਟਫਾਰਮ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਿਸ ਵਿਚ ਕਾਂਗਰਸ ਭਵਨ ਚ ਲੱਗੇ 3 ਬੁੱਟ ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਸ਼ਮਸ਼ੇਰ ਦੂਲੋ ਨੇ ਲਗਵਾਇਆ, ਉਨ੍ਹਾਂ ਦੇ ਉਪਰ ਉਨ੍ਹਾਂ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: You're listening to CNN Toronto, Chawla News Network, Toronto.

0: 5 से 8 तक मनाओ दिवाली ब्रार्स के साथ। हैप्पी दिवाली।
1: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
3: Authorized by the Harkirat Singh and Khushpal Singh Pawar campaigns.

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। 11:00 ਤੇ ਤਕਰੀਬਨ 23 ਮਿੰਟ ਹੋ ਚੁੱਕੇ ਨੇ ਤੇ ਆਓ ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਜਗਰਾਉਂ ਸ਼ਹਿਰ ਤੁਹਾਨੂੰ ਲੈ ਕੇ ਚੱਲੀਏ ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਐਨੀ ਮੂਮੈਂਟ ਹਾਜ਼ਰ ਹੋਣ ਵਾਲੇ ਨੇ ਜੀ। ਉਹਨਾਂ ਆਪਾਂ ਕਰਾਂਗੇ ਗੱਲਾਂ ਬਾਤਾਂ, ਤੁਸੀਂ ਵੀ ਆਪਣਾ ਸਵਾਲ ਜਵਾਬ ਰੈਡੀ ਕਰ ਲਓ ਜੀ। 905-813-1320 ਸਾਡੇ ਸਟੂਡੀਓ ਦਾ ਨੰਬਰ ਹੈ ਜੀ। ਸ਼ਾਹ ਟਰਾਂਸਪੋਰਟ ਨੂੰ ਡਰਾਈਵਰ ਚਾਹੀਦੇ ਨੇ, ਤੁਸੀਂ ਉਹਨਾਂ ਨੂੰ ਰਾਈਟ ਅਵੇ ਕਾਲ ਕਰ ਲਓ। ਸ਼ਾਹ ਟਰਾਂਸਪੋਰਟ ਨੂੰ ਰਾਈਟ ਅਵੇ ਇਮੀਡੀਏਟਲੀ ਡਰਾਈਵਰ ਚਾਹੀਦੇ ਨੇ। ਵੀਰ ਸੰਦੀਪ ਜੀ ਨੂੰ 416-9038390। ਆਲਸੋ ਪ੍ਰੋਗਰਾਮ ਨੂੰ ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ, ਕੱਲ ਬਾਰਿਸ਼ ਕਾਫੀ ਪਈ ਸੀ ਜੀ ਤੇ ਕਾਫੀ ਲੋਕਾਂ ਦੇ ਮੈਨੂੰ ਫੋਨ ਆਏ ਜੀ ਕਿ ਸਤਵਿੰਦਰ ਭਾਅ ਦਾ ਨੰਬਰ ਦਿਓ ਜੀ। ਇਹ ਇੱਕ ਜੰਤਰ ਜਿਹਾ ਲੈ ਕੇ ਆਉਂਦੇ ਨੇ, ਜੇ ਰੱਬ ਨਾ ਕਰੇ ਤੁਹਾਡੇ ਬੇਸਮੈਂਟ ਦੇ ਵਿੱਚ ਕੋਈ ਲੀਕੇਜ ਹੋਈ, ਕੋਈ ਪਾਣੀ ਦਾ ਟਿਪ ਟਿਪ ਟਿਪ ਟਿਪ ਟਿਪ ਟਿਪ ਕਰਦੇ ਬੇਸਮੈਂਟ ਦੇ ਵਿੱਚ ਆ ਗਿਆ ਜੀ, ਇੱਕ ਅਜਿਹਾ ਇੰਜੈਕਸ਼ਨ ਲੈ ਕੇ ਆਉਂਦੇ ਨੇ, ਪੋਕਸੀ ਇੰਜੈਕਸ਼ਨ, ਜੋ ਕਿ 25 ਸਾਲ ਦੀ ਵਾਰੰਟੀ ਗਰੰਟੀ ਦੇ ਨਾਲ ਤੁਹਾਡਾ ਕੰਮ ਕਰ ਦਿੰਦੇ ਨੇ। ਬੈਸਟ ਰੈਨੋਵੇਸ਼ਨ ਦੇ ਭਾਉ ਸਤਵਿੰਦਰ ਜੀ ਨੂੰ ਕਾਲ ਕਰ ਲਿਓ, 416-451-4565 ਤੇ ਕਾਲ ਕਰ ਸਕਦੇ ਹੋ। ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ ਅਤੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਵਡਿਆਲ ਅਤੇ ਸੁੱਖਾ ਢੇਸੀ ਹੋਣਾ ਵੱਲੋਂ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ। ਲੋਟਸ ਫਿਊਨਰਲ ਹੋਮ ਤੋਂ ਵੀਰ ਹਰਮਿੰਦਰ ਹੰਸੀ ਜੀ ਅਤੇ ਐਚ ਕੇ ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ, ਆਲਸੋ ਅਸ਼ੋਕ ਜੁਵੈਲਰਸ ਤੋਂ ਰਾਜੂ ਜੀ, ਕਟਾਰੀਆ ਟੂਰ ਐਂਡ ਟਰੈਵਲ, ਸਵੀਟ ਮਹਿਲ ਅਤੇ ਕਾਵਿਆ ਹੋਮੇ ਕੇਅਰ ਤੋਂ ਮੀਤਾ ਓਜ਼ਾ ਜੀ ਦੇ ਸਹਿਯੋਗ ਦੇ ਨਾਲ ਆਓ ਫਿਰ ਸ਼ਹਿਰ ਜਗਰਾਓ ਜਗਰਾਵਾਂ ਲੈ ਕੇ ਚੱਲੀਏ। ਸਾਡੇ ਨਾਲ ਇਸ ਵੇਲੇ ਪੱਤਰਕਾਰੀ ਦੇ ਬਾਬਾ ਬੋਰਡ ਰਣਜੀਤ ਸਿੰਘ ਜੀ ਰਾਣਾ ਇਸ ਵੇਲੇ ਲਾਈਨ ਤੇ ਆ ਚੁੱਕੇ ਨੇ ਜੀ ਤੇ ਕਰਦੇ ਆ ਉਹਨਾਂ ਦਾ ਸਵਾਗਤ। ਭਾਉ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ ਸਾਰੇ ਦਰਸ਼ਕਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਮਾਈਕ ਦੇ ਲਾਗੇ ਆ ਜਾਓ ਭਾਉ ਜੀ। ਕਿੱਥੇ ਕੀ ਗੱਲ, ਮੌਸਮ ਕਹਿੰਦੇ ਹਲਚਲ ਦਿਖਾ ਰਿਹਾ ਪੰਜਾਬ ਦੇ ਮੌਸਮ ਹੈ।
1: ਬਿਲਕੁਲ ਬਿਲਕੁਲ ਜੀ, ਇੱਕ ਗੀਤ ਬੜਾ ਮਸ਼ਹੂਰ ਹੋਇਆ ਹੋਇਆ ਅੱਜ ਕੱਲ, ਇੰਨਾ ਸੋਹਣਾ ਹੋ ਗਿਆ ਵੀ ਮੌਸਮਾਂ ਸੱਜਣ ਪਿਆਰੇ ਦੂਰ ਨੇ, ਤੇ ਮੌਸਮ ਆਪਣੀ ਹਰਕਤ ਦੇ ਵਿੱਚ ਪੂਰਾ ਆਇਆ ਹੋਇਆ ਜੀ। ਪੰਜਾਬ ਦੇ ਵਿੱਚ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਾਰਿਸ਼ ਹੋਈ ਹੋਈ ਹੈ ਪੰਜਾਬ ਦੇ, ਤੇ ਵੱਡੀ ਗੱਲ ਇਹ ਕਿ ਝੋਨਾ ਵਾ ਜਿਹੜਾ ਕਿਸਾਨ ਦਾ ਜਿਹੜਾ ਝੋਨਾ ਵਾ ਉਹ ਮੰਡੀਆਂ ਦੇ ਵਿੱਚ ਪਹੁੰਚ ਚੁੱਕਾ ਕੁਛ ਕੁ ਪਰਸੈਂਟ ਆ,
0: ਕਿਆ ਬਾਤ,
1: ਜ਼ਿਆਦਾ ਨੀ, 10-15% ਪਰ ਇਸ ਟਾਈਮ ਜੇ ਮੀਂਹ ਪੈਂਦਾ ਨਾ ਭਾਜੀ, ਤੇ ਕਿਉਂਕਿ ਝੋਨੇ ਦੇ ਉੱਪਰ ਜਿਹੜੀਆਂ ਮੁੰਜਰਾਂ ਪੱਕ ਚੁੱਕੀਆਂ ਵਾ 2-10 ਦਿਨਾਂ ਦੇ ਵਿੱਚ, ਕਿਉਂਕਿ ਇੱਕ ਠੰਡ ਨੇ ਦਸਤਕ ਪਹਿਲਾਂ ਦਿੱਤੀ ਆ। ਅੱਗੇ ਨਾ ਆਪਾਂ ਦੇਖਦੇ ਵੀ ਜਦੋਂ ਏਸੀ ਬੰਦ ਹੁੰਦੇ ਨਾ, ਦੀਵਾਲੀ ਕੋਲੇ ਵੀ ਏਸੀ ਚੱਲਦੇ ਹੁੰਦੇ, ਜਦੋਂ ਦੀਵਾਲੀ ਆਉਂਦੀ ਹੈ ਨਾ, ਪਰ ਥੋੜੇ ਥੋੜੇ ਪੰਜਾਬ ਦੇ ਵਿੱਚ ਏਸੀ ਚੱਲਦੇ ਹੁੰਦੇ ਕਈ ਥਾਵਾਂ ਤੇ, ਪਰ ਇੱਕ ਤੀ ਦੀਵਾਲੀ ਹਲੇ 2 ਦੁਸਹਿਰੇ ਤੋਂ ਪਹਿਲਾਂ ਹੀ ਏਸੀ ਬੰਦ ਹੋ ਗਏ ਆ, ਤੇ ਲੋਕਾਂ ਨੇ, ਮੈਂ ਤਾਂ ਹਾਸੇ ਵਾਲੀ ਗੱਲ, ਕੱਲ ਮੋਟਰਸਾਈਕਲ ਦੇ ਲੋਕੀ ਕੋਟ ਪੱਗ ਲੰਘ ਰਹੇ ਸੀ, ਜਿੰਨੇ ਵੀ ਮੋਟਰਸਾਈਕਲ ਤੇ ਬਾਈਕ ਜਾਂਦੀ, ਕਿਉਂਕਿ ਇਹ ਹੁਣ ਪੰਜਾਬ ਦੇ ਵਿੱਚ ਮੌਸਮ ਨੇ ਅਲਰਟ ਕੀਤਾ ਹੋਇਆ ਵਾ ਕਿ 3-4 ਦਿਨ ਉਹ ਤੇਜ਼ ਹਵਾਵਾਂ ਚੱਲਣੀਆਂ, ਤੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੱਲ ਗੜੇਮਾਰੀ ਵੀ ਹੋਈ ਆ, ਤੇ ਹੁਣ ਜ਼ਿਲ੍ਹਾ ਲੁਧਿਆਣੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਗੜੇਮਾਰੀ ਹੋਈ ਆ, ਤੇ ਹੁਣ ਮੌਸਮ ਨੇ ਵੀ ਅਲਰਟ ਕੀਤਾ ਕਿ 3 ਦਿਨ ਭਾਈ ਤੇਜ਼ ਹਵਾਵਾਂ ਚੱਲਣਗੀਆਂ ਤੇ ਬਾਰਿਸ਼ ਹੋਏਗੀ। ਜੇਕਰ ਅਸ ਭਾਜੀ ਤੇਜ਼ ਹਵਾਵਾਂ ਚੱਲਦੀਆਂ ਨਾ, ਤੇ ਝੋਨੇ ਨੂੰ ਬੜਾ ਨੁਕਸਾਨ ਹੈ, ਕਿਉਂਕਿ ਬਾਰਿਸ਼ ਨਾਲ ਜਿਹੜੀਆਂ ਜੜਾਂ ਵਾ ਨਾ ਉਹ ਝੋਨੇ ਦੀਆਂ ਪੋਲੀਆਂ ਹੋ ਜਾਣੀਆਂ, ਤੇ ਤੇਜ਼ ਹਵਾ ਜਿਹੜੀ ਫਿਰ ਡਿੱਗ ਸੁੱਟ ਦਿੰਦੀ ਹੈ ਝੋਨੇ ਨੂੰ,
0: ਅੱਛਾ,
1: ਤੇ ਫਿਰ ਝੋਨਾ ਐਂ ਵਿਸ ਜਾਂਦਾ, ਜਿਵੇਂ ਨੁਕਸਾਨ ਹੋ ਜਾਂਦਾ, ਜਾਣੀ ਕਿ ਕਿਸਾਨ ਦਾ ਝੋਨਾ ਲੰਬਾ ਪੈ ਜਾਂਦਾ ਸਮੇਂ ਖੜਾ ਹੁੰਦਾ, ਤੇ ਜਦੋਂ ਫਿਰ ਬਾਰਿਸ਼ ਨਾਲ ਜੜਾਂ ਜਿਹੜੀਆਂ ਨਰਮ ਹੋ ਜਾਂਦੀਆਂ ਫਿਰ ਡਿੱਗ ਪੈਂਦਾ ਵਾ, ਤੇ ਇਸ ਕਰਕੇ ਜੇਕਰ ਇਸ ਦਿਨਾਂ ਦੇ ਵਿੱਚ ਬਾਰਿਸ਼ ਪੈਂਦੀ ਹੈ ਤਾਂ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੂੰ ਇਹਦਾ ਨੁਕਸਾਨ ਹੀ ਹੈ ਬਾਰਿਸ਼ ਦਾ ਜੀ।
0: ਲਓ ਜੀ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਆ ਜੀ ਪੰਜਾਬ ਦੀ ਚੋਣਾਂ ਦੇ ਬਾਰੇ, ਰਾਜਨੀਤਿਕ ਬਾਰੇ, ਐਂਡ ਤੁਸੀਂ ਵੀ ਗਾਈਸ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। 905-813-1320 ਫੇਸਬੁੱਕ ਯੂਟਿਊਬ ਤੇ ਲਾਈਵ ਸਾਨੂੰ ਦੇਖਿਆ ਜਾ ਰਿਹਾ ਜੀ, 1320 AM ਤੇ ਲਾਈਵ ਸੁਣਿਆ ਜਾ ਰਿਹਾ ਜੀ। ਲੋਕਲ ਨੰਬਰ ਤੇ ਤੁਸੀਂ ਲਾਈਵ ਸਾਨੂੰ ਸੁਣ ਸਕਦੇ ਹੋ, 647-910-1320। ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਵੱਡੀ ਰਾਹਤ ਆਇਆ, ਸੁੱਖ ਦਾ ਸਾਹ, ਕੀ ਕਹਿਣਾ?
1: ਬਿਲਕੁਲ ਬਿਲਕੁਲ ਅਸ ਭਾਜੀ, ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਬੀਤੇ 3-10 ਦਿਨਾਂ ਤੋਂ ਇੱਕ ਵਿਵਾਦਾਂ ਵਿੱਚ ਚੱਲ ਰਹੀ, CBI ਤੇ ED ਦੀ ਵਿਵਾਦਾਂ ਦੇ ਵਿੱਚ, ਤੇ ਸਰਕਾਰ ਆਪਣੀਆਂ ਵਾਰ ਵਾਰ ਅਪੀਲਾਂ ਗੁਹਾਰਾਂ ਕਿਤੇ ਨਾ ਕਿਤੇ ਲਾਉਂਦੀ ਨਜ਼ਰ ਆ ਰਹੀ ਸੀ, ਚਾਹੇ ਉਹ ਸੁਪਰੀਮ ਕੋਰਟ ਲਾ ਰਹੀ ਸੀ, ਚਾਹੇ ਉਹ ਮਾਨਯੋਗ ਹਾਈ ਕੋਰਟ ਚੀਫ ਜਸਟਿਸ ਨੇ, ਉਹਨਾਂ ਦੀ ਅਪੀਲ ਕਿਸੇ ਦੀ ਸੁਣੀ ਨਹੀਂ ਸੀ। ਆਪਾਂ ਨੂੰ ਸਭ ਨੂੰ ਪਤਾ ਕੱਲ ਹੀ ਆਪਾਂ ਗੱਲ ਕੀਤੀ ਸੀ ਵੀ ਕਿਤੋਂ ਵੀ ਪਾਸੋਂ ਵੀ ਰਾਹਤ ਨਹੀਂ ਮਿਲਦੀ ਆ ਰਹੀ, ਚਾਹੇ ਉਹ ਰਾਜਵੀਰ OSD ਹੈ ਜਿਹੜੇ CM ਸਾਹਿਬ ਦੇ, ਕਿਤੇ ਰਾਹਤ ਨਹੀਂ ਮਿਲਦੀ ਬਾਹਰ ਆ ਰਹੀ। ਪਰ ਅੱਜ ਇੱਕ ਵੱਡੀ ਰਾਹਤ ਸਾਹਮਣੇ ਆ ਗਈ ਜਦੋਂ ਸੁਪਰੀਮ ਕੋਰਟ ਨੇ ਜਿਹੜੀ CBI ਦੀ ਜਾਂਚ ਆ ਉਸਨੂੰ ਰੋਕਿਆ ਤਾਂ ਨਹੀਂ ਪਰ ਥੋੜੀ ਬ੍ਰੇਕ ਲਵਾ ਦਿੱਤੀ ਆ, ਉਹਨਾਂ ਨੇ OSD ਦੀ ਗ੍ਰਿਫਤਾਰੀ ਸਟੇਅ ਕਰ ਦਿੱਤੀ ਗਈ ਆ ਰਾਜਵੀਰ ਦੀ, ਰਾਜਵੀਰ ਸਿੰਘ ਘੁੰਮਣ ਦੀ, ਵੀ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ, ਪਰ ਜਾਂਚ ਨਹੀਂ ਰੋਕੀ, ਵੀ ਜਾਂਚ ਉਸੇ ਤਰੀਕੇ ਨਾਲ ਚੱਲੂਗੀ ਪਰ ਗ੍ਰਿਫਤਾਰੀ ਤੇ ਸਟੇਅ ਕਰ ਦਿੱਤੀ ਗਈ ਆ। ਸਟੇਅ ਦਾ ਮਤਲਬ ਇਹ ਹੁੰਦਾ ਅਰਸ਼ ਭਾਜੀ, ਜਿਵੇਂ ਜਮਾਨਤ ਜਦੋਂ ਕੋਈ ਬੰਦਾ ਅਪਲਾਈ ਕਰਦਾ ਨਾ, ਤੇ ਬਾਹਰੋਂ ਬਾਹਰ ਜਮਾਨਤ ਬਣਾਉਂਦੇ ਤੇ ਜਮਾਨਤ ਤੇ ਵੀ ਫਿਰ ਪੁਲਿਸ ਨੂੰ ਸਟੇਅ ਕਰ ਦਿੰਦੇ ਵੀ ਇਹ ਬੰਦੇ ਨੂੰ ਜਿੱਥੇ ਮਰਜ਼ੀ ਜਾਵੇ ਪਰ ਇਹਨੂੰ ਗ੍ਰਿਫ਼ਤਾਰ ਨਹੀਂ ਕਰਦਾ। ਪਰ ਤੁਹਾਨੂੰ ਜੇ ਕੋਈ ਇਹਦੇ ਤੇ ਸ਼ੱਕ ਹੋਇਆ ਤੁਸੀਂ ਇਹਨੂੰ ਆਪਣੇ ਕੋਲੇ ਬੁਲਾ ਕੇ ਤੋਂ ਜਿਹੜੇ ਮਰਜ਼ੀ ਸਵਾਲ ਦਾ ਜਵਾਬ ਲੈ ਸਕਦੇ ਹੋ ਪਰ ਇਹਨੂੰ ਗ੍ਰਿਫ਼ਤਾਰ ਨਹੀਂ ਕਰਨਾ। ਇਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਸਟੇਅ ਦੇ ਆਰਡਰ ਮਨਜ਼ੂਰ ਕਰ ਦਿੱਤੇ ਗਏ ਆ ਤੇ ਜਿਹੜੀ CBI ਆ ਉਸ ਨੂੰ ਕਹਿ ਦਿੱਤਾ ਵੀ ਜਿਹੜੀ ਤੁਸੀਂ ਜਾਂਚ ਜਾਰੀ ਰੱਖੋ। ਪਰ ਉਹ ਕਹਿੰਦੇ ਵੀ ਜਿਹੜੀ ਸਰਕਾਰ ਨੇ ਕਿਹਾ ਸੀ ਵੀ ਸਾਡੇ ਨਾਲ ਜ਼ਬਰਦਸਤੀ ਕਰ ਰਹੇ ਆ ਉਹ ਜ਼ਬਰਦਸਤੀ ਵੀ ਰੋਕ ਲਾ ਦਿੱਤੀ। CBI ਨੂੰ ਇਹ ਕਹਿਤਾ ਵੀ ਜੋ ਵੀ ਤੁਸੀਂ ਗੱਲਬਾਤ ਪੁੱਛਣੀ ਆ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਪੁੱਛ ਲਿਆ ਕਰੋ। ਪਰ ਅੱਜ ਇੱਕ CBI ਨੇ ਇੱਕ ਹੋਰ ਪੰਜਾਬ ਦੇ ਵਿੱਚ ਐਂਟਰੀ ਐਸੀ ਮਾਰੀ ਅਰਸ਼ ਭਾਜੀ, ਅੱਜ ਬਠਿੰਡੇ ਦੇ ਪਾਰਕ ਹੋਸਪਿਟਲ, ਬਹੁਤ ਵੱਡਾ ਹੋਸਪਿਟਲ ਆ ਪਾਰਕ, ਮੈਂ ਵੀ ਖ਼ਬਰ ਨਾਲ ਸਾਂਝੀ ਕਰ ਦਿੰਦਾ ਕਿ ਪਾਰਕ ਹੋਸਪਿਟਲ ਦੇ ਵਿੱਚ CBI ਨੇ ਅੱਜ ਮਾਰਨਿੰਗ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਉਹਨਾਂ ਦਾ ਮੋਹਾਲੀ ਹੋਸਪਿਟਲ ਸੀ ਜਿੰਨੀਆਂ ਵੀ ਉਹਦੀਆਂ ਬ੍ਰਾਂਚਾਂ ਤੇ ਇੱਕੋ ਸਮੇਂ ED ਦੀ ਰੇਡ ਪੈਂਦੀ ਆ।
0: ਅੱਛਾ,
1: ਫੋਨ ਕਰਨ ਦਾ ਮੌਕਾ ਨਹੀਂ ਦਿੰਦੇ ਵੀ ਇੱਕ ਹਸਪਤਾਲ ਚ ਰੇਡ ਪਈ ਤਾਂ ਤੁਸੀਂ ਦੂਜੇ ਵਿੱਚ ਫੋਨ ਕਰ ਦੋਗੇ। ਇੱਕੋ ਸਮੇਂ ਜਿੰਨੀਆਂ ਵੀ ਪੰਜਾਬ ਚ ਬ੍ਰਾਂਚਾਂ ਹੋਸਪਿਟਲ ਦੀਆਂ ਸਾਰਿਆਂ ਦੇ ਵਿੱਚ ਇੱਕੋ ਦਮ ED ਐਂਟਰ ਹੁੰਦੀ ਆ। ਐਂਟਰ ਦਾ ਟਾਈਮ ਵੀ ਇੱਕੋ ਟਾਈਮ ਰੱਖਿਆ ਗਿਆ ਵੀ ਇੱਕੋ ਦਮ ਐਂਟਰੀਆਂ ਹੋ ਕੇ ਇੱਕੋ ਦਮ ਡਾਕੂਮੈਂਟ ਚੈੱਕ ਕਰ ਰਿਹਾ ਤੇ ED ਸ਼ਾਮ ਤੱਕ ਬਠਿੰਡੇ ਦੇ ਪਾਰਕ ਹੋਸਪਿਟਲ ਤੇ ਮੋਹਾਲੀ ਦੇ ਵਿੱਚ ਪਾਰਕ ਹੋਸਪਿਟਲ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀਆਂ ਬ੍ਰਾਂਚਾਂ ਬਣਾਈਆਂ ਹੋਈਆਂ ਪਾਰਕ ਹੋਸਪਿਟਲ ਦੀਆਂ, ਸਾਰਿਆਂ ਦੇ ਵਿੱਚ CBI ਦੀ ED ਦੀ ਐਂਟਰੀ ਹੋਈ ਹੋਈ ਆ ਤੇ ED ਚੈਕਿੰਗ ਕਰਦੀ ਆ ਰਹੀ ਆ। ਹਾਲੇ ਤੀਕਰ ਕੋਈ ਵੀ ED ਨੇ ਖੁਲਾਸਾ ਨਹੀਂ ਕੀਤਾ ਕਿ ਇੱਥੋਂ ਸਾਨੂੰ ਕੀ ਬਰਾਮਦ ਹੋਇਆ, ਇਹ ਹੋਸਪਿਟਲ ਦੇ ਵਿੱਚ ਐਂਟਰੀ ਕਿਉਂ ਵੱਜੀ ਗਈ ਤੇ ਹੋਸਪਿਟਲ ਦਾ ਅਕਸਰ ਕਿਹੜੇ ਕਹਿਣ ਤੇ ਹੋਸਪਿਟਲ ਚੱਲਦਾ ਸੀ ਤੇ ਹੋਸਪਿਟਲ ਦਾ ਜਿਹੜਾ ਪੈਸਾ ਉਹ ਕਿਵੇਂ ਲਿਆ ਜਾਂਦਾ ਸੀ। ਜਿਹੜਾ ED ਨੂੰ ਕੋਈ ਡਾਊਟ ਹੋਇਆ, ਕੋਈ ਸ਼ੱਕ ਹੋਇਆ, ਕੋਈ ED ਕੋਲ ਸ਼ਿਕਾਇਤ ਗਈ, ਇਹ ਸਾਰੇ ਹਲੇ ED ਨੇ ਕੋਈ ਵੀ ਖੁਲਾਸਾ ਨਹੀਂ ਕੀਤਾ। ਪਰ ਚਾਰ ਬ੍ਰਾਂਚਾਂ ਦੇ ਵਿੱਚ ਪਾਰਕ ਹੋਸਪਿਟਲ ਦੇ ਚਾਰਾਂ ਬ੍ਰਾਂਚਾਂ ਦੇ ਵਿੱਚ ਇੱਕੋ ਸਮੇਂ ED ਦੀ ਐਂਟਰੀ ਹੋ ਕੇ ਤੇ ED ਜਿਹੜੀ ਪੈਰਵਾਈ ਕਰ ਰਹੀ ਹੈ ਆਪਣੀ।
0: 905-813-1320 ਵਾਰੀ ਸਾਡੇ ਸਰੋਤਿਆਂ ਦੀ, ਗਾਈਜ਼ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ, ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਹੁਣ ਪੁੱਛ ਸਕਦੇ ਹੋ। ਪੁਲਿਸ ਮੁਲਾਜ਼ਮ ASI ਦੇ ਗੋਲੀਆਂ ਮਾਰ ਕੇ ਕਤਲ ਕੀਤਾ, ਕਹਿੰਦਾ ਤਾਬੜਤੋੜ ਗੋਲੀਆਂ ਚੱਲੀਆਂ ਜੀ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਇੱਥੇ ਆਪਾਂ ਇੱਕ ਟਿੱਪਣੀ ਜ਼ਰੂਰ ਕਰ ਦਿੰਦੇ ਹੁੰਦੇ ਹਰ ਵਾਰੀ ਕਿ ਜਿੱਥੇ ਮਾਨ ਸਾਹਿਬ ਕਹਿ ਰਹੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਮੌਜੂਦ ਹੈ, ਪੰਜਾਬ ਦੇ ਵਿੱਚ ਸ਼ਾਂਤੀ ਬਿਲਕੁਲ ਮੌਜੂਦ ਨਹੀਂ। ਹਾਲਾਤ ਪੰਜਾਬ ਦੇ ਐਸੇ ਹੋਏ ਪਏ ਆ ਕਿ ਬੀਤੇ ਦਿਨੀ ਆਪਾਂ ਪਹਿਲਾਂ ਦੇਖਿਆ ਕਿ ਅੰਮ੍ਰਿਤਸਰ ਦੇ ਵਿੱਚ ASI ਦਾ ਗੋਲੀਆਂ ਮਾਰ ਕੇ ਕਤਲ ਕੀਤਾ
0: ਜੀ ਜੀ ਜੀ ਜੀ।
1: ਹਾਲੇ ਉਸ ਦਿਨ ਨੂੰ ਥੋੜੇ ਦਿਨ ਹੀ ਹੋਇਆ ਕਿ ਅੱਜ ਫਿਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਤਰਨ ਤਾਰਨ ਦੇ ਕੋਲੇ ਇੱਕ ਇਕਬਾਲ ਸਿੰਘ ਆ, ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਬਿਊਰੋ ਦੇ ਵਿੱਚ ASI ਦਾ ਬਤੌਰ ਕੰਮ ਕਰਦਾ ਜੀ। ਉਹ ਛੁੱਟੀ ਦੇ ਵਿੱਚ ਆਪਣੇ ਘਰ ਆਇਆ ਹੋਇਆ ਸੀ ਤਰਨ ਤਾਰਨ, ਤੇ ਜਦੋਂ ਗੁਰਦੁਆਰਾ ਸਾਹਿਬ ਦੇ ਮੱਥਾ ਟੇਕ ਕੇ ਇਹ ਸ਼ਾਮ ਨੂੰ ਦੁਸਹਿਰਾ ਪੁੰਨਾ ਪਟਵਾਰ ਘਰ ਦੇ ਕੋਲ ਦੀ ਲੰਘਣ ਲੱਗਾ ਤਾਂ ਜਿਹੜੇ ਗਰੋਹ ਵਾਲੇ ਬੰਦੇ ਸੀ ਉਹ ਇੱਕਦਮ ਖੜੇ ਹੁੰਦੇ ਆ ਤੇ ਦੋ ਮੋਟਰਸਾਈਕਲਾਂ ਦੇ ਬਰਾਬਰ ਲਾ ਕੇ ਤਾਬੜਤਾੜ ਗੋਲੀਆਂ ਚਲਾ ਦਿੰਦੇ ਤੇ ਕਹਿੰਦੇ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਕਿ ਗੋਲੀਆਂ ਦਾ ਕੋਈ ਅੰਤ ਹੀ ਨੀ ਪਤਾ ਜੀ। ਉਹਨਾਂ ਨੂੰ ਇੰਜ ਲੱਗ ਰਿਹਾ ਸੀ ਕਿ ਕਿਤੇ ਕੋਈ ਬਚ ਨਾ ਜਾਵੇ, ਕਿਤੇ ਡਾਕਟਰਾਂ ਕੋਲ ਲੈ ਨਾ ਜਾਣ, ਕਿਤੇ ਕੋਈ ਸਾਹ ਚੱਲਦਾ ਨਾ ਰਹੇ। ਇੱਕੋ ਬੰਦੇ ਤੇ ਲਗਾਤਾਰ 10-15 ਫਾਇਰ ਕਰਨੇ ਤਾਂ ਇੱਥੋਂ ਇਹ ਹੁੰਦਾ ਕਿ ਨੀਅਤ ਦੇ ਵਿੱਚ ਇੰਨਾ ਕੁ ਹੋਊਗਾ ਵੀ ਤੁਹਾਡਾ ਕਿਤੇ ਇਹ ਤੁਹਾਡੇ ਮਨ ਚ ਚੱਲ ਰਹੀ ਗੱਲ ਕਿ ਕਿਤੇ ਕੋਈ ਬੰਦਾ ਆਪਣਾ ਇਲਾਜ ਦੌਰਾਨ ਨਾ ਬਚ ਜਾਏ। ਤੁਹਾਡੀ ਮਨਸਾ ਇਹ ਹੁੰਦੀ ਹੈ ਕਿ ਕਿਸੇ ਦੇ ਭਾਈ ਕਿਤੇ ਇਲਾਜ ਦੌਰਾਨ ਜੇ ਬਚ ਗਿਆ ਤਾਂ ਸਾਡਾ ਕੋਈ ਪ੍ਰੋਬਲਮ ਨਾ ਕਰੇ ਤੁਸੀਂ ਜੀ। ਇਸ ਕਰਕੇ ਇਸ ਤਰੀਕੇ ਨਾਲ ਤਾਬੜਤਾੜ ਗੋਲੀਆਂ ਚਲਾਈਆਂ ਗਈਆਂ ਤੇ ਜਿਸ ਦੇ ਵਿੱਚ ASI ਇਕਬਾਲ ਸਿੰਘ ਆ ਜਿਹੜੇ ਉਹ ਮੌਕੇ ਤੇ ਹੀ ਦਮ ਤੋੜ ਗਏ ਤੇ ASI ਦੇ ਜਿਹੜਾ ਦਮ ਤੋੜਿਆ ਅਰਸ਼ ਭਾਜੀ ਤਿੱਖੇ ਸਵਾਲ ਖੜੇ ਕਰਦਾ ਸਰਕਾਰ ਦੀ ਤੇ ਜਿੱਥੇ ਸਰਕਾਰ ਵੱਡੇ ਵੱਡੇ ਦਾਅਵੇ ਨਜ਼ਰ ਕਰਦੀ ਆ ਰਹੀ ਆ। ਆਪਾਂ ਹਰ ਰੋਜ਼ ਦੇਖਦੇ ਕਿ ਮਾਨਸਾ ਮੈਕ ਫੜ ਕੇ ਨਾ ਇੱਕੋ ਹੀ ਗੱਲ ਕਹਿੰਦੇ ਕਿ ਮੇਰਾ ਪੰਜਾਬ ਮੈਂ ਪਾਣੀਆਂ ਦਾ ਪੁੱਤ, ਮੇਰਾ ਪੰਜਾਬ ਅਮਨ ਸ਼ਾਂਤੀ ਨਾਲ ਚੱਲ ਰਿਹਾ, ਮੇਰਾ ਪੰਜਾਬ ਆਏ ਆ। ਜਿੱਥੇ ਪੁਲਿਸ ਹੀ ਨਹੀਂ ਸੇਫ ਤੇ ਕੌਣ ਬੰਦਾ ਸੇਫ? ਉਹ ਪੁਲਿਸ ਜਿਹੜੇ ਜਿਹਨਾਂ ਨੇ ਸਾਡੀ ਰਾਖੀ ਕਰਨੀ, ਜਿਹਨਾਂ ਕਰਕੇ ਅਸੀਂ ਸੁੱਖ ਦੀ ਨੀਂਹ ਦਸਾਉਂਦੇ ਹਾਂ, ਜਿਹਨਾਂ ਨੂੰ ਅਸੀਂ ਹਰ ਵਕਤ ਕੋਈ ਪ੍ਰੋਬਲਮ ਆਉਂਦੀ ਤਾਂ ਸਭ ਤੋਂ ਪਹਿਲਾਂ ਅਸੀਂ ਕਾਨੂੰਨ ਦਾ ਦਰਵਾਜ਼ਾ ਖੜਕਾਉਂਦੇ ਹਾਂ, ਚਾਹੇ ਇਨਸਾਫ਼ ਮਿਲੇ ਚਾਹੇ ਨਾ ਮਿਲੇ ਉਹ ਵੱਖਰੀ ਗੱਲ ਆ। ਪਰ ਗੱਲ ਇੱਥੇ ਆ, ਮੈਂ ਜਦੋਂ ਉਸਦੀ ਪੋਸਟਰ ਦੇਖੀ ਤਾਂ ਉਸਦੇ ਪੋਸਟਰ ਦੇ ਥੱਲੇ ਨਾ ਅਰਸ਼ ਭਾਜੀ ਇੰਨੇ ਕੁ ਬੈਡ ਕਮੈਂਟ ਆਏ ਹੋਏ ਸੀ ਨਾ ਕਿ ਵਧੀਆ ਹੋਇਆ ਪੁਲਿਸ ਨੂੰ, ਵਧੀਆ ਹੋਇਆ ਪੁਲਿਸ ਨੂੰ, ਆਈ ਲੋਟ ਆਉਣਾ ਚਾਹੀਦਾ। ਇੱਥੋਂ ਇਹ ਸਾਬਤ ਹੁੰਦਾ ਕਿ ਪੁਲਿਸ ਦਾ ਗੁੰਡਾ ਰਾਜ ਜਿਹੜਾ ਪੰਜਾਬ ਦੇ ਵਿੱਚ ਬਣਾਇਆ ਹੋਇਆ ਲੋਕਾਂ ਦੇ ਮਨ ਦੇ ਵਿੱਚ, ਅਸੀਂ ਨੀ ਕਹਿੰਦੇ ਬਈ ਵਧੀਆ ਹੋਇਆ, ਅਸੀਂ ਕਹਿੰਦੇ ਬਹੁਤ ਮਾੜਾ ਹੋਇਆ। ਜਿਸ ਮਾਂ ਦਾ ਪੁੱਤ ਦੁਨੀਆਂ ਤੋਂ ਚਲਾ ਜਾਵੇ, ਜਿਹਨਾਂ ਬੱਚਿਆਂ ਦਾ ਪਿਓ ਚਲਾ ਜਾਵੇ, ਜਿਹਨਾਂ ਧੀਆਂ ਦਾ ਪਿਓ ਚਲਾ ਜਾਵੇ, ਜਿਸ ਪਤਨੀ ਦਾ ਪਤੀ ਚਲਾ ਜਾਵੇ, ਉਸ ਪਰਿਵਾਰ ਤੇ ਜੋ ਸਮਾਂ ਹੁੰਦਾ ਸ਼ਾਇਦ ਉਹ ਤਾਂ ਰੱਬ ਹੀ ਬਿਆਨ ਕਰ ਸਕਦਾ, ਉਹਦਾ ਦੁੱਖ ਸ਼ਾਇਦ ਕਿਸੇ ਦੂਸਰੇ ਬੰਦੇ ਨੂੰ ਨਹੀਂ ਪਤਾ ਹੁੰਦਾ ਜੋ ਉਸ ਪਰਿਵਾਰ ਤੇ ਹੁੰਦਾ। ਪਰ ਮੈਂ ਇਹ ਕਮੈਂਟ ਪੜ੍ਹ ਕੇ ਇੱਕ ਇਹੋ ਜਿਹੀ ਚੀਜ਼ ਆਉਂਦੀ ਮਨ ਦੇ ਵਿੱਚ ਕਿ ਯਾਰ ਕੋਈ ਤਾਂ ਹੱਕ ਚ ਕਮੈਂਟ ਆਇਆ ਹੋਵੇ, ਕਿਸੇ ਨੇ ਤਾਂ RIP ਲਿਖਿਆ ਹੋਵੇ, ਰੈਸਟ ਇਨ ਪੀਸ, ਕਿਸੇ ਨੇ ਤਾਂ ਲਿਖਿਆ ਹੋਵੇ ਵਾਹਿਗੁਰੂ, ਜਿੰਨੇ ਵੀ ਕਮੈਂਟ ਮੈਂ ਪੜ੍ਹਿਆ ਘੱਟੋ ਘੱਟ ਅਰਸ਼ ਭਾਜੀ 1400 ਕਮੈਂਟ ਆਇਆ ਹੋਇਆ ਉਸ ਪੋਸਟ ਤੇ, ਤੇ 1400 ਕਮੈਂਟਾਂ ਦੇ ਵਿੱਚੋਂ 1350 ਕਮੈਂਟ ਇੱਕੋ ਹੀ ਗੱਲ ਦਾ ਆ ਰਿਹਾ ਕਿ ਵਧੀਆ ਹੋਇਆ, ਵਧੀਆ ਹੋਇਆ, ਪੁਲਿਸ ਨੂੰ ਐਂ ਹੋਇਆ, ਪੁਲਿਸ ਨੂੰ ਐਂ ਹੋਣਾ ਚਾਹੀਦਾ। ਇੱਥੋਂ ਇਹ ਸਾਬਤ ਹੁੰਦਾ ਕਿ ਪੰਜਾਬ ਦੇ ਵਿੱਚ ਜੋ ਗੁੰਡਾ ਰਾਜ ਜੋ ਸਰਕਾਰ ਨੇ ਬਾਗਡੋਰ ਪੁਲਿਸ ਦੇ ਹੱਥ ਵਿੱਚ ਦਿੱਤੀ ਹੋਈ ਆ, ਜੋ ਪੁਲਿਸ ਦੇ ਹੱਥ ਚ ਗੁੰਡਾ ਰਾਜ ਫੜਾਇਆ ਹੋਇਆ ਪੰਜਾਬ ਸਰਕਾਰ ਨੇ, ਸ਼ਾਇਦ ਉਹ ਕਿਸੇ ਕੋਲੇ ਨਹੀਂ ਹੋਣਾ। ਕਿਸੇ ਵੀ ਸਰਕਾਰਾਂ ਦੇ ਵਿੱਚ ਇੰਨੀ ਪੁਲਿਸ ਨੇ ਗੁੰਡਾਗਰਦੀ ਕਿਸੇ ਨਾਲ ਨਹੀਂ ਕੀਤੀ, ਚਾਹੇ ਉਹ ਮਾਸਟਰਾਂ ਨੂੰ ਲੈ ਕੇ ਦੇਖ ਲਓ, ਚਾਹੇ ਜਿੱਥੇ ਮਰਜ਼ੀ ਜਿਹੜੇ ਮਹਿਕਮੇ ਨੂੰ ਮਰਜ਼ੀ ਦੇਖ ਲਓ, ਜਿਸ ਮਹਿਕਮੇ ਨੇ ਚਾਹੇ ਪੱਤਰਕਾਰਾਂ ਨੂੰ ਲੈ ਕੇ ਦੇਖ ਲਓ, ਜਿਸ ਮਹਿਕਮੇ ਨੇ ਆਪਣੇ ਦੁੱਖ ਆਪਣਾ ਪੀੜ ਦੀ ਗੁਹਾਰ ਲਾਈ ਆ, ਤੇ ਉਸ ਨੂੰ ਪੁਲਿਸ ਨੇ ਡੰਡਿਆਂ ਨਾਲ ਹੀ ਕੁੱਟਿਆ, ਨਾ ਕਿ ਉਸ ਨੂੰ ਉਸ ਦੀ ਪੀੜ ਸੁਣਨ ਦੀ ਬਜਾਏ ਉਸ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਆ, ਉਸਨੂੰ ਥਾਣੇ ਵਿੱਚ ਰਾਤ ਰੱਖਿਆ ਜਾਂਦਾ, ਸੱਜਰ ਕੀਤਾ ਜਾਂਦਾ ਉਸਨੂੰ, ਉਸ ਤੇ ਕਕਾਰਾਂ ਦੀ ਬੇਅਦਬੀ ਕੀਤੀ ਜਾਂਦੀ ਆ। ਇਹ ਆਪਾਂ ਮੋਹਨਜੀਤ ਸੇਰੋਂ ਦੀ ਆਪਾਂ ਕੱਲ ਗੱਲ ਕੀਤੀ ਸੀ, ਇਹ ਸਥਿਤੀ ਸੇਮ ਸਥਿਤੀ ਇਹੀ ਆ ਕਿ ਜਿੰਨਾ ਵੀ ਪੁਲਿਸ ਕੋਲੇ ਜਦੋਂ ਵੀ ਕੋਈ ਆਪਣੀ ਗੁਹਾਰ ਲਾਉਂਦਾ, ਜਦੋਂ ਕੋਈ ਆਪਣੇ ਲਈ ਇਨਸਾਫ਼ ਮੰਗਦਾ, ਤਾਂ ਉਲਟਾ ਉਸ ਨਾਲ ਗੁੰਡਾਗਰਦੀ ਕੀਤੀ ਜਾਂਦੀ। ਕਿਉਂਕਿ ਬੀਤੇ ਦਿਨ ਆਪਾਂ ਦੇਖਿਆ ਕਿ ਕਨੋਈ ਪਿੰਡ ਦੇ ਵਿੱਚ ਇੱਕ ਬੱਚੇ ਦੀ ਡੈਡ ਬੋਡੀ, ਇੱਕ ਨੌਜਵਾਨ ਦੀ ਡੈਡ ਬੋਡੀ ਦਾ ਸੰਸਕਾਰ ਕੀਤਾ ਗਿਆ ਪੁਲਿਸ ਤੋਂ, ਹੋਰ ਥਾਣੇ ਵਿੱਚ ਲਿਜਾ ਕੇ ਉਸਨੇ ਮਾਪਿਆਂ ਤੋਂ ਬਗੈਰ, ਔਰ ਇਹ ਕਹਿ ਦਿੱਤਾ ਗਿਆ ਦੋ ਦਿਨਾਂ ਬਾਅਦ ਕਿ ਸਾਨੂੰ ਤਾਂ ਇਹ ਲੱਗਿਆ ਕਿ ਲਵਾਰਸ ਲਾਸ ਸੀ, ਅਸੀਂ ਲਵਾਰਸ ਲਾਸ ਸਮਝ ਕੇ ਇਸ ਦਾ ਸੰਸਕਾਰ ਕੀਤਾ। ਪਰ ਜਦੋਂ ਹੁਣ ਦੇਖੋ ਅਰਸ਼ ਭਾਜੀ, ਇਹ ਵੀ ਗੱਲ ਮੈਂ ਤੁਹਾਨੂੰ ਨੋਟ ਕਰਾ ਦਿੰਦਾ ਅੱਜ ਦੀ ਮੇਰੀ ਗੱਲ, ਹੁਣ ASI ਦੇ ਕਤਲ ਹੋਇਆ ਨਾ, ਇਹ ਦੋ ਦਿਨਾਂ ਚ ਬੰਦਿਆਂ ਦਾ ਇਨਕਾਊਂਟਰ ਹੋਊਗਾ, ਇਹ ਬੰਦੇ ਜਿੱਥੇ ਮਰਜ਼ੀ ਭੱਜ ਲੈਣ, ਤੇ ਜਦੋਂ ਕੋਈ ਹੋਰ ਬੰਦੇ ਦੀ ਭੀੜਾ ਪੈ ਜਾਂਦੀ ਨਾ,
0: ਬਿਲਕੁਲ
1: ਕਾਕਾ ਜੀ ਜਿਹੜਾ ਦੋਸ਼ੀ ਸੀਗਾ ਉਹ ਗ੍ਰਿਫ਼ਤਾਰ ਕਰ ਲਿਆ ਗਿਆ, ਇੱਕ ਦੋਸ਼ੀ ਹਲੇ ਵੀ ਫਰਾਰ ਚੱਲ ਰਿਹਾ। ਹੁਣ ਗੱਲ ਇਹ ਹੈ ਜੀ, ਇੱਕ ਦੋਸ਼ੀ ਫਰਾਰ ਚੱਲ ਰਿਹਾ ਨਾ, ਤੇ ਪੁਲਿਸ ਤੇ ਜੇ ਇਹੀ ਹੁਣ ਦੇਸੀ ਅੱਜ ASI ਦਾ ਮੌਤ ਹੋਈ ਨਾ, ਤੇ ਕੱਲ ਜੇਕਰ ਦੋਨਾਂ ਬੰਦਿਆਂ ਜਿਨ੍ਹਾਂ ਨੇ ਮੌਤ ਕਤਲ ਕੀਤਾ ਉਹਨਾਂ ਦਾ ਇਨਕਾਊਂਟਰ ਕਰ ਦੇਣਾ ਪੁਲਿਸ ਨੇ, ਕਿਉਂ? ਕਿਉਂਕਿ ਜਦੋਂ ਪੁਲਿਸ ਨੇ ਜਿਹੜਾ ਨੂੰ ਹੱਥ ਪਾਉਂਦਾ ਨਾ ਬੰਦਾ, ਤਾਂ ਪੁਲਿਸ ਲੱਭ ਲੈਂਦੀ। ਆਪਾਂ ਨੂੰ ਪਤਾ ਕਿ ਜੈਪਾਲ ਭੁੱਲਰ ਨੇ ਜਦੋਂ ਜਗਰਾਓ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਮਾਰੇ ਸੀ, ਤੇ ਉਸ ਤੋਂ ਦੋ ਤਿੰਨ ਦਿਨ ਨਿਕਲ ਦਿੱਤੇ, ਉਸ ਨੂੰ ਕਲਕੱਤੇ ਜਾ ਕੇ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਗਿਆ।
0: ਬਿਲਕੁਲ,
1: ਜਦੋਂ ਪੁਲਿਸ ਨੂੰ ਹੱਥ ਪੈਂਦਾ ਤਾਂ ਫਿਰ ਪੁਲਿਸ ਜਾਗਦੀ ਹੈ, ਜਦੋਂ ਆਮ ਬੰਦੇ ਨੂੰ ਹੱਥ ਪੈਂਦਾ ਤਾਂ ਫਿਰ ਪੁਲਿਸ ਨਹੀਂ ਜਾਗਦੀ, ਫਿਰ ਪੁਲਿਸ ਵਾਲੇ ਕਹਿੰਦੇ ਕੋਈ ਗੱਲ ਨੀ, ਮਰ ਗਿਆ ਤਾਂ ਮਰ ਗਿਆ ਯਾਰ। ਤੇ ਜਦੋਂ ਆਪਦੇ ਤੇ ਆਉਂਦੀ ਹੈ ਨਾ ਅਰਸ਼ ਭਾਜੀ, ਜਿਹਦੀ ਅੱਗ ਆਪਾਂ ਕਿਸੇ ਨੂੰ ਲਾਉਂਦੇ ਹਾਂ ਨਾ, ਉਹਦਾ ਸੇਕ ਆਪਣੇ ਨੂੰ ਵੀ ਜ਼ਰੂਰ ਆਉਣਾ ਵਾ। ਇਹ ਗੱਲ ਹਮੇਸ਼ਾ ਧਿਆਨ ਚ ਰੱਖਣੀ ਚਾਹੀਦੀ ਹੈ, ਚਾਹੇ ਤੁਹਾਡੇ ਕੋਲ ਕੁਰਸੀ ਆ, ਚਾਹੇ ਪਾਵਰ ਆ, ਪਰ ਜੋ ਅੱਜ ਇਸ ਟਾਈਮ ਹੋਇਆ ਇਕਬਾਲ ਸਿੰਘ ਨਾਲ, ਉਸ ਪਰਿਵਾਰ ਦਾ ਅਸੀਂ ਦੁੱਖ ਸਾਂਝਾ ਕਰਦੇ ਹਾਂ। ਬਹੁਤ ਮਾੜੀ ਘਟਨਾ ਹੋਈ ਪੰਜਾਬ ਦੇ ਵਿੱਚ, ਐਸਾ ਨਹੀਂ ਹੋਣਾ ਚਾਹੀਦਾ। ਪੰਜਾਬ ਪੁਲਿਸ ਵਾਲਾ ਚਾਹੇ ਪੁਲਿਸ ਵਾਲਾ ਸੀ, ਪਰ ਉਹ ਵੀ ਕਿਸੇ ਦਾ ਪਿਓ ਸੀ, ਉਹ ਵੀ ਕਿਸੇ ਦਾ ਪੁੱਤ ਸੀ, ਉਸਦੇ ਵੀ ਬੱਚੇ ਸੀ, ਉਹ ਵੀ ਕਿਸੇ ਦਾ ਘਰ ਵਾਲਾ ਸੀ, ਐਸਾ ਨਹੀਂ ਹੋਣਾ ਚਾਹੀਦਾ।
0: 905-813-1300 ਵੀ ਨੰਬਰ ਹੈ ਜੀ ਸਾਡਾ, ਤੁਸੀਂ ਆਉਣੇ ਰਾ ਕੇ ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, 905-813-1300। ਸਰਕਾਰੀ ਸਕੂਲਾਂ ਵਿਚ ਮਾਪਿਆਂ ਦੀ ਮਿਲਣੀ ਪ੍ਰੋਗਰਾਮ ਤੇ ਉਠਾਏ ਗਏ ਵੱਡੇ ਸਵਾਲ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਇੱਥੇ ਪੰਜਾਬ ਦੇ ਵਿੱਚ ਨਾ ਕੀ ਹਾਲਾਤ, ਮੈਨੂੰ ਬਾਹਰਲੇ ਇੱਥੇ PTM ਹੁੰਦੀ ਹੈ ਇੱਕ ਹਫ਼ਤੇ ਬਾਅਦ, ਦੋ 15-20 ਦਿਨਾਂ ਬਾਅਦੋਂ, ਤੁਹਾਡੇ ਵੀ ਹੁੰਦੇ ਹੋਣੇ ਸਕੂਲ ਦੇ ਵਿੱਚ, ਇੱਧਰ ਸਕੂਲ ਜਿਹੜੇ ਹੋਣਗੇ ਮੇਰੇ ਖਿਆਲ, ਉੱਥੇ ਮਾਪਿਆਂ ਨੂੰ ਬੁਲਾਇਆ ਜਾਂਦਾ, ਮਾਪਿਆਂ ਨੂੰ ਬੱਚਿਆਂ ਬਾਰੇ ਦੱਸਿਆ ਜਾਂਦਾ ਕਿ ਇਹ ਬੱਚੇ ਦੇ ਕਿੰਨੇ ਮਾਰਕਸ ਆਏ ਆ, ਇਹ ਬੱਚਾ ਤੁਹਾਡੀ ਪੜ੍ਹਾਈ ਵਿੱਚ ਕਿਵੇਂ ਆ, ਇਸ ਬੱਚੇ ਨੂੰ ਟਿਊਸ਼ਨ ਦੀ ਲੋੜ ਆ ਜਾਂ ਨਹੀਂ ਲੋੜ ਹੈ, ਇਹ ਸਾਰਾ ਕੁਛ ਟੀਚਰਾਂ ਚੋਂ ਦੱਸਿਆ ਜਾਂਦਾ। ਪਰ ਮਾਨ ਸਾਹਿਬ ਨੇ ਇੱਥੇ ਕਮਾਲ ਹੀ ਕਰਤੀ, ਮਾਨ ਸਾਹਿਬ ਕਹਿੰਦਾ ਸਰਕਾਰੀ ਸਕੂਲਾਂ ਦੇ ਵਿੱਚ ਮਿਲਣੀ ਹੋਊਗੀ ਮਾਪਿਆਂ ਨੂੰ ਬੱਚਿਆਂ ਨਾਲ, ਅੱਗੇ ਇਹ ਹੁੰਦਾ ਵੀ ਸਰਕਾਰੀ ਸਕੂਲਾਂ ਚ ਨਾ PTM ਹੁੰਦੀ ਨੀ ਸੀ, ਤੇ ਉਹ ਕਹਿੰਦਾ ਹੁਣ PTM ਸਰਕਾਰੀ ਸਕੂਲਾਂ ਚ ਵੀ ਹੋਊਗੀ 20 ਦਿਨਾਂ ਬਾਅਦ, ਪਰ ਉੱਥੇ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਹਾਨੂੰ 1000 ਰੁਪਇਆ ਮਾਨ ਸਾਹਿਬ ਵਾਲਾ ਮਿਲ ਗਿਆ ਸੀ, ਟੀਚਰ ਪੁੱਛ ਰਹੇ ਮਾਪਿਆਂ ਨੂੰ, ਹਾਂਜੀ ਮਿਲ ਗਿਆ ਸੀ, ਤੁਸੀਂ ਕਿੰਨਾ ਖੁਸ਼ ਹਾਂ ਜੀ ਤੁਹਾਨੂੰ 1000 ਰੁਪਇਆ ਮਿਲਿਆ, ਉਹ ਕਹਿੰਦੇ ਜੀ ਬਹੁਤ ਖੁਸ਼ ਹਾਂ ਜੀ, ਫਿਰ ਐਕਟੀ ਵੋਟ ਕਿਹਨੂੰ ਪਾਉਣੀ ਆ ਜੀ, ਮਾਨ ਸਾਹਿਬ ਨੂੰ ਜੀ, ਤੁਸੀਂ ਚਾਹੁੰਦੇ ਆ ਸਰਕਾਰ ਆਊਗੀ ਜੀ ਦੁਬਾਰੇ, ਹਾਂਜੀ ਹਾਂਜੀ ਅਸੀਂ ਚਾਹੁੰਦੇ ਹਾਂ ਜੀ, ਮਾਪੇ ਕਹਿੰਦੇ ਵਿਚਾਰੇ। ਫਿਰ ਮਾਪਿਆਂ ਦੀ ਫੋਟੋ ਕੀਤੀ ਜਾਂਦੀ ਆ, ਦੋ ਉਂਗਲਾਂ ਕਰਕੇ ਵੀ ਅਸੀਂ ਮਾਨ ਸਰਕਾਰ ਸਾਹਿਬ ਨਾਲ, ਮਾਨ ਸਰਕਾਰ ਨਾਲ ਸਹਿਮਤ ਆ। ਹੁਣ ਮੈਨੂੰ ਇੱਕ ਗੱਲ ਸਮਝ ਨੀ ਆ ਰਹੀ ਵੀ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਮਿਲਣੀ PTM ਰੱਖੀ ਗਈ ਆ ਜਾਂ ਸਰਕਾਰ ਨੇ ਆਪਦੇ ਲਈ ਰੱਖੀ ਗਈ, ਆਪਦੇ ਫਾਇਦੇ ਲਈ, ਤੁਹਾਡਾ ਬਿੱਲ ਮਾਫ ਹੋ ਗਿਆ ਸੀਗਾ ਜੀ, ਕਿੰਨਾ ਬਿੱਲ ਹੁੰਦਾ ਤੁਹਾਨੂੰ 4 ਮਹੀਨਿਆਂ ਤੋਂ,
0: ਇਹ ਚੀਜ਼ਾਂ ਰਿਟਰਨ ਦੇ ਵਿੱਚ,
1: ਬਿਲਕੁਲ ਬਲਕਿ ਬੱਚਿਆਂ ਦੀ ਪੁੱਛਣ ਦੀ ਬਜਾਏ ਵੀ ਤੁਹਾਡਾ ਬੱਚਾ ਕਿਵੇਂ ਪੜ੍ਹਦਾ, ਤੁਹਾਡੇ ਬੱਚੇ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਡੇ ਬੱਚੇ ਦਾ ਕੀ ਸੁਪਨਾ, ਤੁਸੀਂ ਆਪਣੇ ਬੱਚੇ ਦੀ ਪੜ੍ਹਾਈ ਤੇ ਕਿਵੇਂ ਜ਼ੋਰ ਦੇਣਾ, ਤੁਹਾਡਾ ਬੱਚਾ 20 ਚੱਲ ਰਿਹਾ, ਇਸ ਦੇ ਨੰਬਰ ਘੱਟ ਆਏ, ਪਿਛਲੀ ਵਾਰੀ ਨੰਬਰ ਜ਼ਿਆਦੇ, ਇਹ ਹੁੰਦੀ PTM ਮੀਟਿੰਗ ਜਿਹਦੇ ਵਿੱਚ ਸਿਰਫ ਬੱਚਿਆਂ ਦੇ ਮਾਪਿਆਂ ਦਾ ਸੰਬੰਧ ਤੋਂ ਹੁੰਦਾ, ਸਰਕਾਰਾਂ ਦਾ ਕੋਈ ਇੰਟਰਫੇਅਰ ਨਹੀਂ ਹੁੰਦਾ ਉਸ ਵਿੱਚ। ਆਪਾਂ ਬੀਤੇ ਦਿਨ ਇੱਕ ਪਹਿਲਾਂ ਵੀ ਗੱਲ ਕਰਕੇ ਗਈ ਸੀ ਕਿ ਸਕੂਲਾਂ ਦੇ ਅੰਦਰ ਰਾਜਨੀਤੀ ਐਡਵਰਟਾਈਜਮੈਂਟ ਨਹੀਂ ਚਾਹੀਦੀ, ਤੇ ਆਪਾਂ ਹੁਣ ਇਹ ਦੇਖਦੇ ਹਾਂ ਵੀ ਸਕੂਲਾਂ ਦੇ ਅੰਦਰਲੇ ਕੰਧਾਂ ਦੇ ਵਿੱਚ ਬਾਹਰਲੀਆਂ ਤੇ ਤਾਂ ਬੋਰਡ ਲੱਗਣੇ ਸੀ, ਅੰਦਰਲੀਆਂ ਕੰਧਾਂ ਦੇ ਅੰਦਰ ਸਕੂਲਾਂ ਦੇ ਅੰਦਰ ਵੀ ਬੋਰਡ ਲੱਗੇ ਹੋਏ ਆ ਕਿ ਮਾਨ ਸਰਕਾਰ ਇੱਕ ਮੌਕਾ ਫਿਰ ਦਿੱਤਾ ਜਾਵੇ ਜੀ, ਇੱਕ ਮੌਕਾ ਫਿਰ ਤੋਂ ਭਗਵੰਤ ਮਾਨ ਜੀ ਸਰਕਾਰ ਜੀ ਵਾਅਦੇ ਪੂਰੇ ਕੀਤੇ ਗਏ ਆ ਜੀ, ਇੰਨੇ ਇੰਨੇ ਭ੍ਰਿਸ਼ਟਾਚਾਰ ਬੰਦੇ ਫੜ ਲਏ, ਇੰਨੇ ਗੈਂਗਸਟਰ ਫੜ ਲਏ, ਸਕੂਲਾਂ ਦੇ ਅੰਦਰਲੀਆਂ ਕੰਧਾਂ ਪਾਸੇ ਇਹ ਰੰਗ ਲਾਲ ਲਿਖਿਆ ਹੋਇਆ ਵਾ, ਮਾਨ ਸਾਹਿਬ ਦੀ ਫੋਟੋ ਦੇ ਬੈਨਰ ਲੱਗੇ ਹੋਏ ਅੰਦਰਲੇ ਪਾਸੇ, ਤੇ ਜਿੱਥੇ ਆਪਾਂ ਬੱਚਿਆਂ ਨੂੰ ਪੜ੍ਹਾਈ ਲਈ ਜਾਂਦੇ, ਬੱਚੇ ਪੜ੍ਹਨ ਲਈ ਵਿਦਿਆ ਕੇਂਦਰ ਆ ਰਾਹ ਪਾਉਂਦਾ ਵਿਦਿਆ ਆਪਣੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਬਾਰੇ ਦਿਖਾਉਂਦੀ, ਤੇ ਉੱਥੇ ਅੰਦਰਲੇ ਪਾਸੇ ਇਹੋ ਜਿਹਾ ਕੁਛ ਲਿਖਿਆ ਜਿੱਥੇ ਤੁਸੀਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਫੋਟੋ ਲਾਓ, ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਰਾਜਿਆਂ ਦੇ ਪੁੱਤ ਸੀ, ਸਾਡਾ ਰਾਜਾ ਸੀ, ਅਸੀਂ 40 ਸਾਲ ਰਾਜ ਕੀਤਾ, ਅਸੀਂ ਕਿੰਨਾ ਦੇ ਵਾਰਸ ਆ। ਇਹ ਚੀਜ਼ਾਂ ਦਿਖਾਉਣ ਦੀ ਬਜਾਏ ਤੁਸੀਂ ਭਗਵੰਤ ਮਾਨ ਦੀਆਂ ਫੋਟੋਆਂ ਸਕੂਲਾਂ ਦੇ ਅੰਦਰ ਲਾਈਆਂ ਹੋਈਆਂ। ਹੁਣ ਇਹ ਨਵਾਂ ਹੀ ਮਾਨ ਸਾਹਿਬ ਨੇ, ਮੈਂ ਤਾਂ ਕਿਹਾ ਜਦੋਂ ਇਹ ਗੱਲ ਸੁਣੀ ਮੈਂ ਕਿਹਾ ਕਾਬਲੇ ਤਾਰੀਫ ਆ ਮਾਨ ਸਾਹਿਬ ਦੀ ਵੀ ਇੰਨਾ ਵਧੀਆ ਕੰਮ ਕੀਤਾ ਸਰਕਾਰੀ ਸਕੂਲਾਂ ਦੇ ਵਿੱਚ, ਅੱਗੇ ਪੀਟੀਐਮ ਮੀਟਿੰਗ ਨਹੀਂ ਰੱਖੀ ਜਾਂਦੀ ਸੀ, ਪੀਟੀਐਮ ਨਹੀਂ ਰੱਖੀ ਜਾਂਦੀ ਸੀ ਵੀ ਭਾਈ ਬੱਚਿਆਂ ਨੂੰ, ਉਦੋਂ ਰਿਜ਼ਲਟ ਤੇ ਬੁਲਾ ਲਿਆ ਜਾਂਦਾ ਸੀ, ਆਪਾਂ ਨੂੰ ਵੀ ਪਤਾ ਵੀ ਜਦੋਂ ਮੈਟ ਲੈ ਕੇ ਪੜ੍ਹਦੇ ਹੁੰਦੇ ਸੀ ਥੱਲੇ ਉਦੋਂ ਰਿਜ਼ਲਟ ਤੇ ਬੁਲਾ ਲੈਂਦੇ ਸੀ, ਕੋਈ ਨੀ ਪੁੱਛਦਾ ਸੀਗਾ ਵੀ ਭਾਈ ਇਹਨਾਂ ਨੂੰ ਕਿਵੇਂ ਆਉਂਦੇ। ਉਹਨਾਂ ਨੇ ਕਿਹਾ ਵੀ ਭਾਈ ਮਹੀਨੇ ਚ ਇੱਕ ਵਾਰੀ ਬੱਚਿਆਂ ਨਾਲ ਮਾਪਿਆਂ ਨੂੰ ਮਿਲਣਾ, ਪਰ ਬੱਚੇ ਮਾਪਿਆਂ ਨੂੰ ਤਾਂ ਇਹ ਸਵਾਲ ਕੀਤੇ ਜਾਂਦੇ ਟੀਚਰਾਂ ਵੱਲੋਂ, ਉਹਨਾਂ ਦੀਆਂ ਫੋਟੋ ਖਿਚਾਇਆ ਜਾਂਦਾ, ਉਦੋਂ ਦਸਖਤ ਕਰਾਏ ਜਾਂਦੇ ਆ, ਦਸਖਤ ਵੀ ਦੇਖੋ ਕਿਸ ਚੀਜ਼ ਕਿਤੇ ਕਰਾਉਂਦੇ, ਕਿ ਤੁਹਾਨੂੰ 1500 ਰੁਪਇਆ ਮਿਲ ਗਿਆ, ਹਾਂਜੀ ਜੈਸ ਮਿਲ ਗਿਆ,
0: ਕਿਆ ਬਾਤ।
1: ਤੇ ਤੁਸੀਂ ਆਉਣ ਵਾਲੇ ਸਮੇਂ ਚ ਕੀ ਚਾਹੁੰਦੇ ਹੋ, ਕਿਹੜੀ ਸਰਕਾਰ ਆਵੇ, ਮਾਨ ਸਰਕਾਰ ਜੀ, ਇਹੋ ਜਿਹੀਆਂ ਚੀਜ਼ਾਂ ਦੇ ਦਸਖਤ ਕਰਾਏ ਜਾਂਦੇ, ਉਹ ਵੀ ਸਕੂਲ ਦੀ ਪੀਟੀਐਮ ਮੀਟਿੰਗ ਦੇ ਵਿੱਚ। ਮੈਨੂੰ ਸਮਝ ਨਹੀਂ ਆਉਂਦੀ ਹੈ ਕਿਹੜੇ ਰਾਹਾਂ ਤੇ ਸਰਕਾਰ ਚਲਾਉਣਾ ਚਾਹੁੰਦੀ ਪੰਜਾਬ ਨੂੰ, ਕਿਹੜੇ ਰਾਹ ਤੇ ਲਿਜਾ ਰਹੀ ਆ ਹਾਲੇ ਤੱਕ, ਮੈਂ ਜਾਂ ਤਾਂ ਮਾਨ ਸਾਹਿਬ ਨੂੰ ਨੀ ਸਮਝ ਜਾ ਰਹੀ, ਜਾਂ ਪੰਜਾਬ ਦੇ ਲੋਕਾਂ ਨੂੰ ਨੀ ਇੱਕ ਗੱਲ ਸਮਝ ਜਾ ਰਹੀ ਵੀ ਤੁਸੀਂ ਜਾ ਕੇ ਪੇਰੈਂਟਸ ਸਰਕਾਰੀ ਸਕੂਲਾਂ ਦੇ ਵਿੱਚ ਮੀਟਿੰਗ ਰੱਖੀ ਗਈ ਆ, ਤੁਸੀਂ ਉੱਥੇ ਜਾ ਜਾ ਕੇ ਚੈੱਕ ਕਰ ਲਓ ਵੀ ਤੁਹਾਡੇ ਤੋਂ ਕੀ ਪੁੱਛਿਆ ਗਿਆ, ਤੁਸੀਂ ਫੋਨ ਲਾ ਕੇ ਪੁੱਛੋ ਆਪਦੇ ਜਿੰਨੇ ਵੀ ਸਰਕਾਰੀ ਸਕੂਲਾਂ ਚ ਬੱਚੇ ਪੜ੍ਹਦੇ ਆ, ਤੇ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਮਾਪਿਆਂ ਤੋਂ ਕੀ ਪੁੱਛਿਆ ਗਿਆ, ਉੱਥੇ ਸੈਨ ਕਰਾਏ ਜਾਂਦੇ ਅਰਸ਼ ਭਾਜੀ ਕਿ ਤੁਹਾਨੂੰ ਪੈਸੇ ਆ ਗਏ, ਹਾਂਜੀ ਪੈਸੇ ਆ ਗਏ। ਮੈਂ ਤਾਂ ਹੈਰਾਨ ਆ ਵੀ ਇਹ ਕਿਹੜੀਆਂ ਮੀਟਿੰਗਾਂ ਹੁੰਦੀਆਂ, ਇੱਕ ਸਿਰਫ ਦਿਖਾਵਾ ਵਾ ਸਰਕਾਰ ਦਾ, ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ, ਬਹੁਤ ਵਾਰੀ ਅਸੀਂ ਇਹ ਗੱਲ ਕਹਿ ਚੁੱਕੇ ਹਾਂ।
0: ਰਾਣਾ ਜੀ ਸਾਡੇ ਕੋਲ ਟਾਈਮ ਥੋੜਾ ਅੱਗੇ ਨਹੀਂ ਜਾ ਰਿਹਾ, ਪਰੰਤੂ ਕੁਇਕਲੀ ਮੈਂ ਤੁਹਾਡੇ ਤੋਂ ਇਹ ਓਪੀਨੀਅਨ ਜੋ ਆਖਰੀ ਖਬਰ ਹੈ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ ਕਿ ਕਹਿੰਦੇ ਬਣੀ ਯਾਦਗਾਰ ਦਾ ਕਬਜ਼ਾ ਬਾਣੀ ਯਾਦਗਾਰ ਦਾ ਕਬਜ਼ਾ ਕਰਨ ਲਈ ਇੱਕ ਹੋਰ ਮਹਿਲਾ ਐਮ ਐਲ ਏ ਵਿਧਾਨ ਵਿਚ ਆਈ ਹੈ ਜੀ, ਵਿਵਾਦਾਂ ਦੇ ਵਿਚ, ਸੋਰੀ।
1: ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਅਰਸ਼ ਭਾਜੀ, ਇੱਕ ਨਾ ਪਾਸ ਯਾਦਗਾਰ ਟਰੱਸਟ ਆ ਇਹ ਨਕੋਦਰ ਦੇ ਵਿਚ ਆ, ਜਿੱਥੇ ਅਵਤਾਰ ਸਿੰਘ ਪਾਸ ਦੀ ਯਾਦਗਾਰ ਦੇ ਵਿਚ ਇੱਕ ਜਗ੍ਹਾ ਛੱਡੀ ਗਈ ਆ, ਜਿੱਥੇ ਉਸ ਜਗ੍ਹਾ ਦੇ ਵਿਚ ਉਹਨਾਂ ਦੀ ਜਿਹੜੀ ਮੂਰਤੀ ਵੀ ਬਣਾਈ ਗਈ ਆ, ਚਲੋ ਹਰੇਕ ਨੂੰ ਆਪਣਾ ਆਪਣਾ ਜਿਹੜਾ ਵੀ ਜਿਸ ਨੂੰ ਵੀ ਲੋਕੀ ਪਿਆਰ ਕਰਦੇ ਆ, ਉਹਨਾਂ ਨੇ ਇੱਕ ਯਾਦਗਾਰ ਬਣਾਈ, ਚਾਹੇ ਇੱਥੇ ਕਲਾਕਾਰਾਂ ਦੀ ਯਾਦਗਾਰ ਵੀ ਬਣ ਜਾਂਦੀ ਹੈ, ਬਹੁਤ ਸਾਰੇ ਕਲਾਕਾਰਾਂ ਦੀ ਯਾਦਗਾਰ ਆ, ਤੇ ਉਹਨਾਂ ਦੀ ਯਾਦਗਾਰ ਬਣਾਈ ਗਈ ਆ, ਉਸ ਯਾਦਗਾਰ ਤੇ ਐਮ ਐਲ ਏ ਇੰਦਰਜੀਤ ਕੌਰ ਮਾਨ ਦੇ ਕਬਜ਼ੇ ਕਰਨ ਦੇ ਇਲਜ਼ਾਮ ਲੱਗ ਰਹੇ ਆ। ਉਹਨਾਂ ਨੇ ਉਸ ਯਾਦਗਾਰ ਦੇ ਇੱਕ ਚਾਰਦੀਵਾਰੀ ਕੀਤੀ ਹੋਈ ਸੀ, ਚਾਰਦੀਵਾਰੀ ਕਰਕੇ ਉਸ ਯਾਦਗਾਰ ਦੇ ਵਿੱਚ ਆਲੇ ਦੁਆਲੇ ਦੁਬਾਰਾ ਕੀਤੀ ਹੋਈ, ਗੇਟ ਲੱਗਿਆ ਹੋਇਆ ਸੀ, ਤਾਂ ਐਮ ਐਲ ਏ ਦੇ ਬੰਦਿਆਂ ਨੇ ਜਾ ਕੇ ਦਰਵਾਜ਼ਾ ਜਿੰਦਾ ਤੋੜਿਆ, ਦਰਵਾਜ਼ਾ ਖੋਲਿਆ ਤੇ ਉਸ ਜਗ੍ਹਾ ਤੇ ਕਬਜ਼ਾ ਕਰ ਲਿਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਿਸ ਉਸ ਜਗ੍ਹਾ ਨੂੰ ਟਰੱਸਟ ਸੰਭਾਲ ਰਿਹਾ, ਤਾਂ ਉਹਨਾਂ ਨੇ ਇਸ ਤੇ ਵਿਵਾਦਿਤ ਖੜਾ ਕਰ ਦਿੱਤਾ ਕਿ ਬੀਬੀ ਨੂੰ ਕਹਿ ਅਸੀਂ ਦੁਬਾਰੇ ਇੱਥੇ ਬਹਾਂਗੇ, ਤੇ ਜੇ ਬੀਬੀ ਦੇ ਗੁੰਡਿਆਂ ਚ ਇੰਨਾ ਦਾਮਾ ਤੇ ਕਹਿੰਦੇ ਸਾਡੇ ਕੋਲ ਦੁਬਾਰੇ ਆ ਕੇ ਇੱਥੇ ਦਿਖਾਉਣ, ਅੰਦਰ ਵੜ ਕੇ ਦਿਖਾਉਣ। ਪਰ ਬੀਬੀ ਨੇ ਕੀ ਕੀਤਾ, ਬੀਬੀ ਨੇ ਕਬਜ਼ਾ ਕਰਨ ਦਾ ਤਰੀਕਾ ਇਸੇ ਦਾ ਕਿਹਾ, ਬੀਬੀ ਨੇ ਉੱਥੇ ਸਰਕਾਰੀ ਜਿੰਮ ਦਾ ਸਮਾਨ ਰੱਖ ਲਿਆ। ਉਹ ਇੱਕ ਕਹਾਵਤ ਨੀ ਪੰਜਾਬ ਦੀ ਵੀ ਜੇ ਤੁਸੀਂ ਕਿਸੇ ਪਲਾਟ ਤੇ ਕਬਜ਼ਾ ਕਰਨਾ, ਤੁਹਾਨੂੰ ਪਤਾ ਵੀ ਪਲਾਟ ਦਾ ਕੋਈ ਬਾਲੀ ਵਾਰਸ ਨਹੀਂ, ਤਾਂ ਉਸ ਪਲਾਟ ਵਿੱਚ ਪਹਿਲਾਂ ਇੱਟਾਂ ਸਟਾ ਲਓ। ਵੀ ਜੇ ਤਾਂ ਕੋਈ ਇੱਟਾਂ ਸਟਾਉਣ ਤੇ ਬੋਲ ਪਿਆ ਵੀ ਭਾਈ ਇੱਟਾਂ ਕਿਹਨੇ ਸਟਾਈਆਂ, ਫਿਰ ਤਾਂ ਕਹਿੰਦੇ ਬਾਈ ਚੱਕਣੇ ਆ, ਨਾਲ ਦਾ ਪਲਾਟ ਅਸੀਂ ਲੈਣ ਲੱਗੇ, ਇੱਟਾਂ ਸਾਡੀ ਨਹੀਂ ਆ। ਤੇ ਕਹਿੰਦੇ ਜੇ ਕੋਈ ਨਾ ਬੋਲਿਆ ਫਿਰ ਨਾਲ ਦਾ ਪਲਾਟ ਵੀ ਬਗਲ ਦੋ ਰਾਤੋ ਰਾਤ। ਇਹ ਪੰਜਾਬੀਆਂ ਕੋਲ ਸਕੀਮ ਹੁੰਦੀ ਸੀ ਪਹਿਲਾਂ, ਹੁਣ ਵੀ ਵਰਤ ਲੈਂਦੇ ਲੁਧਿਆਣੇ ਦੇ ਵਿੱਚ। ਤੇ ਗੱਲ ਇਹ ਆ ਵੀ ਬੀਬੀ ਨੇ ਕੀ ਕੀਤਾ, ਬੀਬੀ ਨੇ ਪਹਿਲਾਂ ਐਂ ਦੇਖਿਆ ਵੀ ਜਿੰਮ ਦਾ ਸਮਾਨ ਰੱਖ ਦੀਏ, ਕੋਈ ਬੋਲਦਾ ਤਾਂ ਨੀ, ਵੀ ਨਾਲੇ ਆਪਣੇ ਕੋਲੇ ਬਹਾਨਾ ਚੱਲ ਜਾਊਗਾ ਵੀ ਜਿੰਮ ਆ ਬੱਚਿਆਂ ਨੂੰ ਲਾਉਣ ਵਾਸਤੇ। ਉਹ ਕਹਿੰਦੇ ਜਿੰਮ ਦਿਨ ਜਾਂ ਤਾਂ ਪ੍ਰੋਪਰ ਸਮਾਨ ਰੱਖ ਦੀ, 5-7 ਡੰਬਲ ਰੱਖਤੇ, 2 ਪਲੇਟਾਂ ਜਿਹੀਆਂ ਲਿਆ ਕੇ ਰੱਖਤੀਆਂ। ਵੀ ਇੱਕ ਲੱਖ ਸਿਰਫ ਇੱਕ ਕਬਜ਼ਾ ਕਰਨ ਦੀ ਨੀਅਤ ਨਾਲ, ਪਹਿਲੀ ਗੱਲ ਇਹ ਕਿ ਜੇਕਰ ਕਿਸੇ ਦੀ ਵੀ ਕੋਈ ਯਾਦਗਾਰ ਆ, ਚਾਹੇ ਉਹ ਕਾਮਰੇਡਾਂ ਦੀ ਯਾਦਗਾਰ ਆ, ਚਾਹੇ ਸ਼ਹੀਦਾਂ ਦੀ ਯਾਦਗਾਰ ਆ, ਚਾਹੇ ਉਸ ਬੰਦੇ ਦੀ ਜਿਸ ਦੀ ਯਾਦਗਾਰ ਬਣੀ, ਇਹਨਾਂ ਦਾ ਪਤਾ ਵੀ ਉਸਨੇ ਕੋਈ ਨੇਕ ਕਰਮ ਕੀਤਾ ਹੋਣਾ। ਜੇਕਰ ਉਸ ਦੀ ਯਾਦਗਾਰ ਬਣੀ ਤਾਂ ਉਸਨੇ ਅਵਤਾਰ ਸਿੰਘ ਪਾਸ ਦੀ ਯਾਦਗਾਰ ਬਣੀ, ਤਾਂ ਉਹਨਾਂ ਨੇ ਕੋਈ ਨੇਕ ਕੰਮ ਕੀਤਾ ਹੋਊਗਾ। ਤੇ ਜੇਕਰ ਉਹਦੀ ਯਾਦਗਾਰ ਲੋਕਾਂ ਨੂੰ ਯਾਦਗਾਰ ਨਾਲ ਕਿਸੇ ਨੂੰ ਪਿਆਰ ਆ, ਤਾਂ ਤੁਸੀਂ ਉਸਦੀ ਯਾਦਗਾਰ ਨੂੰ ਕਿਉਂ ਸੇੜਦੇ ਹੋ? ਬਹੁਤ ਸਾਰੀਆਂ ਸਰਕਾਰੀ ਜਗ੍ਹਾ ਪਈਆਂ ਹੋਈਆਂ, ਜਿੱਥੇ ਮਰਜ਼ੀ ਤੁਸੀਂ ਆਪਣਾ ਜਿੰਮ ਖੋਲ ਦੋ, ਪਿੰਡਾਂ ਦੇ ਵਿੱਚ ਸਰਕਾਰੀ ਬਕਪੁਰ ਦੀਆਂ ਜ਼ਮੀਨਾਂ ਪਈਆਂ, ਹਰੇਕ ਪਿੰਡ ਦੇ ਵਿੱਚ ਪਈਆਂ, ਤੁਸੀਂ ਜਿੰਮ ਖੋਲ ਸਕਦੇ ਜਿੱਥੇ ਮਰਜ਼ੀ। ਇਹ ਤਾਂ ਨੀ ਵੀ ਕਿਸੇ ਦੀ ਯਾਦਗਾਰ ਦੇ ਵਿੱਚ ਤੁਸੀਂ ਦਰਵਾਜ਼ੇ ਤੋੜ ਕੇ ਤਾਲਾ ਤੋੜ ਕੇ ਰਾਤ ਦਿਨੇ ਅੰਦਰ ਰਾਤ ਨੂੰ ਅੰਦਰ ਵੜ ਜਾਓਗੇ। ਤੇ ਫਿਰ ਜਦੋਂ ਐਸੇ ਸਮੇਂ ਦੇ ਵਿੱਚ ਅਰਸ਼ ਭਾਜੀ, ਆਪਾਂ ਪਹਿਲਾਂ ਹੀ ਕਿਹਾ ਕਿ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਨਾ ਇਲੈਕਸ਼ਨ ਦਾ,
0: ਬਿਲਕੁਲ
1: ਉਵੇਂ ਹੀ MLA ਜਿਵੇਂ ਸੁੱਖੇ ਹੋਇਆ ਇਹਨਾਂ ਨੇ ਵੀ ਅਸੀਂ ਵਿਵਾਦਾਂ ਚ ਆਉਣਾ ਹੀ ਹੋਇਆ, ਵੀ ਚਾਹੇ ਜਿਹੜਾ ਮਰਜ਼ੀ ਆ, ਉਹ ਇੱਕ ਸਮਾਂ ਹੁੰਦਾ ਨਾ, ਕਹਿੰਦੇ ਜਦੋਂ ਮਾੜਾ ਸਮਾਂ ਚੱਲਦਾ ਨਾ ਊਠ ਦੇ ਬੈਠੇ ਨੂੰ ਕੁੱਤਾ ਵੱਢ ਜਾਂਦਾ, ਪੰਜਾਬ ਦੀ ਇਹ ਵੀ ਕਹਾਵਤ ਆ, ਉਹ ਸਮਾਂ ਚੱਲ ਰਿਹਾ ਇਹਨਾਂ ਤੇ, ਤੇ ਵਾਰ ਵਾਰ ਕੁੱਤੇ ਤੋਂ ਵਢਵਾ ਰਹੇ ਆਪਦੇ ਆਪ ਨੂੰ ਊਠ ਤੇ ਬੈਠ ਜਾਂਦੇ ਆ।
0: ਆਲਰਾਈਟ, ਬਹੁਤ ਬਹੁਤ ਧੰਨਵਾਦ ਰਾਣਾ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੱਲਾਂ ਬਾਤਾਂ। ਸ਼ੁਕਰੀਆ, ਧੰਨਵਾਦ ਤੁਹਾਡੇ ਵੀਰੇ, ਥੈਂਕ ਯੂ ਸੋ ਮਚ,
1: ਥੈਂਕ ਯੂ।
0: ਇਹ ਸਨ ਸੀ ਰਣਜੀਤ ਸਿੰਘ ਜੀ, ਰਾਣਾ ਸ਼ਹਿਰ ਜਗਰਾਉਂ ਤੋਂ, ਤੁਸੀਂ ਇਹਨਾਂ ਦੀ ਗੱਲਾਂ ਬਾਤਾਂ ਨੂੰ ਸੁਣਿਆ ਜੀ। ਵਕਤ ਤੋਂ ਨਿੱਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਲੋਕਲ ਖਬਰਾਂ ਦਾ ਸਿਲਸਿਲਾ ਲੈ ਕੇ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: You're listening to CNN Toronto, Chawla News Network Toronto.
3: अपने मनपसंद प्रोग्राम रंगला पंजाब नाल जुड़े रहो, जिथे भी होवो, जदों भी चाहो।
2: जी हाँ, हुण तुसी सुन सकदे हो CJMR 1300 VAM वख-वख प्लेटफॉर्म्स ते।
3: भावे तुसी घर होवो, दफ्तर विच, या फिर लंबे सफर ते, अपनी मनपसंद आवाज नू अपने तो दूर ना होण दियो।
2: डाउनलोड करो CJMR 1300 V दी ऐप या सुनो iHeartRadio ते।
3: इत्थे तक कि तुसी अपनी टेस्ला गड्डी विच भी सानू सुन सकदे हो।
2: फोन राही सुनने लई डायल करो 647-910-1300 V, 647-910-1320।
3: अते अमरीका विच सुनने लई कॉल करो 641-741-1919, 641-741-1919 ते।
2: ते इन्ना ही नहीं, वक वक IPTV प्लेटफॉर्म्स ते रंगला पंजाब TV राही सानू लाइव देखन दा आनंद भी माणो।
3: ता फिर देर किस गल दी, अपनी मिट्टी दी खुशबू, पंजाबी बोली दा प्यार अते पंजाबियत दा एहसास माणन लई जुड़े रहो CJMR 1300 VAM ना।
2: CJMR 1300 VAM, तुहाडी अपनी आवाज, तुहाडा अपना पंजाब।
3: सुनते रहो प्रोग्राम रंगला पंजाब।
4: अपने दंदा दा रखो ख्याल SM Supreme Deal Dental Center दे नाल।
5: Wide range of services, wisdom tooth, root canal, denture.
6: For dental extraction, cleaning, gum treatment and implant.
4: SM Supreme Deal Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266.
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ UFA ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
9: ਥਿਆੜਾ ਸੁਪਰ ਮਾਰਕੀਟ, ਇੱਥੋਂ ਤੁਸੀਂ ਇੰਡੀਅਨ, ਕੈਨੇਡੀਅਨ, ਪਾਕਿਸਤਾਨੀ ਹਰ ਪ੍ਰਕਾਰ ਦੀ ਗਰੋਸਰੀ ਹਮੇਸ਼ਾ ਵਾਜਬ ਰੇਟ ਤੇ ਖਰੀਦ ਸਕਦੇ ਹੋ। ਇੱਥੇ ਮਿਲਦੀਆਂ ਨੇ ਐਕਸਟਰਾ ਕਲੀਨ ਚੁਗੀਆਂ ਹੋਈਆਂ ਦਾਲਾਂ, ਦੁੱਧ, ਘਿਓ, ਬਟਰ, ਤਾਰਾ ਸਬਜ਼ੀਆਂ, ਫਲ ਫਰੂਟ ਦੇ ਨਾਲ ਕਿਚਨ ਚ ਵਰਤੋਂ ਆਉਣ ਵਾਲੇ ਬਰਤਨ ਵੀ ਤੁਸੀਂ ਖਰੀਦ ਸਕਦੇ ਹੋ। ਪਤਾ ਹੈ 3899 ਟਰਲੋਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ ਇਨ ਮਿਸੀਸਾਗਾ, ਔਰ ਕਾਲ ਅਵਤਾਰ ਸਿੰਘ ਬਿੱਲਾ ਥਿਆੜਾ 9058248960, 905-824-9960। ਥਿਆੜਾ ਸੁਪਰ ਮਾਰਕੀਟ।
10: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188, 647-547-8188, Lotus Funeral Home.
11: The 2026 Brampton Municipal Election is on Monday, October 26. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/BramptonVotes. A message from the city of Brampton.
12: नवरात्रि स्पेशल अनोखा अंदाज दी स्पेशल सेल लगन जा रही है लेडीज मेंस पार्टी वेयर ब्राइडल लहंगा सूट्स साड़ीज कुर्तीज अनस्टिच्ड सूट मटेरियल लेना होवे ते आज ही आओ सूट्स ते ड्रेसेस कस्टमाइज भी करवा सकते हो नवरात्रि स्पेशल घाघरा चोली जस्ट $50 मोर देन 20 इयर्स ऑफ एक्सपीरियंस मेंशन CJMR एंड गेट 20% ऑफ ऑन एवरी ड्रेस अनोखा अंदाज 6101 मेफील्ड रोड यूनिट 3 ब्राम Call 905-794-4005.
13: Baba ji, mera vyah nahi ho reya. Koi mantar ta phuko bache te.
14: 647-888-6000.
13: Baba ji, aa keda mantar hai?
14: Bacha, eh number chamatkari hai. Jinne milaya, odi samjho vyah di tiyari hai.
13: Pakki gal, Baba ji.
14: Babbe da ghar vi enna ne basaya hai. NRI Marriage Bureau. हर कास्ट अते हर प्रोफाइल दे रिश्ते ले परोसे दा नाम NRI मैरिज ब्यूरो कॉल 647-888-6000 और विजिट nrimb.com
15: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कैनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो ता मिलो कटारिया टूर्स एंड ट्रैवल 2883 डाई रोड एट एयरपोर्ट रोड 4550 ईवनस रोड जून 12 इन ब्रैम्पटन और कॉल अवतार कटारिया 9056781200 9056781200 कटारिया and travel
16: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਬਹੁਤ ਸਾਰੀਆਂ ਗੱਲਾਂ ਬਾਤਾਂ ਨਿਊਜ਼ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ 10 ਕੁ ਮਿੰਟ ਰਹਿ ਗਏ ਨੇ ਜੀ ਤੇ ਆਓ ਫਿਰ ਹੁਣ ਕੁਝ ਚੋਣਵੀਆਂ ਖਾਸ ਖਬਰਾਂ ਤੁਹਾਡੇ ਸ਼ਹਿਰ ਲੋਕਲੀ ਕੀ ਕੁਝ ਹੋ ਰਿਹਾ ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਪੇਸ਼ ਕਰੀਏ ਜਿੰਨੇ ਵੀ ਦਰਸ਼ਕ ਸਾਡੇ ਨਾਲ ਬ੍ਰੇਕ ਤੋਂ ਬਾਅਦ ਵਾਪਸ ਆ ਚੁੱਕੇ ਨੇ ਉਨ੍ਹਾਂ ਦਾ ਵੀ ਅਸੀਂ ਹਾਰਦਿਕ ਨਿੱਘਾ ਸਵਾਗਤ ਕਰਦੇ ਹਾਂ ਜੀ ਸਟੂਡੀਓ ਦੇ ਵਿੱਚ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸ਼ੋਅ ਦੇ ਰਿਲੇਟਡ ਪ੍ਰੋਗਰਾਮਿੰਗ ਰਿਲੇਟਡ ਤੁਸੀਂ ਆਪਣਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ ਕੁਛ ਇੱਕ ਟਾਈਮ ਸਾਡੇ ਕੋਲ ਅਵੇਲੇਬਲ ਨੇ ਜੀ ਤੇ ਸਾਨੂੰ ਕਾਲ ਕਰ ਸਕਦੇ ਹੋ 416-303-1515 ਬ੍ਰੈਂਪਟਨ ਦੇ ਵਿੱਚ ਅਸੀਂ 9,99,999 ਦੇ ਡੀਟੈਚ ਘਰ ਲੈ ਕੇ ਆ ਰਹੇ ਹਾਂ ਜੀ ਟੋਰਬਰਮ ਅਤੇ ਕੰਟਰੀ ਸਾਈਡ ਤੇ ਇਹ ਫਸਟ ਕਮ ਫਸਟ ਸਰਵ ਵਾਲਾ ਪ੍ਰੋਜੈਕਟ ਹੈ ਐਂਡ 38 ਫੁੱਟ ਲੋਟ ਤੇ ਇਹ ਡੀਟੈਚ ਘਰ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ 9,99,999 ਤੋਂ ਤੁਸੀਂ ਸਾਨੂੰ ਕਾਲ ਕਰਕੇ ਟੈਕਸ ਕਰਕੇ ਆਪਣਾ ਨਾਮ ਈਮੇਲ ਅਤੇ ਫੋਨ ਨੰਬਰ ਪਲੀਜ਼ ਟੈਕਸ ਕਰ ਦਿਓ ਤਾਂ ਕਿ ਸਾਡੀ ਟੀਮ ਤੁਹਾਡੇ ਨਾਲ ਰਾਈਟ ਵੇ ਕੰਟੈਕਟ ਕਰ ਸਕਦੀ ਹੈ ਤੁਸੀਂ ਰਾਈਟ ਵੇ ਮੈਨੂੰ ਲੱਗਦਾ ਫਸਟ ਵੀਕ ਆਫ ਨਵੰਬਰ ਤੱਕ ਅਸੀਂ ਇਹਦੀਆਂ ਸਾਈਨਿੰਗਾਂ ਸ਼ੁਰੂ ਕਰ ਦੇਵਾਂਗੇ ਜੀ ਸੋ ਇਹ ਟੋਰਬਰਮ ਅਤੇ ਕੰਟਰੀ ਸਾਈਡ ਤੇ ਇਹ ਬਹੁਤ ਹੀ ਸ਼ਾਨਦਾਰ ਡੀਟੈਚ ਘਰਾਂ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ 416-303-1515 ਤੇ ਆਓ ਫਿਰ ਕੁਛ ਇੱਕ ਚੋਣਵੀਆਂ ਖਾਸ ਖਬਰਾਂ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਤੇ 2 ਜ਼ਖਮੀ ਪਾਏ ਗਏ ਜੀ ਸਕਾਰਬਰੋ ਦੇ ਵਿੱਚ ਇੱਕ ਬਹੁਤ ਵੱਡਾ ਸੰਡੇ ਰਾਤ ਨੂੰ ਇੱਕ ਕਾਰ ਕ੍ਰੈਸ਼ ਹੋਇਆ ਟੋਰਾਂਟੋ ਪੁਲਿਸ ਦੇ ਮੁਤਾਬਕ 10 ਵਜੇ ਲਾਰੈਂਸ ਐਵਨਿਊ ਈਸਟ ਨੀਅਰ ਸਕਾਰਬਰੋ ਗੋਲਫ ਕਲੱਬ ਰੋਡ ਏਰੀਆ ਦੇ ਵਿੱਚ ਇਹ ਵਾਰਦਾਤ ਵਾਪਰੀ ਕਿਹਾ ਜਾ ਰਿਹਾ ਕਿ ਇੰਜਨ ਵਿਚਕਾਰੋ ਹੀ ਫਟ ਗਿਆ ਜੀ ਇੰਨਾ ਫੋਰਸ ਦੇ ਨਾਲ ਇਹ ਆਪਸ ਦੇ ਵਿੱਚ ਗੱਡੀਆਂ ਟਕਰਾਈਆਂ ਕਿਉਂਕਿ ਇੱਕ ਵਹੀਕਲ ਦੀ ਗੱਡੀ ਸਪਲਿਟ ਹੋ ਗਈ ਚੱਕੀ ਵੀ ਸਪਲਿਟ ਹੋ ਗਏ ਇੰਜਨ ਵੀ 2 ਹਿੱਸਿਆਂ ਦੇ ਵਿੱਚ ਪਾਇਆ ਗਿਆ ਏਡਾ ਵੱਡਾ ਇਹ ਕਹਿ ਲਓ ਕਿ ਸਪੀਡਿੰਗ ਦੇ ਨਾਲ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਫੀਮੇਲ ਪੈਸੇਂਜਰ ਦੀ ਥਾਈ ਮੌਤ ਹੋ ਚੁੱਕੀ ਸੀ 2 ਮੇਲ ਡਰਾਈਵਰਸ ਨੂੰ ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਨਾਲ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਪਤਾ ਨਹੀਂ ਲੱਗ ਰਿਹਾ ਕਿ ਇਹ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਸੋ ਪੁਲਿਸ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੀ ਹੈ ਉਧਰੋਂ ਬ੍ਰੈਂਪਟਨ ਦੇ ਵਿੱਚ ਇੱਕ ਆਦਮੀ ਨੂੰ ਲਾਈਫ ਥ੍ਰੈਟਨਿੰਗ ਕੰਡੀਸ਼ਨਸ ਦੇ ਨਾਲ ਓਰੇਂਜਵਿਲ ਦੇ ਵਿੱਚ ਇੱਕ ਰੋਡ ਰੇਜ ਇੰਸੀਡੈਂਟ ਦੇ ਵਿੱਚ ਹਾਦਸਾ ਹੋਇਆ ਜੀ 44-year-old ਬ੍ਰੈਂਪਟਨ ਦਾ ਆਦਮੀ ਇਸ ਵੇਲੇ ਹਾਸਪਿਟਲ ਦੇ ਵਿੱਚ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਜੀ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਮੁਤਾਬਕ 5:30 October 10 ਨੂੰ ਪੁਲਿਸ ਨੂੰ ਬੁਲਾਇਆ ਗਿਆ 3rd Street ਏਰੀਆ ਦੇ ਵਿੱਚ ਜਿੱਥੇ ਇੱਕ ਰੋਡ ਰੇਜ ਭਾਵ ਖੜੀ ਗੱਡੀ ਦੇ ਵਿੱਚ ਆਪਸ ਦੇ ਵਿੱਚ 2 ਬੰਦੇ ਗੱਲਬਾਤ ਕਰ ਰਹੇ ਸੀ ਜਿਸ ਦੇ ਵਿੱਚ ਬ੍ਰੈਂਪਟਨ ਦਾ ਜਿਹੜਾ ਆਦਮੀ ਹੈ ਜੀ ਤੂ ਤੜੱਕਾ ਸ਼ੁਰੂ ਹੋਇਆ ਜਿਸ ਦੇ ਵਿੱਚ ਜਿਹੜਾ ਦੂਜਾ ਡਰਾਈਵਰ ਸੀ ਉਸਨੇ ਕਹਿ ਲੋ ਕਿ ਉਸ ਤਿਉਹਾਰ ਕੀਤਾ ਜੀ। ਬ੍ਰੈਂਡਨ ਨਾਮ ਦਾ ਵਿਅਕਤੀ ਹੈ, 33 ਈਅਰ ਓਲਡ, ਹਿਜ ਫੇਸਿੰਗ ਕਾਫੀ ਧਾਰਾਂ ਇੱਥੇ ਲੱਗੀਆਂ ਹੋਈਆਂ ਨੇ ਜੀ। ਪੁਲਿਸ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਕੌਣ ਹੈ ਦੂਜਾ ਵਿਅਕਤੀ ਜਿਸ ਨੂੰ ਇਸ ਵੇਲੇ ਹਾਸਪਿਟਲ ਦੇ ਵਿਚ ਉਹਦੀਆਂ ਕਾਫੀ ਗੰਭੀਰਤਾ ਦੇ ਨਾਲ ਸੱਟਾਂ ਲੱਗੀਆਂ ਹੋਈਆਂ ਨੇ ਜੀ। ਇਹ ਤਾਂ ਉਹੀ ਗੱਲ ਹੋ ਗਈ ਨਾ ਪਲਾ ਕਿ ਇੱਕ ਚੁੱਪ ਸੌ ਸੁੱਖ, ਜੇ ਤੁਹਾਨੂੰ ਗੱਡੀ ਚਲਾਉਂਦੇ ਵੇਲੇ ਕੋਈ ਤੁਹਾਨੂੰ ਮਿਡਲ ਫਿੰਗਰ ਦਿਖਾ ਰਿਹਾ ਜਾਂ ਤੁਹਾਨੂੰ ਕੋਈ ਗਾਲੀ ਗਲੋਚ ਕਰ ਰਿਹਾ, ਤੁਸੀਂ ਅੱਗਿਓ ਰਿਟੈਲੀਏਟ ਨਾ ਕਰੋ। ਉਧਰੋਂ ਯੰਗ ਸਟਰੀਟ ਦੇ ਏਰੀਆ ਦੇ ਵਿਚ ਇਕ ਆਦਮੀ ਨੂੰ ਪੁਲਿਸ ਲੱਭ ਰਹੀ ਹੈ ਜੀ। ਕਿਹਾ ਜਾ ਰਿਹਾ ਕਿ ਇਸ ਆਦਮੀ ਨੇ ਅਨਪ੍ਰੋਵੋਕਡ ਅਟੈਕ ਕੀਤਾ ਜੀ ਯੰਗ ਸਟਰੀਟ ਦੇ ਉੱਤੇ। ਟੋਰਾਂਟੋ ਪੁਲਿਸ ਦੇ ਮੁਤਾਬਕ ਇਹ ਆਦਮੀ ਇਸ ਵੇਲੇ ਫਰਾਰ ਹੈ। ਟੋਰਾਂਟੋ ਦੇ ਵਿਚ ਦਿਖਾਇਆ ਗਿਆ ਸੈਟਰਡੇ ਵਾਲੇ ਦਿਨ ਇਨਵੈਸਟੀਗੇਸ਼ਨ ਦੇ ਦੌਰਾਨ ਵਿਕਟਿਮ ਜਿਹੜੀ ਸੀ ਉਹ ਵਾਕ ਕਰ ਰਹੀ ਸੀ ਯੰਗ ਸਟਰੀਟ ਨੀਅਰ ਗੋਸ ਵੈਨਰ ਸਟਰੀਟ, ਜਦੋਂ ਇਹ ਆਦਮੀ ਪਿੱਛੋਂ ਆਣ ਕੇ ਉਹਦੇ ਤੇ ਵਾਰ ਕੀਤਾ ਜੀ, ਐਂਡ ਵਿਦਆਊਟ ਐਨੀ ਕੌਜ਼। ਪਤਾ ਨੀ ਕੌਣ ਸੀ ਉਸਨੇ ਉਹਨੂੰ ਇੰਜਰੀਜ਼, ਲੱਤਾਂ ਮਾਰੀਆਂ, ਲੱਤਾਂ ਦੇ ਲੱਤਾਂ ਮਾਰੀਆਂ ਤੇ ਮੂੰਹ ਤੇ ਵੀ ਲੱਤਾਂ ਮਾਰੀਆਂ ਜੀ। 5'5" ਦਾ ਇਹ ਆਦਮੀ ਹੈ ਜੋ ਦਿਖਾਈ ਗਿਆ ਜੀ ਸੀਸੀਟੀਵੀ ਫੁਟੇਜ ਦੇ ਉੱਤੇ। ਇਹਦੀ ਤਸਵੀਰ ਆ ਚੁੱਕੀ ਹੈ, ਪੁਲਿਸ ਨੇ ਉਸਦੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਾ ਦਿੱਤੀ ਹੈ ਜੀ। ਉਧਰੋਂ 28 ਸਾਲ ਦਾ ਆਦਮੀ ਨੂੰ ਚਾਰਜ ਕੀਤਾ ਗਿਆ ਜੀ, ਆਪਣੇ ਬਾਡੀ ਦੇ ਅੰਗ ਲੋਕਾਂ ਨੂੰ ਦਿਖਾ ਰਿਹਾ ਸੀ ਸਬਵੇ ਦੇ ਉੱਤੇ। 28 ਸਾਲ ਦਾ ਇਹ ਵਿਅਕਤੀ ਤਿੰਨ ਜਾਣਿਆਂ ਨੂੰ ਲਾਈਨ 1 TTC ਤੇ ਸਬਵੇ ਦੇ ਉੱਤੇ 3:00 September 1 ਨੂੰ ਇਹ ਖ਼ਬਰ ਆਈ ਸੀ, ਜਦੋਂ ਇਹ ਆਦਮੀ ਨੇ ਆਪਣੇ ਬਾਡੀ ਪਾਰਟਸ ਲੋਕਾਂ ਨੂੰ ਦਿਖਾ ਰਿਹਾ ਸੀ। ਫਰਾਰ ਹੋ ਗਿਆ ਸੀ ਤੇ ਕੁਝ ਟਾਈਮ ਬਾਅਦ ਫਿਰ October 3 ਨੂੰ ਦੁਬਾਰਾ ਇਸ ਆਦਮੀ ਨੇ ਅਜਿਹੀ ਹਰਕਤ ਕੀਤੀ ਤੇ ਫਾਈਨਲੀ ਪੁਲਿਸ ਨੇ ਇਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਹੈ ਜੀ। ਐਂਡ ਪੁਲਿਸ ਤੁਹਾਡੀ ਮਦਦ ਮੰਗ ਰਹੀ ਹੈ, ਜੇ ਤੁਹਾਨੂੰ ਇਹ ਵਿਅਕਤੀ ਕਿਤੇ ਆਪਣੇ ਪਾਰਟਸ ਦਿਖਾਏ ਇਸਨੇ, ਤੁਸੀਂ ਆਣ ਕੇ ਪੁਲਿਸ ਨੂੰ ਬਿਆਨ ਕਰ ਸਕਦੇ ਹੋ। ਇਕ ਔਰਤ ਨੂੰ ਅਰੈਸਟ ਕੀਤਾ ਗਿਆ ਜੀ ਇੰਪੇਅਰਡ ਡਰਾਈਵਿੰਗ ਦੇ ਤਹਿਤ, ਮਲਟੀ ਵਹੀਕਲ ਕ੍ਰੈਸ਼ ਐਨੈਕਸ ਦੇ ਵਿਚ ਖ਼ਬਰ ਆਈ ਹੈ ਜੀ। ਇਹ ਸੰਡੇ ਮਾਰਨਿੰਗ ਨੂੰ ਖ਼ਬਰ ਸਾਹਮਣੇ ਆ ਚੁੱਕੀ ਸੀ, ਪਰੰਤੂ ਹੁਣ ਇਹ ਫੁੱਲ ਡਿਟੇਲ ਆਈ ਹੈ ਜੀ। ਐਮਰਜੈਂਸੀ ਕਰੂਜ਼ ਨੂੰ ਬੁਲਾਇਆ ਗਿਆ ਬੈਥਰਸ ਅਤੇ ਡੂਪੌਂਟ ਸਟਰੀਟ ਦੇ ਏਰੀਏ ਦੇ ਵਿਚ ਸਵੇਰੇ 1:30 ਤੇ ਬਹੁਤ ਵੱਡਾ ਕ੍ਰੈਸ਼ ਹੋਇਆ, ਜਿਸ ਦੇ ਵਿਚ ਇਕ ਜਿਹੜਾ ਵਹੀਕਲ ਸੀ ਉਸ ਨੂੰ ਸਟਰਕਚਰਲ ਡੈਮੇਜ ਭਾਵ ਗੱਡੀ ਦਾ ਬੂਹਾ ਬਾਹਰ ਹੀ ਆ ਗਿਆ ਸੀ। ਤੇ ਕਿਹਾ ਜਾ ਰਿਹਾ ਕਿ ਇਹ ਜਿਹੜੀ ਔਰਤ ਹੈ ਜੀ ਜੋ ਕਿ ਕਾਫੀ ਸੱਟਾਂ ਇਸ ਨੂੰ ਪਹੁੰਚੀਆਂ ਸਨ, 30 ਸਾਲ ਦੀ ਉਹਦੀ ਉਮਰ ਹੈ, ਉਸਨੂੰ ਹਾਸਪਿਟਲ ਦੇ ਵਿਚ ਪਹੁੰਚਾਇਆ ਗਿਆ ਤੇ ਬਾਕੀ ਜਿਹੜੇ ਉਹਦੇ ਨਾਲ ਦੇ ਸਾਥੀ ਸਨ ਉਹਨਾਂ ਨੂੰ ਹਾਸਪਿਟਲ ਦੇ ਵਿਚ ਪਹੁੰਚਾਇਆ ਗਿਆ। ਉਧਰੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਗੋਲਫ ਦੇ ਵਿਚ ਇਕ ਸਮਾਲ ਪਲੇਨ ਕ੍ਰੈਸ਼, 2 ਪੀਪਲ ਆਰ ਡੈਡ ਆਫਟਰ ਸਮਾਲ ਪਲੇਨ ਕ੍ਰੈਸ਼, ਸਦਰਨ ਵੈਸਟਰਨ ਓਨਟੇਰੀਓ ਦੇ ਵਿਚੋਂ ਖ਼ਬਰ ਆ ਰਹੀ ਹੈ ਜੀ। ਵੈਲਿੰਗਟਨ ਰੋਡ 17 ਫਰਗਰਸ ਦੇ ਬਾਹਰ 10:15 ਤੇ ਫਰਾਈਡੇ ਵਾਲੇ ਦਿਨ ਦ ਟਰਾਂਸਪੋਰਟੇਸ਼ਨ ਸੇਫਟੀ ਬੋਰਡ TSB ਨੇ ਕਿਹਾ ਹੈ ਕਿ ਇਹ ਪਲੇਨ ਕ੍ਰੈਸ਼ ਹੋਇਆ ਜਿਸ ਦੇ ਵਿਚ 2 ਜਾਣੇ ਇਹਦੇ ਵਿਚ ਸ਼ਾਮਿਲ ਸਨ। ਤੁਸੀਂ ਸੁਣਿਆ ਜੀ ਕੁਛ ਖਾਸ ਖਾਸ ਖ਼ਬਰਾਂ ਲੋਕਲ ਸਾਡੇ ਸ਼ਹਿਰ ਦੇ ਵਿਚ ਕੀ ਕੁਛ ਹੋਇਆ। 11:55 ਤੇ ਖ਼ਬਰਾਂ ਦਾ ਤੁਸੀਂ ਸਿਲਸਿਲਾ ਮੰਡੇ ਟੂ ਫਰਾਈਡੇ ਸਵੇਰੇ 6 ਤੋਂ ਲੈ ਕੇ ਸ਼ਾਮ ਨੂੰ 6 ਤੋਂ ਲੈ ਕੇ 9 ਤੱਕ ਤੇ ਐਵਰੀ ਮੰਡੇ ਟੂ ਫਰਾਈਡੇ ਤੁਸੀਂ 10 ਤੋਂ 12 ਸਾਨੂੰ ਸੁਣਦੇ ਹੋ। ਤੁਹਾਡਾ ਕੋਈ ਵਪਾਰ ਹੈ, ਬਿਜ਼ਨਸ ਹੈ, ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਇਸ ਮਾਧਿਅਮ ਦੇ ਥਰੂ, ਸਾਨੂੰ ਬੜੀ ਖੁਸ਼ੀ ਹੋਵੇਗੀ ਜੀ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਜੀ, ਲਾਈਵ ਆਨ ਲੋਕੇਸ਼ਨ ਬੁੱਕ ਕਰਨਾ ਚਾਹੁੰਦੇ ਹੋ ਵੀਕ ਡੇਜ਼ ਦੇ ਵਿਚ, ਵੀਕਐਂਡ ਦੇ ਵਿਚ, ਮੇਰਾ ਨੰਬਰ 416-303-1515। ਬਹੁਤ ਸਾਰੇ ਅਸੀਂ ਪ੍ਰੋਜੈਕਟ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ, ਖਾਸ ਕਰਕੇ ਬ੍ਰੈਂਪਟਨ ਦੇ ਵਿਚ 9,99,999 ਦੇ ਇਹ ਘਰ ਨੇ, ਡੀਟੈਚ ਬ੍ਰੈਂਡ ਨਿਊ ਹੋਮਸ ਕੰਟਰੀ ਸਾਈਡ ਤੇ ਟੋਰਬਮ ਤੇ ਅਸੀਂ ਅਨਾਊਂਸ ਕਰ ਚੁੱਕੇ ਹਾਂ ਜੀ। ਸੋ ਤੁਸੀਂ ਅਗਰ ਇਨ੍ਹਾਂ ਘਰਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਤਾਂ ਪਲੀਜ਼ 416-303-1515 ਤੇ ਆਪਣਾ ਨਾਮ, ਈਮੇਲ ਅਤੇ ਫੋਨ ਨੰਬਰ ਜ਼ਰੂਰ ਟੈਕਸਟ ਕਰ ਦਿਓ ਜੀ, ਤਾਂ ਕਿ ਸਾਡੀ ਟੀਮ ਤੁਹਾਡੇ ਨਾਲ ਰਾਈਟ ਵੇ ਰਾਬਤਾ ਕਾਇਮ ਕਰਕੇ ਤੁਹਾਨੂੰ ਆਪਣਾ ਮਨਪਸੰਦ ਦਾ ਯੂਨਿਟ ਤੁਸੀਂ ਬੁੱਕ ਕਰ ਸਕਦੇ ਹੋ। ਲਾਈਵ ਆਨ ਲੋਕੇਸ਼ਨ ਵੀ ਹੋਵੇਗਾ ਜੀ ਪਹਿਲੇ ਹਫ਼ਤੇ ਨਵੰਬਰ ਦੇ ਵਿਚ, ਜਦੋਂ ਅਸੀਂ ਲਾਈਵ ਆਨ ਲੋਕੇਸ਼ਨ ਕਰਾਂਗੇ ਤੇ ਉਸੇ ਹੀ ਦਿਨ ਅਸੀਂ ਤੁਹਾਡੇ ਚੈੱਕਸ ਦਾ ਇੰਤਜ਼ਾਰ ਕਰਾਂਗੇ। ਤੁਹਾਡਾ ਡਿਪੋਜ਼ਿਟ ਸਟਰਕਚਰ ਕੀ ਹੋਵੇਗਾ ਇਹ ਤੁਹਾਨੂੰ ਆਪਾਂ ਪਹਿਲੋ ਐਡਵਾਂਸ ਦੇ ਵਿਚ ਦੱਸ ਦੇਵਾਂਗੇ। 38 ਫੁੱਟ ਲੋਟ ਤੋਂ ਸ਼ੁਰੂ ਹੋ ਰਹੇ ਨੇ, ਅੰਡਰ ਲੈਸ ਦੈਨ $1 million ਦੇ ਇਹ ਘਰ ਅਸੀਂ ਬ੍ਰੈਂਪਟਨ ਸ਼ਹਿਰ ਦੇ ਵਿਚ ਟੋਰਬਮ ਅਤੇ ਕੰਟਰੀ ਸਾਈਡ ਤੇ ਲੈ ਕੇ ਆ ਰਹੇ ਹਾਂ। ਨੰਬਰ ਟੂ ਕਾਲ ਮੀ ਇਜ 416-303-1515-416-303-1515 ਤੇ ਮੇਰੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ। ਤੁਹਾਡੇ ਟੈਕਸਟ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਨੇ, ਸ਼ੁਕਰੀਆ ਤੁਹਾਡਾ, ਕੋਟਨ ਕੋਟ ਧੰਨਵਾਦ। ਤੁਹਾਨੂੰ ਸ਼ੋਅ ਤੋਂ ਬਾਅਦ ਕੋਈ ਨਾ ਕੋਈ ਸਾਡਾ ਟੀਮ ਦਾ ਮੈਂਬਰ ਪੈਕੇਜ ਭੇਜ ਦੇਵੇਗਾ। ਗਾਈਜ਼, ਤੁਸੀਂ ਇਸ 1320 ਦੇ ਨਾਲ ਜੁੜੇ ਹੋਏ ਹੋ, ਸ਼ੁਕਰੀਆ, ਧੰਨਵਾਦ। ਅਗੇਨ, ਟੈਸਟਿੰਗ ਫੇਜ਼ ਸਾਡਾ ਚੱਲ ਰਿਹਾ ਜੀ, ਇਹ ਸਿਟੀ ਦੇ ਜੋ ਕੁਛ ਇੱਕ ਰੂਲਸ ਹੁੰਦੇ ਨੇ, ਜੋ ਗਵਰਨਮੈਂਟ ਦੇ ਕੁਛ ਇੱਕ ਰੂਲਸ ਹੁੰਦੇ ਨੇ, ਸਾਨੂੰ ਫਾਲੋ ਕਰਨੇ ਪੈਂਦੇ ਨੇ, ਤਾਂ ਕਰਕੇ ਅਸੀਂ ਤੁਹਾਨੂੰ ਵੱਧ ਤੋਂ ਵੱਧ ਵਧੀਆ ਪ੍ਰੋਗਰਾਮਿੰਗ, ਕੁਆਲਿਟੀ ਵਾਲਾ ਪ੍ਰੋਗਰਾਮਿੰਗ ਤੁਹਾਨੂੰ ਪੇਸ਼ ਕਰੀ, ਤੇ ਇਹ ਹੈ ਕਿ ਵੀ ਆਰ ਫਾਲੋਇੰਗ ਦ ਲਾ, ਦ ਫਾਲੋਇੰਗ ਦ ਰੂਲਸ, ਤਾਂ ਕਰਕੇ ਜਿਹੜੇ ਵੀ ਸਾਡੇ ਨਵੇਂ ਨਵੇਂ ਹੋਸਟ ਨੇ ਉਹ ਵੀ ਈਗਰ ਹੈ ਆਉਣ ਨੂੰ ਇਸ ਸਟੇਸ਼ਨ ਤੇ, ਬਟ ਕੁਛ ਇੱਕ ਸਾਨੂੰ ਵੀ ਰੂਲਸ ਫਾਲੋ ਕਰਨੇ ਪੈ ਰਹੇ ਨੇ, ਜਿਸ ਕਾਰਨ ਕਰਕੇ ਸਾਨੂੰ ਥੋੜਾ ਜਿਹਾ ਡਿਲੇ ਫੇਸ ਹੋ ਰਿਹਾ ਜੀ। ਸੋ ਟੈਨਸ਼ਨ ਨਾ ਲਓ ਜੀ ਇਸ ਗੱਲ ਦੀ, ਅਸੀਂ ਪ੍ਰੋਗਰਾਮਿੰਗ ਹੌਲੀ ਹੌਲੀ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਅੱਗੇ ਸਾਹਮਣੇ ਕਰ ਦੇਵਾਂਗੇ ਜੀ। ਸੋ ਸੁਣ ਹੁਣ ਇੱਥੇ ਦਿਓ ਆਗਿਆ, ਮਿਲਦੇ ਹਾਂ ਸ਼ਾਮ ਨੂੰ 6 ਵਜੇ। ਹੈਵ ਅ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।

where cultures connect. CJMR 1320, the voice of the city.

0: Your home for culture, community, and unity here on CJMR 1320.
1: ਸਾਡੀਆਂ ਰੀਸਾਂ ਕੀ ਕਰ ਲੂ ਭਾਵੇਂ ਜ਼ੋਰ ਲਗਾ ਲੈ ਅੱਡੀਆਂ ਦਾ ਉਹ ਸਾਰੀ ਦੁਨੀਆ ਪਾਣੀ ਭਰਦੀ ਹੈ ਪੰਜਾਬ ਦੀਆਂ ਸੋਹਣੀਆਂ ਨਦੀਆਂ ਦਾ।

your home for community. CJMR 1320.

0: Your home for culture, community, and unity here on CJMR 1320.
1: ਪਛਾਣ ਹੁੰਦੀ ਹੈ ਸ਼ਿੰਗਾਰ ਤੋਂ
2: ਆ ਗਿਆ ਨੀ ਉਹੀ ਪਿਲੁੱਟ ਉਦੋਂ ਸਾਰੇ ਯਾਰ ਪਹਿਲੀ

0: Real news, real impact, showing you real world. CJMR 1320. CJMR 1320. The voice of the city.
1: ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ।

0: where culture lives. This is CJMR 1320, the voice of the city.
1: ਜੇ ਤੁਮਕ ਫਿਰ ਗਿਆ ਤਾਂ ਹੱਡੀ ਹੱਡੀ ਟੁੱਟ ਜਾਊ।

0: CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਥੈਂਕਸ ਗਿਵਿੰਗ ਡੇ ਦੇ ਮੌਕੇ ਤੇ ਜੁੜ ਚੁੱਕੇ ਲੌਂਗ ਵੀਕਐਂਡ ਦੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਕਰੀਆ ਅਦਾ ਕਰਦੇ ਹਾਂ ਉਸ ਪਰਵਾਲੇ ਦਾ ਜਿਸ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਹਫ਼ਤੇ ਦਾ ਪਹਿਲਾ ਦਿਨ 6:02 ਹੋਏ ਨੇ। ਪਹਿਲੀਆਂ ਖ਼ਬਰਾਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਤੁਹਾਡੀ ਸੇਵਾ ਚ ਪੇਸ਼ ਕਰਨ ਲੱਗਿਆ, ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਜਦੋਂ ਸਾਡੇ ਤੁਹਾਡੇ ਵਿਚੋਂ ਕੋਈ ਤੁਰ ਜਾਂਦਾ, ਅਸੀਂ ਉਸਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਅਦਾ ਕਰਦੇ ਹਾਂ, ਤਾਂ ਫਿਰ ਦੋ ਬ੍ਰਾਂਚਾਂ ਨੇ 121 ਸਿਟੀ ਵਿਅਰ ਐਕਸਡਲ 34 ਵੱਲ ਖਿੱਚਣ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ 6474781888 ਤੇ ਕਾਲ ਕੀਤਾ ਜਾ ਸਕਦਾ ਹੈ ਔਰ ਨੰਬਰ ਐਨੀ ਟਾਈਮ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਪੇਸ਼ ਕਰਾਂਗੇ ਖ਼ਬਰਾਂ ਔਰ ਸਟੂਡੀਓ ਦੇ ਨੰਬਰ ਨੇ 905-8013-1320 9058-1323-20 ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਓ ਤਾਂ ਕਿ ਉਹ ਵੀ ਅਗਲੇ 3 ਘੰਟੇ ਜਿਹਦੇ ਵਿਚ ਸਾਡੇ ਨਾਲ ਸਰਦਾਰ ਗੁਰਨਾਮ ਸਿੰਘ ਜੀ ਕੀਤਾ। ਮੇਰੇ ਪਾਸ ਖ਼ਬਰਾਂ ਦੋ ਹਿੱਸਿਆਂ ਚ ਪੇਸ਼ ਕਰਾਂਗਾ। ਰੀਮਾ ਗੁਗਲਾਨੀ ਜੀ, ਚਰਨਜੀਤ ਸਿੰਘ ਜੋਗੀ ਖ਼ਬਰਾਂ ਪੇਸ਼ ਕਰਨਗੇ, ਅੰਜੂ ਸਿੱਕਾ ਜੀ ਹਿੰਦੀ ਸਮਾਚਾਰ ਪੇਸ਼ ਕਰਨਗੇ ਅਤੇ ਮਿੰਟੂ ਗੁਰੂ ਸਰੀਆ ਹਾਜ਼ਰ ਹੋਣਗੇ। ਕੁਝ ਇਕ ਹਲਕਾ ਫੁਲਕਾ ਗੀਤ ਸੰਗੀਤ ਤੁਹਾਡੇ ਮੱਦੇਨਜ਼ਰ ਕਰਾਂਗੇ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖ਼ਬਰਾਂ। ਸ਼ਾਮਾਂ ਪਈਆਂ ਨੇ, ਜੇਕਰ ਤੁਸੀਂ ਪੀਜ਼ਾ ਲਵਰੋ, ਆਪਣੇ ਮਨਪਾਉਂਦਾ ਸਵਾਦਿਸ਼ਟ ਪੀਜ਼ਾ ਖਾਣਾ ਚਾਹੁੰਦੇ ਹੋ, ਇਸ ਵਕਤ ਤੁਸੀਂ 2 ਲਾਰਜ ਪੀਜ਼ਾ ਵਿਦ 4 ਟੋਪਿੰਗ ਈਚ, ਬੱਚਿਆਂ ਵਾਸਤੇ ਤੁਸੀਂ ਜੇ ਡਿਪਿੰਗ ਸਾਸ ਨਹੀਂ ਲੈਣੀ ਆ ਤਾਂ 1 ਪਾਉਂਡ ਪੋਟੈਟੋ ਵਿਜ ਲੈ ਸਕਦੇ ਹੋ, ਉਹ ਵੀ ਓਵਨ ਬੇਕ $24.93 ਦੇ ਵਿਚ। ਪਿਕਅਪ ਡੀਲ ਲਈ ਕਾਲ ਕਰੋ 905-490-1222 905-490-1222 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ। ਪੀਜ਼ਾ ਮਸ਼ੀਨ IPTV ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100, 2 ਦਿਨ ਦਾ ਟਰਾਇਲ ਫ੍ਰੀ ਲੈਣ ਵਾਸਤੇ 6745-5548-6745-5545-5859 ਤੇ ਕਾਲ ਕੀਤੀ ਜਾ ਸਕਦੀ ਹੈ।
1: ਖਬਰਾਂ ਤੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਰਾਜਬੀਰ ਘੁੰਮਣ ਕੇਸ ਦੇ ਵਿਚ ਵੱਡੀ ਰਾਹਤ। LPU ਹਿੰਸਾ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਕੀਤੀ ਖਿਚਾਈ। ਪੰਜਾਬ ਦੇ ਪਾਰਕ ਹਸਪਤਾਲਾਂ ਚ ED ਵੱਲੋਂ ਛਾਪੇਮਾਰੀ। DAIR ਕੇਸਿਸ ਦੇ ਵਿਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਅਪਰਾਧਕ ਮਾਨਹਾਨੀ ਦਾ ਨੋਟਿਸ ਜਾਰੀ। ਰਵਨੀਤ ਬਿੱਟੂ ਨੇ ਪ੍ਰਗਟ ਸਿੰਘ ਤੇ ਚੱਕੇ ਸਵਾਲ, ਕਿਹਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਤੇ ਹਾਰ ਨਾ ਚੜਾਉਣ ਤੇ ਸਿਆਸਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਵਉੱਚ ਅਦਾਲਤ ਨੇ ਕੇਂਦਰੀ ਜਾਂਚ ਏਜੰਸੀ CBI ਨੂੰ ਕਿਸੇ ਵੀ ਤਰ੍ਹਾਂ ਦੀ ਜਬਰੀ ਕਾਰਵਾਈ ਕਰਨ ਤੋਂ ਸਪਸ਼ਟ ਤੌਰ ਤੇ ਰੋਕ ਦਿੱਤਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ CBI ਨੂੰ ਨੋਟਿਸ ਜਾਰੀ ਕਰਕੇ ਆਪਣਾ ਜਵਾਬ ਦਾਖਲ ਕਰਨ ਲਈ ਹੁਕਮ ਦਿੱਤੇ ਨੇ। ਸੁਪਰੀਮ ਕੋਰਟ ਤੋਂ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਤੇ ਹੋਰਾਂ ਨੂੰ ਰਾਹਤ ਮਿਲ ਗਈ ਹੈ। ਉਹ ਹੁਣ CBI ਦੀ ਜਾਂਚ ਵਿਚ ਸ਼ਾਮਲ ਹੋ ਸਕਣਗੇ, ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਗ੍ਰਿਫ਼ਤਾਰੀ ਤੋਂ ਰਾਹਤ ਮਿਲ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ CBI ਜਾਂਚ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਤੇ ਸੁਪਰੀਮ ਕੋਰਟ ਨੇ ਸਾਫ਼ ਇਨਕਾਰ ਕਰ ਦਿੱਤੈ। ਪੰਜਾਬ ਦੇ ਐਡਵੋਕੇਟ ਜਨਰਲ ਮਨਜਿੰਦਰਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੱਤੀ ਕਿ ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਦਸਿਆ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਹੁਣ CBI ਮਾਮਲੇ ਦੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਦੇ ਖਿਲਾਫ਼ ਕੋਈ ਵੀ ਜ਼ਬਰੀ ਕਾਰਵਾਈ ਨਹੀਂ ਕਰ ਸਕੇਗੀ। ਪੰਜਾਬ ਦੇ ਪਾਰਕ ਹਸਪਤਾਲਾਂ ਚ ED ਦੀ ਟੀਮ ਵੱਲੋਂ ਕਾਰਵਾਈ ਕੀਤੀ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਛਾਪੇਮਾਰੀ ਪਟਿਆਲਾ ਤੇ ਬਠਿੰਡਾ ਦੇ ਪਾਰਕ ਹਸਪਤਾਲਾਂ ਚ ਜਾਰੀ ਹੈ। ਅਹਿਮ ਸੂਤਰਾਂ ਮੁਤਾਬਕ ED ਨੇ ਆਯੁਸ਼ਮਾਨ ਭਾਰਤ ਯੋਜਨਾ ਮਾਮਲੇ ਚ ਗੜਬੜ ਨੂੰ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਹਰਿਆਣਾ ਚ ਗੜਬੜੀ ਮਿਲੀ ਸੀ। ਹਰਿਆਣਾ ਦੀ ਪਾਣੀਪਤ ਪੁਲਿਸ ਨੇ ਇਕ ਮਰੀਜ਼ ਦੇ ਨਾਲ ਕੀਤੀ ਠੱਗੀ ਦੇ ਮਾਮਲੇ ਚ ਪਾਰਕ ਹਸਪਤਾਲ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਹਸਪਤਾਲ ਚ ਸੜਕ ਹਾਦਸੇ ਤੋਂ ਬਾਅਦ ਲੱਤ ਦੀ ਹੱਡੀ ਟੁੱਟਣ ਕਾਰਨ ਇਕ ਔਰਤ ਨੂੰ ਦਾਖਲ ਕੀਤਾ ਗਿਆ। ਪਰਿਵਾਰ ਕੋਲ ਆਯੁਸ਼ਮਾਨ ਕਾਰਡ ਸੀ ਤੇ ਪਰਿਵਾਰ ਨੇ ਹਸਪਤਾਲ ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮਰੀਜ਼ ਦੀ ਲੱਤ ਦਾ ਇਲਾਜ ਕਰਨ ਦੀ ਬਜਾਏ ਆਯੁਸ਼ਮਾਨ ਸਕੀਮ ਤੋਂ ਵੱਧ ਪੈਸੇ ਕਲੇਮ ਕਰਨ ਦੇ ਲਈ ਮਰੀਜ਼ ਦੀ ਬਿਨਾਂ ਸਹਿਮਤੀ ਤੋਂ ਦਿਲ ਦਾ ਸਟੰਟ ਵੀ ਪਾ ਦਿੱਤਾ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਦੇ ਤਰੀਕੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਨੋਟ ਕੀਤਾ ਕਿ ਜਿਸ ਵਿਦਿਆਰਥਣ ਨੇ ਸੋਸ਼ਲ ਮੀਡੀਆ ਪੋਸਟ ਅੱਗੇ ਭੇਜੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੋ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਉਸ ਕੋਲੋਂ ਸਹੀ ਤਰੀਕੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ 18 ਸਾਲ ਪਹਿਲੇ ਸਾਲ ਦੀ ਵਿਦਿਆਰਥਣ ਤੋਂ ਇਹ ਪਤਾ ਲਾਉਣ ਲਈ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਨੇ ਉਸ ਨੂੰ ਇਹ ਸੰਦੇਸ਼ ਫੈਲਾਉਣ ਲਈ ਵਰਤਿਆ ਸੀ ਜਾਂ ਉਸ ਨੇ ਕਿਸੇ ਹੋਰ ਦੇ ਫੋਨ ਦੀ ਵਰਤੋਂ ਕੀਤੀ ਸੀ। ਅਦਾਲਤ ਨੇ ਕਿਹਾ ਕਿ ਅਜਿਹੀ ਪੋਸਟ ਫੈਲਾਉਣਾ ਇਕ ਗੰਭੀਰ ਮਾਮਲਾ ਹੈ ਅਤੇ ਜਿਨ੍ਹਾਂ ਹਾਲਾਤਾਂ ਚ ਸਾਂਝੀ ਕੀਤੀ ਗਈ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਸੁਣਵਾਈ ਦੌਰਾਨ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਨੇ ਹਾਈ ਕੋਰਟ ਨੂੰ ਜਾਣੂ ਕਰਵਾਇਆ ਕਿ ਵਿਦਿਆਰਥਣ ਨੇ ਇਕ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸੁਨੇਹਾ ਅੱਗੇ ਭੇਜਿਆ ਸੀ ਪਰ ਉਸ ਦੀ ਕੋਈ ਵੀ ਅਪਰਾਧਿਕ ਮੰਸ਼ਾ ਨਹੀਂ ਸੀ। ਬੈਂਚ ਨੂੰ ਇਕ ਸੀਲਬੰਦ ਰਿਪੋਰਟ ਵੀ ਸੌਂਪੀ ਗਈ ਜਿਸ ਵਿਚ ਪੁਲਿਸ ਵੱਲੋਂ ਦਰਜ ਉਸਦਾ ਬਿਆਨ ਸੀ। ਹਾਲਾਂਕਿ ਜਦੋਂ ਪਾਇਆ ਗਿਆ ਕਿ ਸੀਲਬੰਦ ਲਿਫਾਫੇ ਚ ਉਹ ਬਿਆਨ ਮੌਜੂਦ ਨਹੀਂ ਹੈ ਤਾਂ ਬੈਂਚ ਨੇ ਇਸ ਮਾਮਲੇ ਨੂੰ ਹਲਕੀ ਚਲਾਉਣ ਲਈ ਸਰਕਾਰ ਦੀ ਖਿਚਾਈ ਵੀ ਕੀਤੀ। ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515। ਪੰਜਾਬ ਦੇ 7.5 ਲੱਖ ਦੇ ਲਗਭਗ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੇ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਇਆ। ਅਦਾਲਤੀ ਹੁਕਮਾਂ ਦੀ ਤਮੀਲ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ 2 ਮਹੀਨਿਆਂ ਦੇ ਸਮੇਂ ਤੋਂ ਬਾਅਦ ਜਸਟਿਸ ਵਿਨੋਦ ਭਾਰਦਵਾਜ ਤੇ ਜਸਟਿਸ ਰਵਿੰਦਰ ਮਲਿਕ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਨੂੰ ਇਸ ਨੂੰ ਕ੍ਰਿਮੀਨਲ ਕੰਟੈਂਪਟ ਦਾ ਰਸਮੀ ਨੋਟਿਸ ਜਾਰੀ ਕੀਤਾ। ਡਿਵੀਜ਼ਨ ਬੈਂਚ ਨੇ ਸਪਸ਼ਟ ਕੀਤਾ ਕਿ ਪਹਿਲਾਂ ਸੁਣਵਾਈ ਕਰ ਰਹੇ ਬੈਂਚ ਵੱਲੋਂ ਇਸ ਮਾਮਲੇ ਨੂੰ ਮਾਨਹਾਨੀ ਬੈਂਚ ਕੋਲ ਭੇਜਣਾ ਹੀ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਦਾਖਲ ਹਲਫ਼ਨਾਮੇ ਤੇ ਦਸਤਾਵੇਜ਼ਾਂ ਦੀ ਪ੍ਰਥਮ ਦ੍ਰਿਸ਼ਟੀ ਜਾਂਚ ਕੀਤੀ ਜਾ ਚੁੱਕੀ ਹੈ। ਅਦਾਲਤ ਨੇ ਇਸ ਮਾਮਲੇ ਚ ਸਹਾਇਤਾ ਦੇ ਲਈ ਸੀਨੀਅਰ ਐਡਵੋਕੇਟ ਆਰ.ਐਸ. ਚੀਮਾ ਨੂੰ ਅਮਿਕਸ ਕਿਊਰੀ ਨਿਯੁਕਤ ਕੀਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਬੁੱਤ ਨੂੰ ਲੈ ਕੇ ਬੀਜੇਪੀ ਨੇਤਾ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਨਵੇਂ ਚੁਣੇ ਗਏ

0: ਖਬਰਾਂ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: ਤੁਸੀਂ ਸੁਣ ਰਹੇ ਸੀ ਚੋਣਵੀਆਂ ਖਬਰਾਂ ਰੀਨੂਆ ਗੁਲਾਨੀ ਜੀ ਦੀ ਜ਼ਬਾਨੀ। ਅਗਲੀਆਂ ਖਬਰਾਂ ਮੈਂ ਪੇਸ਼ ਕਰਾਂਗਾ, ਕੀਦਾ ਸਾਹਿਬ ਹਾਜ਼ਰ ਹੋਣਗੇ, ਹਲਕਾ ਫੁਲਕਾ ਗੀਤ ਸੰਗੀਤ ਵੀ ਤੁਹਾਡੀ ਨਜ਼ਰ ਕੀਤਾ ਜਾਵੇਗਾ ਪ੍ਰੋਗਰਾਮ ਦੇ ਵਿਚ। ਇਸ ਹਿੱਸੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਸੀ। ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਜਿੱਥੇ ਤੁਸੀਂ ਲੰਬੇ ਅਰਸੇ ਤੋਂ ਭਰੋਸੇਯੋਗ ਸੇਵਾਵਾਂ ਲੈ ਰਹੇ ਹੋ, 24 ਘੰਟਿਆਂ ਦੇ ਅੰਦਰ ਇੰਡੀਆ ਆਪਣੇ ਬੈਂਕ ਅਕਾਊਂਟ ਦੇ ਵਿਚ ਤੁਸੀਂ ਪੈਸੇ ਟਰਾਂਸਫਰ ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਟ੍ਰੇਡਿੰਗ ਇੰਕ 9054 009 5 4 0 0 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 9 5 ਹਿੱਸੇ ਨੂੰ ਸਪਾਂਸਰ ਕੀਤਾ ਜਾਂਦਾ ਜਿੱਥੇ 680 ਰੈਕਸਟਲ ਬੁਲੇਵਾਰਡ ਹਾਈਵੇ 27 ਦੇ ਸ਼ਾਨਦਾਰ ਰੈਸਟੋਰੈਂਟ ਬੈਠ ਕੇ ਤੁਸੀਂ ਆਪਣੇ ਮਨ ਪਾਉਂਦਾ ਖਾਣਾ ਵੈਜ ਨਾਨ ਵਿਚ ਥਾਲੀ ਲੈ ਸਕਦੇ ਹੋ। ਅਲਾਕਾਰਟ ਮੈਨਿਊ ਸਰਵ ਕਰਦੇ ਨੇ। ਬੇਸ਼ੁਮਾਰ ਖਾਲਸ ਸ਼ੁੱਧ ਖੋਏ ਦੀਆਂ ਬਣੀਆਂ ਮਠਿਆਈਆਂ ਦਾ ਭੰਡਾਰ ਹੈ। ਸਵੀਟ ਮਹਿਲ 416-679-9999 GTA ਦੇ ਵਿਚ ਲਾਈਵ ਓਨ ਲੋਕੇਸ਼ਨ ਪਾਰਟੀ ਦੇ ਪ੍ਰਬੰਧਾਂ ਲਈ ਸਵੀਟ ਮਹਿਲ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸਾਊਥ ਲੈ ਕੇ 1000 ਬੰਦਿਆਂ ਦੀ ਪਾਰਟੀ ਲਈ 1130 ਕ੍ਰੈਡਿਸਨਲ ਰੋਡ ਵਾਹਨ ਦੇ ਵਿਚ ਇਨ੍ਹਾਂ ਦਾ ਸ਼ਾਨਦਾਰ ਬੈਂਕਟ ਹਾਲ ਵੀ ਹੈ ਜਿੱਥੇ ਤੁਸੀਂ ਯਾਦਗਾਰੀ ਕੋਈ ਸਮਾਗਮ ਕਰਨਾ ਚਾਹੋ ਤਾਂ ਇਨ੍ਹਾਂ ਦੀਆਂ ਸੇਵਾਵਾਂ ਲਈ 416-400-9999 ਤੇ ਕਾਲ ਕਰ ਸਕਦੇ ਹੋ। ਔਰ IPTV ਬਾਕਸ ਦੀ ਸਰਵਿਸ ਤੁਸੀਂ ਸਾਡੇ ਕੋਲ ਲੈ ਸਕਦੇ ਹੋ। ਇਹਦੇ ਨਾਲ ਤੁਸੀਂ ਸਾਡੀ ਟੀਮ ਨੂੰ ਸਟਰੋਂਗ ਕਰ ਸਕਦੇ ਹੋ, ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। 12 ਮਹੀਨਿਆਂ ਦਾ 100 ਡਾਲ ਉੱਕਾ ਪੁੱਕਾ ਹੈ ਤੇ ਨਾਰਥ ਅਮਰੀਕਾ ਦੇ ਵਿਚ ਜਿੱਥੋਂ ਮਰਜ਼ੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। 2 ਦਿਨ ਦਾ ਟਰਾਇਲ ਐਬਸੋਲਿਊਟਲੀ ਫ੍ਰੀ। 647-5548-6475-4589 ਅਤੇ ਇਸ ਦੇ ਨਾਲ ਦੱਸ ਦਈਏ ਕਿ ਅਗਲੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗਾ, ਪਰੰਤੂ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤੇ ਜਾ ਰਹੇ ਇਸ ਪ੍ਰੋਗਰਾਮ ਦੇ ਵਿਚ ਉਨ੍ਹਾਂ ਵੱਲੋਂ ਲੌਂਗ ਵੀਕਐਂਡ ਦੀ ਸਪੈਸ਼ਲ ਡੀਲ ਹੈ, ਬੱਚਿਆਂ ਲਈ ਇਕ ਸਪੈਸ਼ਲ ਤੋਹਫਾ ਦੇ ਰਹੇ ਨੇ। 2 ਲਾਰਜ ਪੀਜ਼ਾਸ ਤੁਸੀਂ ਆਪਣੇ 4-1-4 ਦੂਜੇ ਤੇ ਟੋਟਲ 4-4 ਟੋਪਿੰਗ ਦੇ ਨਾਲ $24 ਤੇ 99 ਸੈਂਟ ਦੇ ਵਿਚ ਪਿਕ ਕਰਨਾ ਕੈਸ਼ ਡੀਲ ਹੈ। ਜੇ ਤੁਸੀਂ ਡਿਪਿੰਗ ਸਾਸ ਨਹੀਂ ਲੈਣੀ ਆ ਤਾਂ 1 ਪਾਉਂਡ ਓਵਨ ਬੇਕ ਪਟੈਟੋ ਵੈਜ ਲੈ ਸਕਦੇ ਹੋ। ਨੰਬਰ ਟੂ ਕਾਲ 2 ਫਿਲੋਸਫਰ ਸਟੇਲ ਬ੍ਰੈਂਪਟਨ ਹਾਸਪਿਟਲ ਦੇ ਬਿਲਕੁਲ ਨਜ਼ਦੀਕ 905-490-1222 ਪੀਜ਼ਾ ਮਸ਼ੀਨ ਤੇ ਕਾਲ ਕਰ ਸਕਦੇ ਹੋ। ਲਵਾਂਗੇ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੀ ਖਬਰਾਂ ਲੈ ਕੇ ਹਾਜ਼ਰ ਹੋਵਾਂਗਾ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475458 ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
4: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
5: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
6: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
7: ਇਨ੍ਹਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
8: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ।

0: ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ. ਫਾਰ ਬੁਕਿੰਗ ਕਾਲ 416-433-9191.
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: CK ਲਿਕੁਇਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ. 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ. 16 ਪੀਸ ਡਿਨਰ ਸੈੱਟ 70 ਵਾਲਾ 35 ਦਾ, ਗੁਰਬਾਣੀ ਰੇਡੀਓ 100 ਦੇ 5, ਕੰਫਰਟ ਸੈੱਟ 20 ਡਾਲਰ ਦਾ, ਪਰਫਿਊਮ 20 ਡਾਲਰ ਦੇ 3, ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ, ਬ੍ਰਾਂਡਡ ਜੈਕਟ 15 ਨਾਲ ਦੀਆਂ, ਬੱਚਿਆਂ ਦੇ ਟੋਏ 50% ਆਫ, ਟ੍ਰਾਈਸਾਈਕਲ ਮਿਲੇਗਾ ਸਿਰਫ 40 ਡਾਲਰ ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ. 150 ਡਾਲਰ ਦੀ ਸ਼ੋਪਿੰਗ ਕਰੋ ਤੇ ਇਹ ਸੈੱਟ ਬਿਲਕੁਲ ਫ੍ਰੀ ਲਵੋ. 31 ਮੈਲਣੀ ਮੈਲਣੀ ਅਤੇ ਸਟੀਲ ਤੇ. ਇੰਡੀਆ ਰਜਾਣ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ CK ਲਿਕੁਇਡੇਸ਼ਨ. ਨੰਬਰ ਟੂ ਕਾਲ 9054055555. CK ਲਿਕੁਇਡੇਸ਼ਨ.
3: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ.

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਬ੍ਰੈਂਪਟਨ। ਕਾਲ 905-928-8557 ਅਨਾਜ ਮਾਰਟ।
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist,
3: HK Movers.
6: HK Movers.
7: Be learned. ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
8: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
9: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
8: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
9: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
8: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
9: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-947-1320, 6479101320,
8: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919, 641-741-1919 ਤੇ।
9: ਤੇ ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
8: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
9: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ।
8: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
10: You're listening to CNN Toronto, Chawla News Network Toronto.

0: Toronto. Chawla News Network Toronto.
1: Chawla News Network Toronto di ਅੱਜ ਦੀ ਇਸ ਸ਼ਾਮ ਦੀ ਮਹਿਫਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਲੌਂਗ ਵੀਕਐਂਡ ਦਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਕਿਧਰੇ ਜਾ ਰਹੇ ਹੋ, ਕਿਧਰੇ ਆ ਰਹੇ ਹੋ। ਹਰ ਲੌਂਗ ਵੀਕਐਂਡ ਤੇ ਹਰ ਵੀਕਐਂਡ ਤੇ ਅਸੀਂ ਇੱਕੋ ਹੀ ਸਲਾਹ ਦਿੰਦੇ ਹਾਂ। ਵੈਸੇ ਤੁਸੀਂ ਸਾਡੇ ਨਾਲ ਬੜੇ ਸੂਝਵਾਨ ਤੇ ਸਿਆਣੇ ਹੋ, ਸੋ ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ। ਅਗਲੀਆਂ ਖ਼ਬਰਾਂ ਕਟਾਰੀਆ ਟੂਰਜ਼ ਐਂਡ ਟਰੈਵਲ ਵੱਲੋਂ ਸਪਾਂਸਰ ਕੀਤੀਆਂ ਜਾਣਗੀਆਂ। ਜੇਕਰ ਤੁਸੀਂ ਕਿਸੇ ਵੀ ਸਮੇਂ ਟਿਕਟ ਬੁੱਕ ਕਰਾਉਣ ਲੱਗਦੇ ਹੋ ਤਾਂ ਪਹਿਲਾਂ ਆਪਣਾ ਪਾਸਪੋਰਟ ਯੂਜ਼ ਚੈੱਕ ਕਰੋ, ਵੈਲਿਡ ਹੈ ਡੇਟ। ਕਿਸੇ ਵੀ ਦੇਸ਼ ਜਾਣ ਤੋਂ ਪਹਿਲਾਂ ਉਹਦੀ ਵੈਲਿਡਿਟੀ ਜਿਹੜੀ ਹੈ ਚੈੱਕ ਕਰਨੀ ਬੜੀ ਲਾਜ਼ਮੀ ਹੈ। ਜੇ ਨਹੀਂ ਤਾਂ ਪਹਿਲਾਂ ਪਾਸਪੋਰਟ ਰੀਨਿਊ ਕਰਾ ਲਓ, ਵੀਜ਼ਾ ਲਵਾ ਲਓ, ਫਿਰ ਟਿਕਟ ਬੁੱਕ ਕਰਾਓ, ਨਹੀਂ ਤਾਂ ਪੈਨਲਟੀ ਪੈ ਸਕਦੀ ਹੈ। ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰ ਜਾਂ ਕਿਸੇ ਵੀ ਸੰਦਰਭ ਵਿਚ ਟਿਕਟ ਦੇ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਕਾਲ ਕਰ ਸਕਦੇ ਹੋ। ਟੋਰਾਂਟੋ ਟੂ ਦਿੱਲੀ ਤੇ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1 ਟਿਕਟਾਂ ਜਿਹੜੀਆਂ ਨੇ ਬੜੇ ਹੀ ਰੀਜ਼ਨੇਬਲ ਤੇ ਨੇ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ ਦੀ 2590, ਟੋਰਾਂਟੋ ਟੂ ਦਿੱਲੀ ਆਉਣ ਜਾਣ 1985 ਤੇ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1450 ਦੀ ਹੈ। ਟੋਰਾਂਟੋ ਟੂ ਕਰਾਚੀ 1292 ਤੇ ਟੋਰਾਂਟੋ ਟੂ ਇਸਲਾਮਾਬਾਦ ਤੁਹਾਨੂੰ 1220 ਦੀ 1 ਮਿਲਣੀ ਹੈ। ਟੋਰਾਂਟੋ ਟੂ ਕਰਾਚੀ ਰਿਟਰਨ 1800 ਦੀ ਹੈ ਔਰ ਇਹਦੇ ਨਾਲ ਇਸਲਾਮਾਬਾਦ 2250 ਦੀ ਹੈ। ਜੇ ਤੁਸੀਂ ਵੀਕੇਸ਼ਨ ਪੈਕੇਜ ਲੈਣਾ ਡੋਮਿਨਿਕਨ ਰਿਪਬਲਿਕ ਤੁਹਾਨੂੰ 1290 ਦਾ ਤੇ ਮੈਕਸੀਕੋ 1140 ਦਾ ਹੋਵੇਗਾ। ਇਹਦੇ ਵਿਚ ਏਅਰਪੋਰਟ ਟੂ ਏਅਰਪੋਰਟ ਅਤੇ ਜਿੱਥੇ ਤੁਸੀਂ ਜਾਣਾ ਉਹ ਸਾਰਾ ਕੁਝ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ 2883 Dai Road @airport road 4550 Ebenezer Road ਤੇ ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਾਲ ਕਰ ਸਕਦੇ ਹੋ, ਨੰਬਰ 905-678-1200। ਅਗਲੀਆਂ ਖ਼ਬਰਾਂ ਨੂੰ ਪੇਸ਼ ਕਰਾਂ, ਪਰੰਤੂ ਉਸ ਤੋਂ ਪਹਿਲਾਂ ਦੱਸ ਦਵਾਂ ਕਿ IPTV ਬਾਕਸ ਦੀ ਸਰਵਿਸ ਵਾਇਆ ਰੰਗਲਾ ਪੰਜਾਬ ਤੁਸੀਂ ਲੈ ਸਕਦੇ ਹੋ। ਘਰੇ ਬੈਠਿਆਂ ਸਾਡੇ ਨਾਲ ਜੁੜ ਜਾਓ, ਸਾਡੀ ਟੀਮ ਦੇ ਮੈਂਬਰ ਬਣ ਸਕਦੇ ਹੋ, ਸਾਨੂੰ ਖੁਸ਼ੀ ਹੋਵੇਗੀ। 12 ਮਹੀਨਿਆਂ ਦਾ $100 ਤੇ 2 ਦਿਨ ਦਾ ਤੁਹਾਡੀ ਤਸੱਲੀ ਲਈ ਟ੍ਰਾਇਲ ਫ੍ਰੀ ਹੈ। ਨੰਬਰ ਟੂ ਕਾਲ 6475545859। ਇਸੇ ਨੂੰ ਸਪਾਂਸਰ ਕਰਨਗੇ ਜੀ। ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਸਾਡੇ ਰੰਗਲਾ ਪੰਜਾਬ ਦੇ ਪੀਜ਼ਾ ਮਸ਼ੀਨ, ਬੜੀ ਜ਼ਬਰਦਸਤ ਡੀਲ ਇਸ ਲੌਂਗ ਵੀਕਐਂਡ ਤੇ ਹੁਣ ਵੀ ਚੱਲ ਰਹੀ ਹੈ। 2 large ਪੀਜ਼ਾਸ ਤੁਹਾਡੇ ਮਨ ਪਾਉਂਦੀਆਂ, ਵੈਜ ਜਾਂ ਨਾਨ ਵੈਜ, 4 ਟੋਪਿੰਗ ਤੁਸੀਂ ਲੈ ਸਕਦੇ ਹੋ ਵਿਦ 2 ਡਿਪਿੰਗ ਸਾਸ ਜਾਂ 1 pound ਪੋਟੈਟੋ ਵੈਜ। ਬੱਚੇ ਲਾਈਕ ਕਰਦੇ ਨੇ, ਓਵਨ ਬੇਕ ਹੋਣਗੇ ਪੋਟੈਟੋ ਵੈਜ $24 ਤੇ 99 cents ਦੇ ਵਿਚ ਇਹ ਡੀਲ ਹੈ। ਨੰਬਰ 905-490-1222 ਤੇ ਲੋ ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
2: ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੇ ਲੋ ਅੱਜ ਦੀ ਇਸ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖ਼ਬਰਾਂ। ਸਪੇਸ ਐਕਸ ਦੇ ਮੁਖੀ ਐਲਨ ਮਸਕ ਚਰਚਾ ਦੇ ਵਿਚ ਨੇ। ਐਲਨ ਮਸਕ ਨੇ ਟਰੰਪ ਦੀ ਪਾਰਟੀ ਲਈ ਖੋਲਿਆ ਖਜ਼ਾਨਾ। ਮੀਡੀਆ ਰਿਪੋਰਟ ਅਨੁਸਾਰ ਐਲਨ ਮਸਕ ਨੇ ਰਿਪਬਲਿਕਨ ਪਾਰਟੀ ਨੂੰ $276 million ਅਮਰੀਕਨ ਡਾਲਰ ਦਾ ਭਾਰੀ ਚੰਦਾ ਦਿੱਤਾ, ਜਿਸ ਨਾਲ ਉਹ 3 November ਨੂੰ ਹੋਣ ਵਾਲੀਆਂ ਮਿਡ ਟਰਮ ਚੋਣਾਂ ਵਿਚ ਪਾਰਟੀ ਨੂੰ ਸਭ ਤੋਂ ਵੱਡਾ ਵਿੱਤੀ ਸਮਰਥਨ ਦੇਣ ਵਾਲਾ ਵਿਅਕਤੀ ਬਣ ਗਿਆ। 2025-26 ਦੇ ਚੋਣ ਚੱਕਰ ਦੌਰਾਨ ਮਸਕ ਨੇ ਰਿਪਬਲਿਕਨ ਪਾਰਟੀ ਨੂੰ $366 million ਅਮਰੀਕੀ ਡਾਲਰ ਦਿੱਤੇ ਸਨ, ਜੋ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੇ ਇਲੈਕਸ਼ਨ ਕੰਪੇਨ ਲਈ ਦਿੱਤੇ ਗਏ $290 million ਅਮਰੀਕਨ ਡਾਲਰ ਤੋਂ ਜ਼ਿਆਦਾ ਹਨ। ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਕੱਲ ਤੋਂ ਭਾਰਤ ਦੇ ਦੌਰੇ ਤੇ ਜਾ ਰਹੇ ਨੇ। ਇਸ ਦੌਰਾਨ ਉਨ੍ਹਾਂ ਦੀ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਹੋਵੇਗੀ, ਜਿਸ ਵਿਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਵਪਾਰ ਵਧਾਉਣ ਅਤੇ ਸੁਰੱਖਿਆ ਤੇ ਊਰਜਾ ਦੇ ਖੇਤਰ ਵਿਚ ਸਹਿਯੋਗ ਬਾਰੇ ਗੱਲਬਾਤ ਕੀਤੀ ਜਾਵੇਗੀ। ਭਾਰਤ ਤੋਂ ਬਾਅਦ ਅਨੀਤਾ ਆਨੰਦ ਸੰਯੁਕਤ ਅਰਬ ਅਮੀਰਾਤ ਭਾਵ ਦੁਬਈ UAE ਵੀ ਜਾਣਗੇ। ਉਨ੍ਹਾਂ ਦਾ ਇਹ ਦੌਰਾ 16 October ਤੱਕ ਚੱਲੇਗਾ। ਉਧਰ ਦਿੱਲੀ ਚ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਲੋੜ ਪੈਣ ਤੇ ਭਾਰਤ ਲਈ ਟਰੈਵਲ ਐਡਵਾਇਜ਼ਰੀ ਦਾ ਮੁਲਾਂਕਣ ਕਰੇਗਾ ਚੀਨ। ਚੀਨ ਦੇ ਵਿਦੇਸ਼ ਮੰਤਰਾਲੇ ਮਾਓ ਨਿੰਗ ਨੇ ਇਕ ਮੀਡੀਆ ਬਰੀਫਿੰਗ ਦੌਰਾਨ ਕਿਹਾ ਹੈ ਕਿ ਚੀਨ ਨੇ ਘਟਨਾਕ੍ਰਮ ਤੇ ਨਜ਼ਰ ਰੱਖੀ ਹੋਈ ਹੈ ਅਤੇ ਸਥਿਤੀ ਬਦਲਣ ਦੇ ਨਾਲ ਨਾਲ ਮੁਲਾਂਕਣ ਕਰੇਗਾ ਕਿ ਕੀ ਯਾਤਰਾ ਸਲਾਹ ਮਸ਼ਵਰੇ ਦੀ ਲੋੜ ਹੈ। ਫੇਫੜਿਆਂ ਦੀ ਸਰਜਰੀ ਕਾਰਨ ਪੋਪ ਲੀਓ ਵੱਲੋਂ 20 October ਤੱਕ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਨੇ। 71 ਸਾਲਾ ਪੋਪ ਦੇ ਇਕ ਫੇਫੜੇ ਵਿਚ ਜਾਂਚ ਦੌਰਾਨ ਛੋਟਾ ਜਿਹਾ ਵਾਧਾ ਮਿਲਿਆ ਸੀ, ਜਿਸ ਨੂੰ ਸਰਜਰੀ ਰਾਹੀਂ ਕੱਢਿਆ ਜਾਵੇਗਾ। ਵੈਟੀਕਨ ਦਫ਼ਤਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸਿਡਨੀ ਵਿਚ ਗਾਜ਼ਾ ਦੇ ਹੱਕ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਤੇ ਉਤਰ ਕੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਸਰਕਾਰ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ। ਮਨੁੱਖੀ ਅਧਿਕਾਰ ਕਾਰਕੁਨ ਗ੍ਰੇਸ ਟੇਮ ਅਤੇ ਗ੍ਰੀਨਜ਼ ਪਾਰਟੀ ਦੀ ਸੈਨੇਟਰ ਮਹਿਰੀਨ ਫਰੂਕੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਗਾਜ਼ਾ ਵਿਚ ਇਜ਼ਰਾਈਲੀ ਫੌਜ ਦੀ ਕਾਰਵਾਈ ਵਿਰੁੱਧ ਸਖ਼ਤ ਰੁੱਖ ਅਪਣਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਨੇ ਦੋਸ਼ ਲਗਾਇਆ ਹੈ ਕਿ ਅਲਬਨੀ ਸਰਕਾਰ ਫਲਸਤੀਨੀ ਨਾਗਰਿਕਾਂ ਦੀ ਤਬਾਹੀ ਰੋਕਣ ਲਈ ਲੋੜੀਂਦੇ ਕਦਮ ਨੂੰ ਚੁੱਕਣ ਵਿਚ ਅਸਫਲ ਰਹੀ ਹੈ। ਉਧਰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦਾ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡਾ 17 ਅਕਤੂਬਰ ਤੱਕ ਰਹੇਗਾ ਬੰਦ। ਇਰਾਨ ਸਮਰਥਕ ਹੂਤੀ ਬਾਗੀਆਂ ਵੱਲੋਂ ਕੀਤੇ ਗਏ ਲੜੀਵਾਰ ਜਾਨਲੇਵਾ ਹਮਲਿਆਂ ਮਗਰੋਂ ਹਵਾਈ ਅੱਡੇ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਐ। ਹਾਲਾਂਕਿ ਜਾਰੀ ਨੋਟਿਸ ਵਿਚ ਹਵਾਈ ਅੱਡਾ ਬੰਦ ਕਰਨ ਦੇ ਕਾਰਨਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ। ਰਿਆਦ ਦਾ ਕਿੰਗ ਖਾਲਿਦ ਕੌਮਾਂਤਰੀ ਹਵਾਈ ਅੱਡਾ ਸਾਊਦੀ ਅਰਬ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਦਾ ਸੰਚਾਲਨ ਹੁੰਦਾ ਹੈ। ਹਵਾਈ ਅੱਡੇ ਦੇ ਲੰਬੇ ਸਮੇਂ ਤੱਕ ਬੰਦ ਰਹਿਣ ਨਾਲ ਯਾਤਰੀਆਂ ਦੀ ਆਵਾਜਾਈ ਅਤੇ ਉਡਾਨਾਂ ਦੇ ਕਾਰਜਕ੍ਰਮ ਤੇ ਡਾਢਾ ਅਸਰ ਪੈ ਸਕਦਾ ਹੈ। ਐਲਨ ਮਸਕ ਵੱਲੋਂ ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਤੇ ਤਿੱਖੇ ਹਮਲੇ ਕੀਤੇ ਗਏ ਨੇ। ਉਹਨੂੰ ਪ੍ਰਧਾਨ ਮੰਤਰੀ ਤੱਕ ਸੰਬੋਧਨ ਕਰਨ ਤੋਂ ਬਾਅਦ ਰਿਲਾਇੰਸ ਵੱਲੋਂ ਭਾਜਪਾ ਨੂੰ ਚੰਦੇ ਦੇਣ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ ਗਈਆਂ ਨੇ। ਅੰਬਾਨੀ ਨੂੰ ਪ੍ਰਧਾਨ ਮੰਤਰੀ ਕਿਹਾ ਆ ਕੇ ਚੋਬ ਮਾਰੀ ਸੋਸ਼ਲ ਮੀਡੀਆ ਤੇ ਤਿੱਖੀ ਜੰਗ। ਐਕਸ ਤੇ ਮਸਕ ਦੀ ਤਾਜ਼ਾ ਰਿਪੋਰਟ ਵਿਚ 2022 ਦੀ ਅਲ ਜ਼ੀਰਾ ਦੀ ਇਕ ਰਿਪੋਰਟ ਵੀ ਸ਼ਾਮਲ ਕੀਤੀ ਹੈ, ਜਿਸ ਦਾ ਸਿਰਲੇਖ ਸੀ ਕਿ ਕਿਵੇਂ ਇਕ ਰਿਲਾਇੰਸ ਫੰਡਡ ਫਰਮ ਦੇ ਫੇਸਬੁੱਕ ਤੇ ਭਾਜਪਾ ਦੀਆਂ ਮੁਹਿੰਮਾਂ ਨੂੰ ਹੁਲਾਰਾ ਦਿੰਦੀ ਹੈ, ਜਿਸ ਵਿਚ ਦਸਿਆ ਗਿਆ ਸੀ ਕਿ ਰਿਲਾਇੰਸ ਨਾਲ ਜੁੜੀ ਫਰਮ ਨੇ ਚੋਣ ਬੌਂਡਾਂ ਰਾਹੀਂ ਭਾਜਪਾ ਨੂੰ 385 ਕਰੋੜ ਰੁਪਏ ਅਤੇ ਸ਼ਿਵ ਸੈਨਾ ਨੂੰ 25 ਕਰੋੜ ਰੁਪਏ ਦਾ ਭੁਗਤਾਨ ਕੀਤੇ ਸਨ ਔਰ ਇਹ ਦਾਨ ਦੇ ਰੂਪ ਦੇ ਵਿਚ ਸੀ। ਸੀਜੀਐਮਆਰ 1320 ਏਐਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਖਬਰਾਂ ਸੁਣ ਰਹੇ ਹੋ। ਯੂਰਪੀ ਸੰਘ ਦੀ ਵੱਡੀ ਕਾਰਵਾਈ। ਯੂਰਪੀ ਸੰਘ ਨੇ ਰੂਸੀ ਹਥਿਆਰ ਉਦਯੋਗ ਨਾਲ ਜੁੜੇ ਲਗਭਗ 1600 ਰੂਸੀ ਵਿਅਕਤੀਆਂ ਅਤੇ ਕੰਪਨੀਆਂ ਤੇ ਪਾਬੰਦੀਆਂ ਲਾ ਦਿੱਤੀਆਂ ਨੇ, ਜਿਨ੍ਹਾਂ ਦੇ ਡਰੋਨ ਅਤੇ ਮਿਜ਼ਾਇਲ ਹਿੱਸਿਆਂ ਦੇ ਉਤਪਾਦਨ ਵਿਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ। ਉਧਰ ਅਮਰੀਕਾ ਦੇ ਹਿੱਸੇ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਆ ਗਿਆ। ਅਮਰੀਕੀ ਅਰਥ ਸ਼ਾਸਤਰੀ ਰਾਬਰਟ ਈ ਹਾਲ ਅਤੇ ਮਾਈਕਲ ਵੁੱਡਫੋਰਟ ਨੂੰ ਮੈਕਰੋ ਇਕਨਾਮਿਕ ਸਥਿਰਤਾ ਲਈ ਨੀਤੀ ਨਿਰਮਾਣ ਦੇ ਸਖ਼ਤ ਸੂਖਮ ਆਰਥਿਕ ਬੁਨਿਆਦਾਂ ਤੇ ਉਨ੍ਹਾਂ ਦੇ ਕੰਮ ਲਈ ਅਰਥ ਸ਼ਾਸਤਰ ਵਿਚ ਨੋਬਲ ਮੈਮੋਰੀਅਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਜੋਂ ਐਲਾਨਿਆ ਗਿਆ ਹੈ। ਰੂਸ ਯੁਕਰੇਨ ਚੋਂ ਹੋ ਗਿਆ ਹੈ ਐਨਰਜੀ ਸੀਜ਼ ਫਾਇਰ, ਇਹ ਦਾਅਵਾ ਹੈ ਟਰੰਪ ਦਾ। ਟਰੰਪ ਦਾ ਵੱਡਾ ਦਾਅਵਾ ਕਿਹਾ ਦੋਵੇਂ ਦੇਸ਼ ਹੁਣ ਇਸ ਨੂੰ ਨਾ ਤੋੜਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਰੂਸ ਤੇ ਯੁਕਰੇਨ ਵਿਚਾਲੇ ਇਕ ਦੂਜੇ ਦੇ ਊਰਜਾ ਢਾਂਚੇ ਤੇ ਹਮਲੇ ਰੋਕਣ ਲਈ ਊਰਜਾ ਯੁੱਧ ਵਿਰਾਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਟਰੰਪ ਨੇ ਆਪਣੇ ਟਰੁੱਥ ਸੋਸ਼ਲ ਨੈਟਵਰਕ ਤੇ ਲਿਖਦਿਆਂ ਦੋਵਾਂ ਧਿਰਾਂ ਨੂੰ ਇਸ ਸਮਝੌਤੇ ਨੂੰ ਨਾ ਤੋੜਨ ਦੀ ਅਪੀਲ ਕੀਤੀ ਹੈ। ਉਧਰ ਟਰੰਪ ਵਿਰੁੱਧ ਪਾਰਟੀ ਮੈਂਬਰ ਹੀ ਪੇਸ਼ ਕਰਨਗੇ ਬਿੱਲ। ਰੂਸੀ ਡੀਜ਼ਲ ਤੇ ਹਟਾਈ ਹੈ ਪਾਬੰਦੀ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਤੇਲ ਸੌਦਾ ਕਰਨ ਤੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੇ ਅਮਰੀਕੀ ਰਾਜਨੀਤੀ ਵਿਚ ਨਵਾਂ ਵਿਵਾਦ ਛੇੜ ਦਿੱਤਾ ਹੈ। ਹੁਣ ਉਨ੍ਹਾਂ ਦੀ ਆਪਣੀ ਹੀ ਪਾਰਟੀ ਰਿਪਬਲਿਕਨ ਪਾਰਟੀ ਦੇ ਕਾਨੂੰਨ ਸਾਜ ਵੀ ਟਰੰਪ ਦੇ ਇਸ ਕਦਮ ਦੇ ਵਿਰੁੱਧ ਖੜੇ ਹੋ ਰਹੇ ਹਨ। ਯੁਕਰੇਨ ਨੂੰ ਨਵੇਂ ਰਾਸ਼ਟਰਪਤੀ ਲੋੜ ਹੈ, ਟਰੰਪ ਦਾ ਜਲੰਸਕੀ ਤੇ ਨਿਸ਼ਾਨਾ। ਟਰੰਪ ਨੇ ਦੋਸ਼ ਲਗਾਇਆ ਹੈ ਕਿ ਜਲੰਸਕੀ ਰੂਸ ਨਾਲ ਜੰਗ ਖਤਮ ਕਰਨ ਲਈ ਸ਼ਾਂਤੀ ਸਮਝੌਤਾ ਡੀਲ ਕਰਨ ਚੋਂ ਵਾਰ ਵਾਰ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਯੁਕਰੇਨ ਨੂੰ ਅਜਿਹਾ ਨਵਾਂ ਨੇਤਾ ਲਿਆਉਣਾ ਚਾਹੀਦਾ ਹੈ ਜੋ ਰੂਸ ਨਾਲ ਡੀਲ ਕਰ ਸਕੇ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਤੇ ਇਕ ਲੰਮੀ ਚੌੜੀ ਪੋਸਟ ਲੈ ਕੇ ਨੋਬਲ ਕਮੇਟੀ ਦੀ ਰੱਜ ਕੇ ਆਲੋਚਨਾ ਕੀਤੀ ਹੈ। ਟਰੰਪ ਨੇ ਨਵੀਂ ਪਿਲੇ ਦੀ ਯੋਗਤਾ ਤੇ ਵੀ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਹ ਉਹ ਔਰਤ ਹੈ ਜਿਸ ਨੂੰ ਮਹਾਨ ਅਮਰੀਕਾ ਤੇ ਉਸਦੇ ਰਾਸ਼ਟਰਪਤੀ ਦੇ ਉਪਰ ਰੱਖ ਕੇ ਨੋਬਲ ਪੁਰਸਕਾਰ ਦਿੱਤਾ ਗਿਆ, ਜਦੋਂ ਕਿ ਮੈਂ 8 ਜੰਗਾਂ ਨੂੰ ਖਤਮ ਕਰਵਾਇਆ ਹੈ ਤੇ ਮੈਂ ਇਸ ਬਾਰੇ ਕੁਝ ਨਹੀਂ ਜਾਣਦਾ, ਭਾਵ ਇਸ ਔਰਤ ਬਾਰੇ ਤੇ ਨਾ ਹੀ ਕੋਈ ਹੋਰ ਜਾਣਦਾ। ਇਸ ਤੋਂ ਇਲਾਵਾ ਉਹ ਇਜ਼ਰਾਈਲ ਨਾਲ ਸਖ਼ਤ ਨਫ਼ਰਤ ਕਰਦੀ ਹੈ। ਇਕ ਪਾਸੇ ਟਰੰਪ ਕਹਿ ਰਿਹਾ ਕਿ ਮੈਂ ਇਸ ਬੀਬੀ ਬਾਰੇ ਜਾਣਦਾ ਨਹੀਂ ਨਵੀਂ ਪਿੱਲੇ ਬਾਰੇ, ਨਾਲੇ ਇਹ ਵੀ ਪਤਾ ਹੈ ਕਿ ਉਹ ਇਜ਼ਰਾਈਲ ਨਾਲ ਸਖ਼ਤ ਨਫ਼ਰਤ ਕਰਦੀ ਹੈ। ਇਹਨੂੰ ਕਹਿੰਦੇ ਝੂਠਿਆਂ ਦਾ ਰਾਜਾ। ਅਮਰੀਕਾ ਵੱਲੋਂ ਯੁਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਧਮਕੀ। ਅਮਰੀਕਾ ਨੇ ਯੁਕਰੇਨ ਤੇ ਰੂਸ ਦੇ ਊਰਜਾ ਢਾਂਚੇ, ਖਾਸ ਕਰਕੇ ਤੇਲ ਸੋਧਕ ਕਾਰਖਾਨਿਆਂ ਤੇ ਹਮਲੇ ਰੋਕਣ ਲਈ ਦਬਾਅ ਵਧਾ ਦਿੱਤੈ। ਅਮਰੀਕਾ ਨੇ ਧਮਕੀ ਦਿੱਤੀ ਹੈ ਕਿ ਜੇ ਯੂਕਰੇਨ ਨੇ ਹਮਲੇ ਨਾ ਰੋਕੇ ਤਾਂ ਉਹ ਉਸ ਨੂੰ ਹਥਿਆਰ ਮੁਹੱਈਆ ਕਰਾਉਣ ਵਾਲੀ ਪ੍ਰਣਾਲੀ ਬੰਦ ਕਰ ਸਕਦਾ ਹੈ। ਇਹ ਜਾਣਕਾਰੀ ਯੂਰਪੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਦਿੱਤੀ ਗਈ ਹੈ। ਸੋ ਅਗਲੀ ਖ਼ਬਰ, ਖਾਲਿਸਤਾਨ ਦਾ ਮੁੱਦਾ ਕੈਨੇਡਾ ਦੀ ਸਮੱਸਿਆ ਹੈ, ਭਾਰਤ ਦੀ ਨਹੀਂ। ਖ਼ਬਰ ਸਾਂਝੀ ਕਰਾਂਗੇ ਅਗਲੇ ਹਿੱਸੇ ਵਿਚ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਬ੍ਰੇਕ ਤੋਂ ਬਾਅਦ ਆ ਰਿਹਾ ਵਾਪਸ। ਸਟੂਡੀਓ ਦਾ ਨੰਬਰ 905-813-1320। ਪ੍ਰੋਗਰਾਮ ਪ੍ਰਤੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਤੁਹਾਡਾ ਕੋਈ ਵਪਾਰ ਹੈ, ਐਡਵਰਟਾਈਜ਼ਮੈਂਟ ਕਰਨੀ ਹੈ ਜਾਂ ਵੈਸੇ ਗੱਲਬਾਤ ਕਰਨੀ ਹੈ, 416-716-7794 ਤੇ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
4: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
3: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
4: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
3: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
4: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-947-1320 6479101320
3: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
4: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
3: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
4: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
3: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
5: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188।
6: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: 5 से 8 तक बनाओ दिवाली ब्रार्स के साथ। हैप्पी दिवाली।
1: ताजिया सब्जियां, फ्रेश फल फ्रूट, वधिया ग्रोसरी ते इंडिया तो आया तो हड़ा मन पसंद समान मिलेगा हुन वधिया रेट्स ते, क्योंकि तो हड़े अपने शहर विच आ गया अनाज मार। रोज दी ग्रोसरी होवे, चावल, दाला, आटा, देसी घ्यो, मसाले, टी, स्नैक्स या फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस ले अज ही विजिट करो अनाज मार, एयरपोर्ट रोड एंड मेफील्ड रोड दे कॉर्नर ते, एट 6141 मेफील्ड रोड, यूनिट 42, ए ब्रैम्पटन। कॉल 9059288 8557 अनाज मार्ट।
2: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਆਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਆਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 4167405555 416745055555। ਟਾਟਾ ਆਟੋ ਇਲੈਕਟ੍ਰਿਕ।

0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਤੁਸੀਂ ਇਸ ਵਕਤ ਜੁੜੇ ਹੋਏ ਹੋ। ਪ੍ਰੋਗਰਾਮ ਦੇਖ ਰਹੇ ਅਤੇ ਸੁਣ ਰਹੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਸਵਾਗਤ ਹੈ ਜੀ। ਬਰਾਏ ਕਰਮ ਬਰਾਏ ਮਿਹਰਬਾਨੀ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ। ਵੈਸੇ ਤਾਂ ਆਲਮੋਸਟ 3 ਦਹਾਕੇ ਸਾਨੂੰ ਹੋ ਗਏ ਨੇ, 30 ਵਰ੍ਹਿਆਂ ਦਾ ਸਫ਼ਰ ਹੈ। ਗਾਹੇ ਬਗਾਹੇ ਤੁਰੇ ਜਾਂਦੇ ਹਾਂ, ਕਿਸੇ ਫੰਕਸ਼ਨ ਦੇ ਵਿੱਚ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਜਿੱਥੇ ਵੀ ਅਸੀਂ ਜਾਂਦੇ ਹਾਂ, ਜੋ ਸਾਨੂੰ ਸਾਦੇ ਉੱਥੇ ਤੁਸੀਂ ਮਿਲਦੇ ਹੋ, ਪਿਆਰ ਦਿੰਦੇ ਹੋ, ਆਸ਼ੀਰਵਾਦ ਦਿੰਦੇ ਹੋ, ਗੱਲਾਂ ਬਾਤਾਂ ਵੀ ਕਰਦੇ ਹੋ, ਬੜਾ ਅੱਛਾ ਲੱਗਦਾ। ਇਹੀ ਪਹਿਚਾਣ ਹੈ। ਤੋ ਪਿਛਲੇ 3 ਦਹਾਕਿਆਂ ਤੋਂ ਅਸੀਂ ਇਸ CJMR 1320 AM ਤੇ ਜ਼ਿੰਦਗੀ ਦਾ ਸਾਰਾ ਸਮਾਂ ਜਿਹੜਾ ਸੁਨਹਿਰੀ ਸਮਾਂ ਜਿਹੜਾ ਉਹ ਵੀ ਲਾ ਦਿੱਤਾ ਤੇ ਹੁਣ ਅਸੀਂ ਇਸ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਵਾਪਸ ਆਏ ਹਾਂ 8 ਮਹੀਨੇ ਦੀ ਬ੍ਰੇਕ ਤੋਂ ਬਾਅਦ। ਸੋ ਅਸੀਂ ਚਾਹੁੰਦੇ ਹਾਂ ਕਿ ਜਿਸ ਨੂੰ ਤੱਕ ਤੁਸੀਂ ਸੁਣਦੇ ਹੋ, ਦੇਖਦੇ ਹੋ ਸਾਡਾ ਇਹ ਸੁਨੇਹਾ, ਕੁਝ ਵੀਰ ਜਿਹੜੇ ਨੇ ਅੱਜ ਕੁਝ ਫੋਨ ਕਾਲਸ ਲੈ ਕੇ, ਚਾਵਲਾ ਜੀ ਕਿੱਥੇ ਗੁੰਮ ਹੋ ਗਏ, ਨਹੀਂ ਪਤਾ ਲੱਗਦਾ, ਅਸੀਂ ਕੱਲੇ ਕੱਲੇ ਤੱਕ ਨਹੀਂ ਪਹੁੰਚ ਸਕਦੇ। ਸੋ ਤੁਸੀਂ ਪਹੁੰਚਾ ਸਕਦੇ ਹੋ ਸਾਨੂੰ, ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਸੋ ਜਿੱਥੇ ਵੀ ਤੁਸੀਂ ਮਿਲੋ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ ਸਾਡੇ ਪ੍ਰੋਗਰਾਮ ਦੇ ਬਾਰੇ, ਬਹੁਤ ਮਿਹਰਬਾਨੀ ਹੋਵੇਗੀ। ਸੋ ਨੰਬਰ ਟੂ ਕਾਲ 905-813-1320 ਅੱਜ ਹੋ ਗਈ ਹੈ 12 ਤੇ 14 ਵਿਚ ਪਾ ਲਈਏ ਤੇ 26 ਬਣ ਜਾਂਦੀ ਹੈ। ਕਰਨੇ ਨਹੀਂ ਬਣਦੇ ਨਾ, 12 ਤੇ 14 26 ਹੁੰਦੇ ਆ। ਹਾਂ ਠੀਕ, 26 ਅਕਤੂਬਰ ਨੂੰ ਇਕ ਸਾਡੇ ਉਨਟੀਰੀਓ ਦੇ ਜੋ ਪ੍ਰੋਵਿੰਸ਼ਲ ਚੋਣਾਂ ਨੇ ਕੈਨੇਡਾ ਦੇ ਵਿਚ ਜਿਹੜੀਆਂ ਹੋ ਰਹੀਆਂ, ਉਹ ਤਾਂ ਬਾਅਦ ਦੇ ਵਿਚ ਜਿਹੜੀਆਂ ਮਿਊਨਸੀਪੈਲਿਟੀ ਦੀਆਂ ਚੋਣਾਂ ਨੇ, ਜਿਹਦੇ ਵਿਚ ਵੱਖ ਵੱਖ ਕੈਂਡੀਡੇਟਸ ਜਿਹੜੇ ਨੇ ਉਹ ਆਪਣੇ ਆਪਣੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਲੱਗੇ ਹੋਏ ਨੇ। ਉਹਦੇ ਵਿਚ ਸਕੂਲ ਟਰੱਸਟੀ ਤੋਂ ਲੈ ਕੇ ਕੌਂਸਲਰ, ਕੌਂਸਲਰ ਤੋਂ ਲੈ ਕੇ ਰੀਜਨਲ ਕੌਂਸਲਰ ਅਤੇ ਮੇਅਰ ਤੱਕ ਜਿਹੜੇ ਨੇ ਉਹ ਚੁਣੇ ਜਾਣੇ ਨੇ ਕੈਂਡੀਡੇਟਸ। ਹਰ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਆਪਣੇ ਵੋਟਰਸ ਤੱਕ ਅਪਰੋਚ ਕਰ ਰਿਹਾ ਹੈ, ਮਿਹਨਤ ਕਰ ਰਿਹਾ ਹੈ, ਡੋਰ ਟੂ ਡੋਰ ਜਾ ਕੇ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਇਸੇ ਸੰਦਰਭ ਦੇ ਵਿਚ ਸਕੂਲ ਟਰੱਸਟੀ ਤੋਂ ਲੈ ਕੇ ਸਾਡੇ ਨਾਲ ਵੱਡੀਆਂ ਵਲਾਂਘਾਂ ਪੁੱਟਣ ਵਾਲਾ ਨਾਮ ਹੈ ਸਤਪਾਲ ਸਿੰਘ ਜੌਲ। ਜੌਲ ਸਾਹਿਬ ਹਾਜ਼ਰ ਨੇ, ਉਨ੍ਹਾਂ ਨਾਲ ਕਰਦੇ ਹਾਂ 2-4 ਮਿੰਟ ਗੱਲਬਾਤ। ਨੰਬਰ ਰਹੇਗਾ 905-813-1320। ਜੌਲ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ। ਕੀ ਹਾਲ ਚਾਲ ਤੁਹਾਡਾ? ਠੀਕ ਠਾਕ
1: ਬਸ ਜੀ। ਦਿਨ ਭਰ ਦੇਖੋ ਜਿਉਂ ਦਿਨ ਚੜਦਾ ਤੇ ਆਰੰਭਤਾ ਹੋ ਜਾਂਦੀ, ਵੱਖ ਵੱਖ ਤਰੀਕਿਆਂ ਦੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਬ੍ਰੈਂਪਟਨ ਦੇ ਵਾਰਡ 9-10 ਦੇ ਕੋਨੇ ਕੋਨੇ ਤੱਕ ਜਿਹੜੀ ਆਵਾਜ਼ ਹੈ ਕਿਸੇ ਰੂਪ ਦੇ ਵਿਚ ਪਹੁੰਚਾਈ ਜਾਵੇ। ਅਸੀਂ ਭਾਵੇਂ ਇਨ ਪਰਸਨ ਦਸਤਕ ਦੇਈਏ ਜਾਂ ਫਿਰ ਟੈਲੀਫੋਨ ਦੇ ਮਾਧਿਅਮ ਦੇ ਰਾਹੀਂ ਜਾਂ ਫਿਰ ਇਸ ਤਰ੍ਹਾਂ ਰੰਗਲਾ ਪੰਜਾਬ, ਜਿਸ ਤਰ੍ਹਾਂ ਵੀ ਮੀਡੀਆ ਦਾ ਸਾਨੂੰ ਸਹਿਯੋਗ ਮਿਲ ਰਿਹਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਰੰਗਲਾ ਪੰਜਾਬ ਦਾ ਤਾਂ ਸਦਾ ਹੀ ਰਿਣੀ ਹੈ ਕਿਉਂਕਿ ਅਰਸ਼ ਚਾਵਲਾ, ਦਿਲਬਾਗ ਚਾਵਲਾ, ਅੰਜੂ ਸੇਖਾ ਜੀ ਸਮੁੱਚੀ ਟੀਮ ਨੇ ਬੜਾ ਸਹਿਯੋਗ ਦਿੱਤਾ ਹੈ। ਔਰ ਜਿੰਨੀਆਂ ਵੀ ਮੈਂ ਜ਼ਿੰਦਗੀ ਦੇ ਵਿਚ ਜੀ ਇਹ ਪਲਾਂਘਾ ਪੁੱਟ ਸਕੇ ਆ, ਰੰਗਲਾ ਪੰਜਾਬ ਤੋਂ ਬਿਨਾਂ ਇਹ ਪਲਾਂਘਾ ਦਾ ਸਫ਼ਰ ਅਧੂਰਾ ਰਹਿਣਾ ਸੀ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ।
0: ਵਾਰਡ ਨੰਬਰ 9-10 ਤੋਂ ਤੁਸੀਂ ਅੱਜ ਸਕੂਲ ਟਰੱਸਟ ਦੀ ਸ਼ੁਰੂਆਤ ਕੀਤੀ, ਆਪਾਂ ਬਾਉਂਡਰੀ ਉਦੋਂ ਵੀ ਪੁੱਛੀ ਸੀ ਤੁਹਾਨੂੰ ਕਿ ਬਾਉਂਡਰੀ ਇਹਦੀ ਕਿਹੜੀ, ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲਦੀ?
1: ਦੇਖੋ ਜੀ, ਬਹੁਤ ਹੀ ਵਿਸ਼ਾਲ ਇਹ ਇਲਾਕਾ, ਇਹ ਇੰਨਾ ਕੁ ਵਿਸ਼ਾਲ ਵੀ ਅਸੀਂ ਪਿਛਲੇ 6 ਮਹੀਨਿਆਂ ਚ ਉਮੀਦਵਾਰ ਦੇ ਤੌਰ ਤੇ ਵੀ ਇਸ ਨੂੰ ਪੂਰਾ ਗਾਹ ਨਹੀਂ ਸਕੇ ਹਾਂ। ਹਾਈਵੇ ਅਸੀਂ 50 ਤੋਂ ਲੈ ਕੇ ਵੈਸਟ ਵੱਲ ਨੂੰ ਚੱਲ ਪਈਏ, ਹਾਈਵੇ 410 ਤੱਕ। ਇਸ ਦੇ ਦੌਰਾਨ ਇਹ ਨਬਿੱਟ ਬਿੰਨ ਜਿੰਨੀਆਂ ਵੀ ਜੀ ਪੀ ਰੋਡ ਪੈਂਦੀਆਂ, ਤੁਸੀਂ ਗੋਰ ਰੋਡ ਲਾ ਲਓ, ਤੁਸੀਂ ਮਕਵੀਨ ਡਰਾਈਵ ਲਾ ਲਓ, ਤੁਸੀਂ ਗੋਰਵੇ ਡਰਾਈਵ ਲਗਾ ਲਓ, ਏਅਰਪੋਰਟ ਰੋਡ ਦੀ ਗੱਲ ਕਰ ਲਓ, ਮਾਊਂਟੇਨ ਐਸ਼ ਆ ਜਾਂਦਾ, ਇਸ ਦੇ ਨਾਲ ਹੀ ਪੀਟਰ ਰੋਬਰਟਸਨ ਤੁਰ ਪੈਂਦਾ, ਫਿਰ ਟੋਰਬਰਮ ਰੋਡ ਹੈ ਤੇ ਬ੍ਰੈਮਲੀ ਤੋਂ ਅੱਗੇ ਚੱਲ ਕੇ ਜਿਹੜਾ ਜੇ ਡਿਕਸੀ ਰੋਡ ਹੈ ਤੇ ਫਿਰ ਕੁੱਲ ਮਿਲਾ ਕੇ ਜਾਣੀ ਕਿ ਹਾਈਵੇ 410 ਨੂੰ ਅਗਲਾ ਜਿਹੜਾ ਉਹ ਸਿਰਾ ਜਾ ਲੱਗਦਾ। ਇਸੇ ਤਰ੍ਹਾਂ ਅਸੀਂ ਬੋਵੇਡ ਡਰਾਈਵ ਤੋਂ ਜੇ ਨੌਰਥ ਵੱਲ ਨੂੰ ਮੇ ਫੀਲਡ ਤੱਕ ਚਲੇ ਜਾਈਏ ਤੇ ਕੰਟਰੀ ਸਾਈਡ ਡਰਾਈਵ ਵੀ ਉਹਦੇ ਵਿੱਚ ਹੀ ਆ ਜਾਂਦਾ ਜੀ। ਤੇ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਜੀ ਵੀ ਇਹ ਵੱਧ ਟੋਬਿਨ ਵੀ ਜਿਹੜਾ ਜੀ ਉਸ ਦੇ ਵਿੱਚੋਂ ਦੀ ਲੰਘਦੇ ਹੋਏ ਤੇ ਕੁੱਲ ਮਿਲਾ ਕੇ ਸਫ਼ਰ ਹੈ ਜਿਹੜਾ ਜੀ ਫਿਰ ਕੈਸਲ ਮੋਰ ਰੋਡ ਤੋਂ ਹੁੰਦੇ ਹੋਏ ਮੇ ਫੀਲਡ ਤੇ ਨਾਲ ਹੀ ਫਿਰ ਗੋਰ ਰੋਡ ਆ ਜੀ ਪੀ ਉਹਦਾ ਈਸਟ ਸਾਈਡ ਹਾਈਵੇ 50 ਨੂੰ ਜਾ ਕੇ ਲੱਗਦਾ ਹੈ ਤੇ ਐਬਨੀਜ਼ਰ ਰੋਡ ਤੱਕ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੱਕ ਜਿਹੜਾ ਜੀ ਇਹ ਇਲਾਕਾ ਜਾ ਟੁੱਕਦਾ ਹੈ। ਕੁੱਲ ਮਿਲਾ ਕੇ ਜਿਹੜਾ ਜੀ ਪੀ ਇਹ ਤਰ੍ਹਾਂ ਤਰ੍ਹਾਂ ਦੇ ਪੋਸਟਲ ਕੋਡ ਤਾਂ ਇਹਦੇ ਵਿੱਚ ਹੈ ਹੀ ਹੈ, ਪਰ 3 ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਇਲਾਕਾ ਇਹਦੇ ਵਿੱਚ ਆਉਂਦਾ ਜੀ ਪੀ ਇਹ ਬ੍ਰੈਂਪਟਨ ਕੈਲੇਡਨ, ਬ੍ਰੈਂਪਟਨ ਨੌਰਥ ਹੋ ਗਿਆ ਜਾਂ ਫਿਰ ਇਹਦੇ ਵਿੱਚ ਜਿਹੜਾ ਜੀ ਪੀ ਬ੍ਰੈਂਪਟਨ ਚਿੰਕਿਊਜ਼ੀ ਹੋ ਗਿਆ, ਬ੍ਰੈਂਪਟਨ ਈਸਟ ਹਲਕੇ ਦਾ ਕਾਫੀ ਵੱਡਾ ਹਿੱਸਾ ਹੋ ਗਿਆ। ਵਿਸ਼ਾਲ ਇਲਾਕੇ ਦੇ ਵਿੱਚ 98,000 ਦੇ ਕਰੀਬ ਜਿਹੜੇ ਵੋਟਰ ਇਸ ਵਾਰ ਸਨ ਜੀ, ਉਹਨਾਂ ਨੂੰ ਇਹ ਪਿਛਲੇ ਜਿਹੜਾ ਦੇ ਦੌਰਾਨ ਜਿਹੜਾ ਐਡਵਾਂਸ ਵਿੱਚ ਵੋਟ ਪਾਉਣ ਦਾ ਮੌਕਾ ਮਿਲਿਆ। ਇਸ ਦੌਰਾਨ ਹੀ ਆਉਣ ਵਾਲੇ ਵੀਕਐਂਡ ਤੇ ਫਿਰ ਸ਼ੁੱਕਰ ਤੇ ਸ਼ਨਿਚਰਵਾਰ ਨੂੰ 2 ਦਿਨ ਦਾ ਜਿਹੜਾ ਮੌਕਾ ਹੋਵੇਗਾ ਸਾਡੇ ਵਾਰਡ 9 ਦੇ ਵਿੱਚ, 10 ਦੇ ਵਿੱਚ ਅਲੱਗ ਅਲੱਗ ਪੋਲਿੰਗ ਸਟੇਸ਼ਨ ਬਣ ਜਾਣਗੇ, ਸੌਕਰ ਸੈਂਟਰ ਬਣ ਜਾਵੇਗਾ ਡਿਕਸੀ ਤੇ ਸੰਦਲਵੁੱਡ ਦੀ ਨੁੱਕਰ ਤੇ, ਇਸੇ ਤਰ੍ਹਾਂ ਗੋਰ ਰੋਡ ਦੇ ਉੱਤੇ ਗੋਰ ਮੀਡੋਜ ਕਮਿਊਨਿਟੀ ਜਿਹੜਾ ਸੈਂਟਰ ਆ ਜੀ, ਜਿੱਥੇ ਆ ਵੀਕਐਂਡ ਦੇ ਦੌਰਾਨ ਵੀ ਵੋਟਾਂ ਪਿੱਛੇ ਪਈਆਂ ਲਗਾਤਾਰ ਦੋ ਦਿਨ, ਤੇ ਇਸੇ ਤਰੀਕੇ ਨਾਲ ਜਿਹੜੇ ਜੀ ਲਗਾਤਾਰ ਦੇ ਨਾਲ ਸਾਡੀ ਜਿਹੜੀ ਚੋਣ ਮੁਹਿੰਮ ਹੈ ਇਸ ਨੂੰ ਅਸੀਂ ਜੀ ਕੁੱਲ ਮਿਲਾ ਕੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਪਿਛਲੇ ਦਿਨਾਂ ਦੇ ਦੌਰਾਨ ਰੈਜੀਡੈਂਟ ਤੱਕ ਪਹੁੰਚ ਕੀਤੀ, ਉਹਨਾਂ ਦੀ ਆਵਾਜ਼ ਨੂੰ ਸੁਣਿਆ, ਵੱਧ ਆਪ ਘੱਟ ਬੋਲੇ ਤੇ ਉਹਨਾਂ ਦੇ ਸੁਣੇ ਹੋਏ ਜਿਹੜੇ ਜੀ ਵਿਚਾਰਾਂ ਤੋਂ ਫਿਰ ਅਸੀਂ ਆਪਣੇ ਵਿਜ਼ਨ ਨੂੰ ਤਰ੍ਹਾਂ ਤਰ੍ਹਾਂ ਦਾ ਰੂਪ ਜਿਹੜਾ ਉਹ ਦਿੰਦੇ ਰਹੇ। ਜਿਸ ਤਰ੍ਹਾਂ ਸਕੂਲ ਬੋਰਡ ਦੇ ਵਿੱਚ ਜਿਹੜਾ ਜੀ ਬਹੁਤਾ ਵੱਡਾ ਏਜੰਡਾ ਜਿਹੜਾ ਤਿਆਰ ਕਰਕੇ ਜਾਂ ਤਰ੍ਹਾਂ ਤਰ੍ਹਾਂ ਦੀਆਂ, ਮੈਂ ਕੋਈ ਆਈਟਮ ਗਿਣਾ ਕੇ ਨਹੀਂ ਸੀ ਗਿਆ, ਕਿਉਂਕਿ ਜਿਹੜੀਆਂ ਇਹ ਆਈਟਮ ਹਨ, ਜਿਹੜੇ ਇਹ ਇਸ਼ੂਜ਼ ਮੁੱਦੇ ਹਨ ਚਾਵਲਾ ਜੀ, ਵੀ ਇਹ ਗਿਣਾਇਆ ਗਿਣੇ ਨਹੀਂ ਜਾ ਸਕਦੇ, ਵੱਡੇ ਤੋਂ ਲੈ ਕੇ ਛੋਟੇ ਤੱਕ ਅਣਗਿਣਤ ਨੇ। ਤੇ ਮੈਂ ਇੱਕ ਸਮੁੱਚੇ ਰੂਪ ਦੇ ਵਿੱਚ ਕਹਿਣਾ ਹੁੰਦਾ ਵੀ ਜਿੰਨੀਆਂ ਵੀ ਮੁਸ਼ਕਲਾਂ ਹਨ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਸਤਪਾਲ ਸਿੰਘ ਜੌਹਲ ਦੇ ਏਜੰਡੇ ਤੇ ਹੁੰਦੀਆਂ ਤੇ ਮੌਕਾ ਮਿਲਦੇ ਸਾਰ ਹੀ ਉਹਨਾਂ ਨੂੰ ਹੱਲ ਕਰਨ ਦੇ ਲਈ ਯਤਨ ਆਰੰਭ ਦਿੱਤਾ ਜਾਂਦਾ। ਜੇ ਇਲੈਕਟਡ ਆਫਿਸ ਮੇਰੇ ਕੋਲ ਹੋਵੇ ਤਾਂ ਵੀ, ਜੇ ਆਫਿਸ ਨਾ ਹੋਵੇ ਤਾਂ ਵੀ, ਮੀਡੀਆ ਦੇ ਰੂਪ ਦੇ ਵਿੱਚ ਆਪਣੇ ਜਰਨਲਿਜ਼ਮ ਦੀ ਜਿਹੜੀ ਕਾਰਗੁਜ਼ਾਰੀ ਦੇ ਦੌਰਾਨ ਕੁੱਲ ਮਿਲਾ ਕੇ ਮੈਂ ਸਾਰੇ ਹੀ ਮੁੱਦੇ ਉੱਥੇ ਲੈ ਕੇ ਜਾਣੇ ਆ ਜੀ। ਜਿਸ ਤਰ੍ਹਾਂ ਸਕੂਲ ਬੋਰਡ ਚ ਬਹੁਤੇ ਮੁੱਦੇ ਗਿਣਾਏ ਨਹੀਂ ਸੀ ਚੋਣ ਪ੍ਰਚਾਰ ਦੇ ਦੌਰਾਨ, ਪਰ ਤੁਸੀਂ ਦੇਖੋ ਕਿ ਉੱਥੇ ਜਾ ਕੇ ਜਿਹੜੇ ਅੱਜ ਤੱਕ ਵੀ ਕੰਮ ਹੋ ਨਹੀਂ ਪਾਏ ਸੀ, ਇਸ ਤਰ੍ਹਾਂ ਉਹਨਾਂ ਦੀਆਂ ਜੜਾਂ ਨੂੰ ਹੱਥ ਪਾ ਕੇ ਜਿਹੜੀਆਂ ਜੀ ਕੋਈ ਸਮੱਸਿਆਵਾਂ ਹੱਲ ਕੀਤੀਆਂ। ਏਦਾਂ ਹੀ ਮੈਨੂੰ ਲੱਗਦਾ ਜੀ ਕਿ ਕਾਫੀ ਕੁੱਝ ਐਕਸਪਲੋਰ ਕਰਨਾ ਜਿਹੜਾ ਰੀਜਨਲ ਲੈਵਲ ਤੇ ਇਹ ਰੀਜਨਲ ਕੌਂਸਲ ਦੇ ਵਿੱਚ ਹੋਵੇਗਾ, ਤਿੰਨੇ ਸ਼ਹਿਰਾਂ ਦੀ ਜਿਹੜੀ ਇਹ ਕੌਂਸਲ ਹੈ, ਮਿਸਿਸਾਗਾ, ਬਰੈਂਪਟਨ ਤੇ ਕੈਲੀਡਨ ਦੀ, ਤੇ ਉੱਥੇ ਵੀ ਜਾ ਕੇ ਜਿਹੜਾ ਜੀ ਕਿ ਜਿਸ ਤਰੀਕੇ ਦੇ ਨਾਲ ਨਵੀਆਂ ਚੀਜ਼ਾਂ ਅਸੀਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਸਕੂਲ ਟਰਸਟੀ ਵਜੋਂ ਕੀਤੀਆਂ ਤੇ ਪੀਲ ਓਰੀਜਨਲ ਕੌਂਸਲ ਜੇ ਸਾਨੂੰ ਅਪਰਚੁਨਿਟੀ ਮਿਲਦੀ ਹੈ, ਉਹ ਸਭ ਕੁਝ ਅਸੀਂ ਵੀ ਉੱਥੇ ਵੀ ਦ੍ਰਿੜਤਾ ਦੇ ਨਾਲ, ਧੜੱਲੇ ਦੇ ਨਾਲ ਜਿਹੜਾ ਕਰਨ ਦੇ ਲਈ ਤਿਆਰ ਪਰ ਤਿਆਰ ਹਾਂ।
0: ਔਰ ਤੁਸੀਂ ਇੱਕ ਗੱਲ ਪੁਆਇੰਟ ਜਿਹੜਾ ਵਿੱਚ ਬੜਾ ਮਾਰਫਤ ਵਾਲਾ ਵੈਸੇ ਉਹਨੂੰ ਮੈਂ ਤਾਂ ਚੁੱਕਿਆ ਕਿ ਕਹਿੰਦੇ ਕਿ ਸੁਣਨ ਦੀ ਆਦਤ, ਦੂਜੇ ਨੂੰ ਸੁਣਨ ਦੀ ਆਦਤ ਨਾ ਉਹ ਪਾਉਣੀ ਚਾਹੀਦੀ ਹੈ, ਸਿੱਖਣੀ ਚਾਹੀਦੀ, ਬੜਾ ਵੱਡਾ ਗੁਣ ਹੁੰਦਾ ਹੈ। ਨਹੀਂ ਤਾਂ ਅਸੀਂ ਅਜੇ ਕੋਈ ਬੋਲ ਹੀ ਰਿਹਾ ਹੁੰਦਾ ਵਿੱਚੋਂ ਉਹਦੀ ਗੱਲ ਕੱਟ ਕੇ ਤੇ ਆਪਣੀ ਗੱਲ ਉਹਦੇ ਉੱਤੇ ਪ੍ਰਭਾਵ ਪਾਉਣ ਵਾਸਤੇ ਜ਼ੋਰਦਾਰ ਤਰੀਕੇ ਨਾਲ ਚੀਕਦੇ ਵੀ ਆ ਤੇ ਬੋਲਦੇ ਵੀ ਆ ਤੇ ਗੱਲ ਅਣਸੁਣੀ ਜੀ ਕਰਕੇ ਅੱਗੇ ਲੰਘ ਜਾਂਦੇ। ਇਹ ਬੜਾ ਵੱਡਾ ਤੁਸੀਂ ਇੱਕ ਪੁਆਇੰਟ ਜਿਹਾ ਕਿਹਾ ਕਿ ਆਪ ਬੋਲੇ ਘੱਟ ਆ, ਦੂਜਿਆਂ ਦੀਆਂ ਯਾਦੀਆਂ ਸੁਣੀਆਂ, ਤੇ ਕਿਹੋ ਜਿਹੀਆਂ ਸੁਣਾਈਆਂ ਫਿਰ ਤੁਹਾਨੂੰ, ਕਿਹੜੇ ਕਿਹੜੇ ਮੁੱਦੇ ਜਿਹੜੇ ਚੱਕੇ ਨੇ?
1: ਦੇਖੋ ਅਸੀਂ ਜਦੋਂ ਜਾਣੇ ਆ ਸਾਡਾ ਮਕਸਦ, ਦੇਖੋ ਸਾਨੂੰ ਤੇ ਲੋਕ ਮੀਡੀਆ ਚ ਪਿਛਲੇ ਲੰਬੇ ਸਮੇਂ ਤੋਂ ਸੁਣ ਰਹੇ ਆ, ਪੜ੍ਹ ਰਹੇ ਆ, ਪਰ ਇਹਦੇ ਨਾਲ ਹੀ ਜੀ ਕਿ ਡੋਰ ਸਟੈਪ ਤੇ ਜਾ ਕੇ ਜਦੋਂ ਅਸੀਂ ਮੁਸ਼ਕਿਲ ਸੁਣਨ ਜਾਣਾ, ਅਸੀਂ ਲੋਕਾਂ ਦਾ ਹਾਲ ਚਾਲ ਜਾਣਨ ਜਾਣਾ, ਇਹ ਠੀਕ ਆ, ਅਸੀਂ ਦੱਸਣਾ ਕਿ ਅਸੀਂ ਕੈਂਡੀਡੇਟ ਹਾਂ, ਪਰ ਮੇਰਾ ਸਤਪਾਲ ਸਿੰਘ ਜੌਹਲ ਦਾ ਨਾਂ ਇੱਕ ਬ੍ਰਾਂਡ ਦੇ ਤੌਰ ਤੇ ਅਸਟੈਬਲਿਸ਼ਡ ਆ ਆਲਰੇਡੀ। ਮੈਂ ਜਦੋਂ ਡੋਰ ਟੂ ਡੋਰ ਜਾਣਾ, ਡੋਰ ਤੇ ਭੈਣ ਭਰਾ ਡੋਰ ਖੋਲਦੇ ਆ, ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਮਨ ਤੇ ਕੋਈ ਬਹੁਤਾ ਏਡਾ ਵੱਡਾ ਕੁਐਸਚਨ ਮੈਨੂੰ ਅੱਜ ਤੱਕ ਕੀਤਾ ਨਹੀਂ ਗਿਆ, ਕਿਉਂਕਿ ਪਿਛਲੇ ਦਹਾਕਿਆਂ ਦੀ ਸਾਡੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਇੰਨਾ ਜ਼ਿਆਦਾ ਆ ਲੋਕ ਮਨਾਂ ਦੇ ਵਿੱਚ ਕਿ ਉਹਨਾਂ ਦਾ ਚਿਹਰਾ ਸਾਨੂੰ ਦੇਖ ਕੇ ਹੀ ਆਪਣੇ ਡੋਰ ਸਟੈਪ ਤੇ ਜਿਹੜਾ ਜੀ ਖਿੜ ਜਾਂਦਾ ਹੈ। ਸਤਪਾਲ ਸਿੰਘ ਜੌਹਲ ਆ ਗਏ, ਆਪਣੇ ਉਹਨਾਂ ਦੀ ਵਾਲੰਟੀਅਰਸ ਦੀ ਟੀਮ ਜਿਹੜੀ ਉਹਨਾਂ ਦੇ ਨਾਲ ਹੈ, ਤੇ ਫਿਰ ਉਹਨਾਂ ਨੂੰ ਤਸੱਲੀ ਹੋ ਜਾਂਦੀ ਹੈ ਜੀ ਕਿ ਕਿਉਂਕਿ ਅਸੀਂ ਇਹ ਹੱਥਾਂ ਤੇ ਸਰੋਂ ਤਰ੍ਹਾਂ ਤਰ੍ਹਾਂ ਦੇ ਮਸਲੇ ਹੱਲ ਕਰਕੇ ਜਮਾਈ ਹੋਈ ਹੈ, ਤੇ ਇਸ ਕਰਕੇ ਭੈਣ ਭਰਾਵਾਂ ਨੂੰ ਕੋਈ ਸ਼ੱਕ ਸ਼ੁਬਾ ਸਾਡੇ ਮਸਲੇ, ਸਾਡੇ ਕਾਰਗੁਜ਼ਾਰੀ ਦੇ, ਸਾਡੇ ਪੋਟੈਂਸ਼ੀਅਲ ਦੇ ਬਾਰੇ ਚ ਹੈ ਹੀ ਨਹੀਂ ਗਾ, ਸਾਡੀ ਸਮਰੱਥਾ, ਸਾਡੀ ਅਪਰੋਚ ਦੇ ਬਾਰੇ, ਸਾਡੀ ਪਹੁੰਚ ਦੇ ਬਾਰੇ ਕੋਈ ਕੁਐਸਚਨ ਨਹੀਂ ਕੀਤਾ ਜਾਂਦਾ। ਪਰ ਕਿਤੇ ਕਿਤੇ ਸਾਨੂੰ ਜਿਹੜਾ ਜੀ ਵੀ ਇਹ ਅਫੋਰਡੇਬਿਲਿਟੀ ਦਾ, ਪ੍ਰੋਪਰਟੀ ਟੈਕਸ ਦਾ, ਤੇ ਰੋਡ ਸੇਫਟੀ ਦਾ, ਜਾਂ ਇਨ ਜਨਰਲ ਸੇਫਟੀ ਦਾ ਇਸ਼ੂ ਜਿਹੜਾ ਕਮਿਊਨਿਟੀ ਦੇ ਵਿੱਚ ਇਹ ਤਰ੍ਹਾਂ ਤਰ੍ਹਾਂ ਦੀਆਂ ਬ੍ਰੇਕ ਇਨਸ ਕਰਕੇ ਜਾਂ ਹੋਮ ਇਨਵੇਜਨ ਕਰਕੇ ਜਾਂ ਥੈਫਟ ਕਰਕੇ ਜਿਹੜਾ ਇਹ ਗਲੀਆਂ ਦੇ ਵਿੱਚ ਬਜ਼ੁਰਗਾਂ ਦੇ ਜਿਹੜੇ ਸੋਨੇ ਆ, ਚੈਨੀਆਂ, ਮੁੰਦੀਆਂ, ਘੜੀਆਂ ਲਾਉਣ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ, ਉਹਨਾਂ ਨੂੰ ਲੈ ਕੇ ਜਾਂ ਫਿਰ ਇਹ ਸਪੀਡਿੰਗ ਨੂੰ ਲੈ ਕੇ ਬੜੇ ਵੱਡੇ ਇਸ਼ੂ ਆ ਜਾਂਦੇ ਆ। ਹਰ ਜਗ੍ਹਾ ਤੇ ਸਾਡੇ ਕੋਲ ਮੰਗ ਕੀਤੀ ਜਾਂਦੀ ਆ ਕਿ ਜਿਹੜੇ ਜੀ ਪੀ ਇਹ ਸਪੀਡ ਬ੍ਰੇਕਰ ਦਾ ਬਣਾ ਕੇ ਦਿਓ, ਜਾਂ ਫਿਰ ਜਿਹੜਾ ਜੀ ਪੀ ਇਹ ਮੰਗ ਕੀਤੀ ਜਾਂਦੀ ਆ ਕਿ ਜਿਹੜੀ ਪਾਰਕਿੰਗ ਆ, ਪਾਰਕਿੰਗ ਲਈ ਜਗ੍ਹਾ ਘੱਟ ਹੋਣ ਕਰਕੇ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹ ਜੁਰਮਾਨੇ ਆ, ਟਿਕਟਾਂ ਕੱਟ ਕੱਟ ਕੇ ਲੋਕਾਂ ਨੂੰ ਜੁਰਮਾਨੇ ਜਿਹੜਾ ਜੀ ਪੀ ਦੇ ਕੇ ਉਹ ਖਜ਼ਾਨਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਇਸ਼ੂ ਨੂੰ ਮੈਨੂੰ ਲੱਗਦਾ ਜੀ ਵੀ ਕਾਫੀ ਸਮੇਂ ਤੋਂ ਅਸੀਂ ਵੱਡਾ ਹੁੰਦੇ ਦੇਖ ਰਹੇ ਹਾਂ। ਇਹਦੇ ਨਾਲ ਹੀ ਫਿਰ ਜਿਹੜਾ ਇਹ ਜਦੋਂ ਕੋਈ ਵਾਰਦਾਤ ਵਾਪਰ ਜਾਂਦੀ ਆ, ਪੁਲਿਸ ਦੀ ਸਹਾਇਤਾ ਦੀ ਲੋੜ ਪੈਂਦੀ ਆ, ਪੁਲਿਸ ਨੂੰ ਕਾਲ ਕੀਤੀ ਜਾਂਦੀ ਆ, ਤਾਂ ਪੁਲਿਸ ਦੇ ਉੱਤੇ ਪਹੁੰਚਣ ਦਾ ਜਿਹੜਾ ਜੀ ਵੀ ਡੱਲ ਰਿਸਪੋਂਸ ਆ, ਉਸ ਤੋਂ ਲੋਕ ਕਾਫੀ ਫਰਸਟ੍ਰੇਟਡ ਹੈਗੇ ਆ। ਜਾਂ ਫਿਰ ਆਪਾਂ ਉਤਸ਼ਾਹ ਤੇ ਆ, ਸਿਟੀ ਹਾਲ ਦੇ ਵਿੱਚ ਕੋਈ ਵੀ ਸਰਵਿਸ ਹੈ, 311 ਹੈ, ਜੇ ਲੋਕਾਂ ਨੇ ਉੱਥੇ ਕਾਲ ਕੀਤਾ, ਸਰਵਿਸ ਦੀ ਲੋੜ ਹੈ, ਕੋਈ ਕੰਪਲੇਂਟ ਫਾਈਲ ਕਰਨੀ ਆ, ਤੇ ਫਿਰ ਜਿਹੜਾ ਜੀ ਉੱਥੇ ਜਦੋਂ ਕਾਲ ਕੀਤੀ, 10 ਬੰਦੇ ਵੇਟ ਕਰ ਰਹੇ ਆ, 20 ਬੰਦੇ ਵੇਟ ਕਰ ਰਹੇ ਆ, ਕਦੀ ਕਦੀ ਤੇ ਘੰਟਾ ਘੰਟਾ ਵੀ ਲੋਕਾਂ ਨੂੰ ਹੋਲਡ ਕਰਨਾ ਪੈ ਸਕਦਾ, ਅੱਧਾ ਘੰਟਾ ਆਮ ਗੱਲ ਹੋ ਗਿਆ। ਸੋ ਇਸ ਕਰਕੇ ਇਹ ਸਭ ਕੁਝ ਜਿਹੜਾ ਜੀ ਪੀ ਇੰਟਰਨਲ ਐਫੀਸ਼ੀਐਂਸੀ ਜਿਹੜੀਆਂ ਜੀ ਪੀ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਵਿਊ ਕਰਨ ਦੀ ਲੋੜ ਹੈ। ਕੁੱਲ ਮਿਲਾ ਕੇ ਸਾਡੇ ਕੋਲ ਸਾਰੇ ਦਾ ਸਾਰਾ ਰੋਡ ਮੈਪ ਹੈ ਜਿਹੜਾ ਜੀ ਪੀ ਤਿਆਰ ਪਰ ਤਿਆਰ ਹੈ। ਜਿਸ ਤਰ੍ਹਾਂ ਸਕੂਲ ਬੋਰਡ ਦੇ ਵਿੱਚ ਜਾਣ ਤੋਂ ਪਹਿਲਾਂ ਸਾਡਾ ਰੋਡ ਮੈਪ ਜਿਹੜਾ ਉਹ ਤਿਆਰ ਪਰ ਤਿਆਰ ਸੀਗਾ, ਜਿਉਂ ਜਿਉਂ ਅਸੀਂ ਪਰਫੋਰਮ ਪਹਿਲੇ ਦਿਨ ਤੋਂ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਦੇ ਕੰਮਾਂ ਦੇ ਅਸਰ ਨੂੰ ਕੰਮਾਂ ਦੇ ਨਤੀਜਿਆਂ ਨੂੰ ਲੋਕਾਂ ਨੇ ਮਹਿਸੂਸ
2: ਕੀਤਾ। ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
1: ਹੋਣਾ ਸ਼ੁਰੂ ਹੋਣਾ ਤੇ ਲੋਕਾਂ ਨੇ ਸਾਡੇ ਕੰਮਾਂ ਦੇ ਅਸਰ ਨੂੰ ਤੁਰੰਤ ਜਿਹੜਾ ਜੀ ਅਪੀਲ ਓਰੀਜਨਲ ਲੈਵਲ ਤੇ ਸਿਟੀ ਲੈਵਲ ਤੇ ਮਹਿਸੂਸ ਕਰਨਾ ਸ਼ੁਰੂ ਕਰ ਦੇਣਾ। ਸਨੋਅ ਦੀ ਵੱਟ ਦਾ ਬੜਾ ਇਸ਼ੂ ਵੱਡਾ ਜਿਹੜਾ ਜੀ ਉਹ ਵੀ ਬਣਿਆ ਹੋਇਆ ਤੇ ਸੀਨੀਅਰ ਦੇ ਖਾਸ ਤੌਰ ਤੇ ਜਾਂ ਫਿਰ ਜਿਹੜੇ ਜੀ ਸਰੀਰਕ ਤੌਰ ਤੇ ਕਮਜ਼ੋਰ ਤੇ ਚੈਲੰਜਡ ਲੋਕ ਨੇ ਉਹਨਾਂ ਦੇ ਵੱਲੋਂ ਆਮ ਉਠਾਇਆ ਜਾਂਦਾ। ਇਸ ਨੂੰ ਮੈਂ ਆਪਣੇ ਵਿਜ਼ਨ ਦੇ ਵਿੱਚ ਟਾਪ ਪ੍ਰਾਇਓਰਟੀ ਤੇ ਰੱਖਿਆ ਹੋਇਆ ਜੀ।
0: ਤੁਸੀਂ ਦੋਸਤੋ ਇੱਕ ਨੋਟ ਕੀਤਾ ਹੋਣਾ, ਸਾਰੀ ਦੀ ਸਾਰੀ ਵੀਡੀਓ ਵੀ ਤੁਹਾਡੇ ਕੋਲ ਪਹੁੰਚਣੀ ਆ, ਆਡੀਓ ਵੀ ਪਹੁੰਚਣੀ ਆ। ਸਤਪਾਲ ਸਿੰਘ ਜੌਲ ਹੋਣਾ ਨੇ ਇੱਕ ਮੰਜੇ ਹੋਏ ਨੇਤਾ ਦੀ ਤਰ੍ਹਾਂ, ਚਾਹੇ ਉਹ ਉਹਨਾਂ ਦੀ ਕਲਮ ਦੇ ਵਿੱਚ ਬਹੁਤ ਦਮ ਹੈ, ਬਹੁਤ ਸਾਰੇ ਮੁੱਦੇ ਚੁੱਕੇ ਨੇ, ਚੁਣੇ ਜਾਣ ਤੋਂ ਪਹਿਲਾਂ ਵੀ ਚੁੱਕੇ ਨੇ, ਚੁਣੇ ਜਾਣ ਤੋਂ ਬਾਅਦ ਵੀ ਚੁੱਕੇ ਨੇ। ਔਰ ਇੱਕ ਚੀਜ਼ ਤੁਸੀਂ ਨੋਟ ਕੀਤੀ ਹੈ ਕਿ ਦੁਸ਼ਣਬਾਜ਼ੀ ਤੋਂ ਬਹੁਤ ਦੂਰ ਨੇ। ਨਹੀਂ ਤੇ ਆਮ ਤੌਰ ਤੇ ਰਾਜਨੀਤਿਕ ਲੋਕ ਕੀ ਹੁੰਦੇ ਕਿ ਆਪਣੀ ਗੱਲ ਘੱਟ ਕਰਦੇ ਆ, ਦੂਜੇ ਵੱਲ ਉਂਗਲਾਂ ਜ਼ਿਆਦਾ ਚੁੱਕਦੇ ਨੇ। ਮੇਰੇ ਖਿਆਲ ਚ ਇਨ੍ਹਾਂ ਨੇ ਇਹ ਸਿੱਖਿਆ ਕਿ ਉਂਗਲ ਦੂਜੇ ਪਾਸੇ ਚੁੱਕਣ ਨਾਲ ਤੇ ਨਾ ਆਪਣੇ ਵੱਲ ਹੀ ਮੁੜਦੀਆਂ ਨੇ। ਸੋ ਕਈ ਮੁੱਦੇ ਇਹੋ ਜਿਹੇ ਹੋਣਗੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਇਨ੍ਹਾਂ ਨਾਲ ਗੱਲਬਾਤ ਕਰਦੇ ਰਿਹਾ ਕਰਾਂਗੇ, ਦੋ ਤਿੰਨ ਹੋਰ ਵੀ ਕੈਂਡੀਡੇਟਸ ਨਾਲ ਕਰਾਂਗੇ। ਬਟ ਜਦੋਂ ਵੀ ਕਿਸੇ ਕੈਂਡੀਡੇਟ ਨਾਲ ਗੱਲ ਕਰਾਂਗੇ, ਜੇ ਕਿਸੇ ਨੇ ਦੂਜੇ ਤੇ ਕੋਈ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ, ਇੱਕ ਸੈਕਿੰਡ ਤੋਂ ਪਹਿਲਾਂ ਅਸੀਂ ਕੱਟ ਕੇ ਤੇ ਸਾਈਡ ਤੇ ਕਰ ਦਈਦਾ, ਕਿਉਂਕਿ ਇਹ ਜਿਹੜਾ ਕਮਰਾ ਹੈ ਜਾਂ CJMR 1320 ਦੀਆਂ ਜਿਹੜੀਆਂ ਚਾਰ ਦੁਆਰੀਆਂ ਨੇ, ਸਾਨੂੰ ਤੋੜਨ ਵਾਸਤੇ ਨਹੀਂ ਦਿੱਤੀਆਂ। ਰੂਲ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਦੇ ਹੋਏ ਅਸੀਂ ਕਿਸੇ ਵੀ ਕੈਂਡੀਡੇਟ ਨੂੰ ਮੋਸਟ ਵੈਲਕਮ ਆ ਸਕਦਾ। ਸਵਾਲ ਸਾਡੇ ਹੋਣਗੇ, ਜਵਾਬ ਉਹਦੇ ਹੋਣਗੇ। ਪਰ ਇਸੇ ਤਰੀਕੇ ਨਾਲ ਤੁਸੀਂ ਦੇਖੋ, ਬੜੀ ਨਿਰਪੱਖਤਾ ਦੇ ਨਾਲ ਆਪਣੀ ਗੱਲ ਕੀਤੀ ਹੈ, ਆਪਣੇ ਬਾਰੇ ਦੱਸਿਆ ਔਰ ਆਪਣੀ ਪਹੁੰਚ ਦੇ ਬਾਰੇ ਦੱਸਿਆ। ਇਸੇ ਤਰ੍ਹਾਂ ਤੁਸੀਂ ਵੀ ਮੁੱਦਿਆਂ ਦੀ ਗੱਲ ਕਰਨੀ ਹੈ, ਮੁੱਦਿਆਂ ਦੇ ਉੱਤੇ ਖੜੇ ਰਹਿਣਾ, ਕਿਵੇਂ ਤੁਸੀਂ ਮਸਲੇ ਹੱਲ ਕਰਾਓਗੇ, ਇਹ ਗ੍ਰਹਿਣ ਕਰਨ ਦੀ ਸਾਨੂੰ ਲੋੜ ਹੈ, ਨਾ ਕਿ ਦੂਸ਼ਣਬਾਜ਼ੀ ਤੇ ਨਾਲ ਅਸੀਂ ਜਿੱਤ ਹਾਸਲ ਕਰੀਏ। ਉਹ ਜਿੱਤ ਕੋਈ ਜ਼ਿਆਦਾ ਸਮੇਂ ਦੀ ਜਿੱਤ ਨਹੀਂ ਹੁੰਦੀ, ਉਹ ਬਸ ਫੂਕ ਹੀ ਹੁੰਦੀ ਹੈ। ਜੌਲ ਸਾਹਿਬ, 30 ਸੈਕਿੰਡ ਦੇ ਵਿੱਚ, ਕਿਉਂਕਿ ਸਮਾਂ ਹੋ ਗਿਆ, ਮੈਂ ਖਬਰਾਂ ਲੈਣੀਆਂ ਨੇ, 30 ਸੈਕਿੰਡ ਤੁਹਾਡੇ ਕੋਲ ਹੋਰ ਨੇ, ਵਾਈਂਡ ਅਪ ਕਰਾਂਗੇ, ਕੀ ਕਹਿਣਾ ਚਾਹੋਗੇ ਸਰੋਤਿਆਂ ਦਰਸ਼ਕਾਂ ਨੂੰ?
1: ਬਸ ਜੀ, ਸਭ ਤੋਂ ਪਹਿਲਾਂ ਤੇ ਮੈਂ ਥੈਂਕ ਯੂ ਕਹਿਣਾ ਚਾਹੁੰਦਾ ਭੈਣ ਭਰਾਵਾਂ ਨੇ ਪੂਰੇ 6 ਮਹੀਨੇ ਸਾਡਾ ਬਹੁਤ ਜ਼ਿਆਦਾ ਕੰਪੇਨ ਦੇ ਦੌਰਾਨ ਸਹਿਯੋਗ ਦਿੱਤਾ ਤੇ ਹੁਣ ਅਖੀਰ ਤੇ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਜੋਸ਼ ਦੇ ਵਿੱਚ ਸਾਡੀ ਵਾਲੰਟੀਅਰ ਟੀਮ ਦੇ ਵਿੱਚ ਲਗਾਤਾਰ ਆਪ ਮੁਹਾਰੇ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਵੀ ਇਲਾਕੇ ਵਿੱਚ ਅਸੀਂ ਜਾਂਦੇ ਹਾਂ ਤੇ ਸਾਡੇ ਆਉਣ ਦੀ ਲੋੜ ਨੂੰ ਘੱਟ ਮਹਿਸੂਸ ਕੀਤਾ ਜਾਂਦਾ ਤੇ ਦੱਸਿਆ ਜਾਂਦਾ ਕਿ ਅਸੀਂ ਆਲਰੇਡੀ ਤੁਹਾਡੇ ਵਾਸਤੇ ਕੰਮ ਕਰ ਰਹੇ ਹਾਂ। ਸੋ ਇਸ ਕਰਕੇ ਮੈਨੂੰ ਜਿੰਨਾ ਵੱਡਾ ਭਰਮਾ ਹੁੰਗਾਰਾ ਜਿਹੜਾ ਜੀ ਵਾਰਡ 9-10 ਦੇ ਵਿੱਚ ਮਹਿਸੂਸ ਹੋ ਰਿਹਾ ਹੈ, ਮੈਨੂੰ ਲੱਗਦਾ ਕਿ 26 ਅਕਤੂਬਰ ਦੀ ਰਾਤ ਨੂੰ ਇਸ ਵੇਲੇ ਤੋਂ 2 ਘੰਟੇ ਬਾਅਦ ਬੜਾ ਵੱਡਾ ਮੈਂਡੇਟ ਆ ਜਿਹੜਾ ਜੀ ਉਹ ਸਤਪਾਲ ਸਿੰਘ ਜੌਲ ਦੇ ਹੱਕ ਦੇ ਵਿੱਚ ਹੋ ਸਕਦਾ ਹੈ। ਸੋ ਇਸੇ ਤਰੀਕੇ ਦੇ ਨਾਲ ਜੇ ਇਸ ਮੋਮੈਂਟਮ ਨੂੰ ਅਸੀਂ ਬਣਾ ਕੇ ਰੱਖਦੇ ਹਾਂ, ਨਿਰਸੰਦੇਹ ਬਣਾ ਕੇ ਰੱਖਾਂਗੇ, ਕਿਉਂਕਿ ਪਿਛਲੇ 25 ਸਾਲਾਂ ਦੀ ਕਾਰਗੁਜ਼ਾਰੀ ਦੇ ਦੌਰਾਨ ਇਸ ਤਰ੍ਹਾਂ ਦੇ ਮੋਮੈਂਟਮ ਆ ਜਿਹੜਾ ਜੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਕੇ ਜੀਵਨ ਆਸਾਨ ਕਰਨੇ ਅਸੀਂ ਜਾਰੀ ਰੱਖੇ ਹੋਏ ਨੇ। ਸੋ ਉਹ ਜਿਹੜਾ ਜੀ ਸਾਡਾ ਉਸੇ ਤਰੀਕੇ ਦਾ ਜਿਹੜਾ ਉਹ ਕਾਫਲਾ ਉਹ ਲਗਾਤਾਰਤਾ ਦੇ ਨਾਲ ਜਾਰੀ ਰਹਿਣਾ। ਮੈਂ ਆਪਣੇ ਵਾਲੰਟੀਅਰ ਟੀਮ ਸਾਰੀ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਕਰਦਾ ਹੈ ਜਿਹੜੇ ਕਿ ਬ੍ਰੈਂਪਟਨ ਦੇ ਵਾਰਡ 9-10 ਦੇ ਕੋਨੇ ਕੋਨੇ ਤੋਂ ਨਹੀਂ, ਬ੍ਰੈਂਪਟਨ ਤੋਂ, ਕੈਲੇਡਨ ਤੋਂ, ਦੂਰ ਦੁਰਾਡੇ ਤੋਂ ਚੱਲ ਕੇ ਵੀ ਭੈਣ ਭਰਾ ਆਉਂਦੇ ਨੇ ਸਾਡੀ ਕੰਪੇਨ ਦੇ ਵਿੱਚ ਹੱਥ ਵਟਾ ਕੇ ਜਾਂਦੇ ਨੇ। ਸੋ ਮੈਂ ਸਮੁੱਚੇ ਮੀਡੀਆ ਦਾ ਵੀ, ਤੁਹਾਡਾ ਰੰਗਲਾ ਪੰਜਾਬ ਦਾ, ਦਿਲਬਾਗ ਚਾਵਲਾ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਜੀ। ਐਡਵਾਂਸ ਪੋਲ ਦੇ 2 ਦਿਨ ਬਾਕੀ ਆ ਰਹੇ ਆ, 16 ਤੇ 17 ਅਕਤੂਬਰ ਨੂੰ, ਉਸ ਦਿਨ ਹੁੰਮ ਹੁਮਾ ਕੇ ਵੱਧ ਤੋਂ ਵੱਧ ਵੋਟਾਂ ਪਾਓ। ਰੀਜਨਲ ਕੌਂਸਲ ਦੇ ਵਿੱਚ ਉਮੀਦਵਾਰ ਬ੍ਰੈਂਪਟਨ ਦੇ ਵਾਰਡ 9-10 ਤੋਂ ਜੋ ਸਤਪਾਲ ਸਿੰਘ ਜੌਲ ਦੇ ਨਾਂ ਦੀ ਚੋਣ ਕੀਤੀ ਜਾਵੇ ਤੇ ਉਹ ਜੋ ਸਤਪਾਲ ਸਿੰਘ ਜੌਲ ਦੇ ਨਾਂ ਦੀ ਚੋਣ ਕਰਨੀ ਆ, ਉਪਰੋਂ 5ਵਾਂ, ਥੱਲਿਓਂ ਵੀ 5ਵਾਂ,
0: 9 ਜੌਲ
1: ਸਤਪਾਲ ਸਿੰਘ ਜੌਲ ਇੱਕੋ ਹੀ ਆ,
0: ਸਤਪਾਲ ਸਿੰਘ ਜੌਲ ਇੱਕੋ ਹੀ ਆ।
1: ਹਾਂ, ਉਸ ਲਿਹਾਜ਼ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡਾ ਟੈਲੀਫੋਨ ਨੰਬਰ ਕੈਂਪੇਨ ਦਾ ਜੀ 416-895-3784,
0: ਉਹੀ ਜਿਹੜਾ ਜਿੱਤੇ ਜਾਣ ਤੋਂ ਪਹਿਲਾਂ ਸੀ, ਜਿੱਤੇ ਜਾਣ ਤੋਂ ਬਾਅਦ ਵੀ ਹੋਣਾ,
1: ਇਹੀ ਰਿਹਾ, ਟੈਲੀਫੋਨ ਨੰਬਰ ਕਦੇ ਬਦਲੇਗਾ ਨਹੀਂ
0: ਜੀ। ਹਾਂ, ਧੰਨਵਾਦ, ਮਿਹਰਬਾਨੀ,
1: ਥੈਂਕ ਯੂ ਜੀ।
0: ਇਹ ਸਨ ਜੀ ਸਤਪਾਲ ਸਿੰਘ ਜੌਲ। ਅਸੀਂ ਬਹੁਤ ਸਾਰੀਆਂ ਕਾਲਸ ਤੁਹਾਡੇ ਕੋਲ ਅਕਸਰ ਰਿਸੀਵ ਕਰਦੇ ਹਾਂ ਕਿ ਬਦਲਾ ਬਦਲਾ ਬਦਲਾ ਬਦਲਾ ਬਦਲਾ, ਐਵੇਂ ਨਹੀਂ ਆਉਣਾ ਬਦਲਾ, ਘਰੋਂ ਇੱਕ ਤਾਂ ਨਿਕਲਣਾ ਪੈਣਾ ਤੇ ਬਦਲਾ ਇੱਕ ਸਮੋਸੇ ਤੇ ਚਟਨੀ ਛੱਡਣੀ ਪੈਣੀ ਆ, ਕਿ ਸਮੋਸੇ ਖਵਾ ਤੇ ਚਟਨੀ ਦੇ ਨਾਲ ਤੇ ਚਾਹ ਪਿਆਤੀ ਗਰਮਾ ਗਰਮ ਤੇ ਜੁੰਡਲੀ ਜੀ ਬਣ ਕੇ ਤੁਰ ਪਏ। ਹਾਂਜੀ, ਘਰੇ ਬੈਠੇ ਵਿਹਲੇ ਆ, ਕੀ ਕਰਦੇ ਆ, ਕੁਛ ਨਹੀਂ, ਆ ਚੱਲੀਏ ਫਲਾਣੇ ਦੀ ਕੰਪੇਨ ਤੇ ਚਾਹ ਪੀ ਆਂਦੀ, ਸਮੋਸੇ ਖਾਂਦੇ। ਪਹਿਲਾਂ ਤਾਂ ਅਖਬਾਰਾਂ ਬੜੀਆਂ ਹੁੰਦੀਆਂ ਸੀ, ਹੁਣ ਅਖਬਾਰਾਂ ਘੱਟ ਗਈਆਂ ਨੇ, ਅਖਬਾਰਾਂ ਪੜ੍ਹ ਲਈਆਂ। ਹਾਂਜੀ, ਤੇ ਆਏ ਗਏ ਨੂੰ ਵੇਖ ਲਿਆ, ਕਿਹੜਾ ਕਿੱਧਰ ਨੂੰ ਜਾਂਦਾ, ਕਿਹੜਾ ਕਿੱਧਰ ਨੂੰ ਜਾਂਦਾ, ਕਿਹੜਾ ਕੀ ਕਹਿੰਦਾ, ਕਿਹੜਾ ਕੀ ਕਹਿੰਦਾ, ਇੱਥੋਂ ਸੁਣੀ ਦੂਜੇ ਪਾਸੇ ਲਾਤੀ। ਜਿੰਨਾ ਚਿਰ ਅਸੀਂ ਇਹ ਨਹੀਂ ਛੱਡਦੇ, ਅੰਦਰਲਾ ਸਾਫ਼ ਨਹੀਂ ਕਰਦੇ, ਘਰੋਂ ਨਿਕਲਦੇ ਨਹੀਂ, ਆਪਣਾ ਵੋਟ ਦਾ ਅਧਿਕਾਰ ਸਹੀ ਤਰੀਕੇ ਨਾਲ ਪੌਦਾ ਇਸਤੇਮਾਲ ਨਹੀਂ ਕਰਦੇ, ਤੇ ਫਿਰ ਬਦਲਾਅ ਭੁੱਲ ਜਾਓ, ਫਿਰ ਸੁਪਨੇ ਚ ਬਦਲਾਅ ਆ ਸਕਦਾ, ਫਿਰ ਵੈਸੇ ਤਰਾਤਲ ਤੇ ਬਦਲਾਅ ਮੁਸ਼ਕਲ ਹੈ। ਵੋਟ ਜਰੂਰ ਪਾਉਣ ਜਾਇਓ, ਵੋਟ ਪਾਇਓ ਉਹਨੂੰ ਜਿੰਨੇ ਜਿਹੜੇ ਮੁੱਦੇ ਚੁੱਕੇ ਨੇ ਕਿ ਉਹਦੇ ਵਿੱਚ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ, ਉਹ ਕਰ ਸਕਦਾ ਹੈ ਉਹ ਹੱਲ ਮਸਲੇ, ਉਹ ਮੁੱਦੇ ਜਿਹੜੇ ਠਾ ਰਿਹਾ ਹੈ ਕਿਤੇ ਹਵਾ ਦੇ ਵਿੱਚ ਤੀਰਤ ਨਹੀਂ ਛੱਡ ਰਿਹਾ ਕਿ ਜਸਟ ਆਪਣਾ ਸਿਰਫ ਨਾਂ ਬਣਾਉਣ ਵਾਸਤੇ ਥੋੜੀ ਜਿਹੀ ਫੀਸ ਭਰੀ ਤੇ ਨਾਂ ਦਾਖਲ ਕਰ ਦਿੱਤਾ, ਪੱਲੇ ਕੁਛ ਵੀ ਨਹੀਂ, ਚਾਰ ਬੰਦੇ ਇਕੱਠੇ ਕੀਤੇ, ਚਾਹ ਪੀ ਲਈ, ਕਦੇ ਉੱਥੇ ਪੀ ਲਈ, ਕਦੇ ਉੱਥੇ ਪੀ ਲਈ। ਸੋ ਉਹਨਾਂ ਤੋਂ ਸਾਵਧਾਨ ਸੁਚੇਤ ਰਹੋ। ਵੋਟ ਪਾਉਣ ਦਾ ਹੱਕ ਸਾਨੂੰ ਬੜੀ ਮੁਸ਼ਕਲ ਦੇ ਨਾਲ ਮਿਲਿਆ ਤੇ ਮੈਂ ਹਰ ਵਾਰ ਕਹਿੰਦਾ ਹੁੰਦਾ ਕਿ ਬਦਲਾਅ ਇੰਜ ਨਹੀਂ ਆਉਣੇ, ਬਦਲਾਅ ਜਿੰਨਾ ਚਿਰ ਤੁਸੀਂ ਨਹੀਂ ਜਾਗਦੇ, ਜਿੰਨਾ ਚਿਰ ਤੁਸੀਂ ਆਪਣੇ ਵਿੱਚ ਬਦਲਾਅ ਨਹੀਂ ਲਿਆਉਂਦੇ, ਵੀ ਕਿਸੇ ਦੇ ਮਗਰ ਲੱਗ ਕੇ ਤੁਸੀਂ ਵੋਟ ਪਾਉਣ ਜਾਂਦੇ ਹੋ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਕਿ ਉਹ ਕਰੂਗਾ ਕੀ, ਉਹਦੇ ਚ ਦਮ ਹੈ ਵੀ, ਕੀ ਤੁਸੀਂ ਉਹਨਾਂ ਨੂੰ ਪਹਿਲਾਂ ਵੀ ਵੇਖਿਆ ਹੈ, ਕੀ ਉਹਨਾਂ ਨੇ ਪਹਿਲੇ ਵੀ ਕਮਿਊਨਿਟੀ ਦੇ ਵਿੱਚ ਵਿਚਰ ਕੇ ਕੋਈ ਸੋਸ਼ਲ ਵਰਕਿੰਗ ਕੀਤੀ ਹੈ, ਤੁਹਾਡੇ ਮਸਲੇ ਪਹਿਲਾਂ ਚੁੱਕੇ ਨੇ, ਤੁਹਾਡੇ ਮੁੱਦੇ ਪਹਿਲਾਂ ਚੁੱਕੇ ਨੇ, ਤੁਹਾਡੇ ਕਿਸੇ ਕੰਮ ਆਏ ਨੇ ਕਿ ਸਿਰਫ ਚੋਣਾਂ ਦੇ ਵੇਲੇ ਖੁੰਭਾਂ ਵਾਂਗੂ ਖਲੋਤੇ ਨੇ? ਮੈਂ ਆਲ ਓਵਰ ਗੱਲ ਕਰ ਰਿਹਾ, ਕਿਸੇ ਇੱਕ ਦੀ ਨਹੀਂ ਕਰ ਰਿਹਾ, ਕਿਸੇ ਇੱਕ ਰਾਈਡਿੰਗ ਦੀ ਜਾਂ ਇੱਕ ਹਲਕੇ ਦੀ, ਕਿਸੇ ਇੱਕ ਵਾਰਡ ਦੀ ਨਹੀਂ ਕਰ ਰਿਹਾ। ਇਹ ਬਦਲਾਅ ਤਾਂ ਆਉਣਾ ਜੇ ਤੁਸੀਂ ਘਰੋਂ ਨਿਕਲੋਗੇ, ਇੰਤਜ਼ਾਰ ਨਹੀਂ ਕਰੋਗੇ ਕਿ ਸਾਨੂੰ ਗੱਡੀ ਆਵੇ ਤੇ ਲੈ ਕੇ ਜਾਵੇ ਤੇ ਵੋਟ ਪਾ ਕੇ ਤੇ ਮੁੜ ਕੇ ਫਿਰ ਸ਼ਾਮ ਨੂੰ ਕਿਤੇ ਰੰਗੀਨੀਆਂ ਕਰਦੇ ਹੋਏ ਤੇ ਫੇਰ ਵਾਪਸ, ਫੇਰ ਬਦਲਾਅ ਟੱਠੇ ਖੁੱਜ ਗਿਆ, ਫੇਰ ਖੂਹ ਦੇ ਵਿੱਚ ਡਿੱਗਾ, ਫੇਰ ਨਹੀਂ ਕੱਢ ਸਕਦੇ ਆਪਾਂ। ਬਦਲਾਅ ਤਾਂ ਆਉਣਾ, ਆਪਣੀ ਵੋਟ ਆਪ ਪਾਉਣ ਜਾਓ, ਲਾਈ ਲੱਗਣਾ ਬਣੋ, ਮੁੱਦੇ ਚੁੱਕਣ ਵਾਲੇ ਦਾ ਸਾਥ ਦਿਓ, ਉਹਦੇ ਸਹਿਯੋਗੀ ਬਣੋ, ਉਹਦੀ ਸਪੋਰਟ ਕਰੋ, ਤਾਂ ਹੀ ਬਦਲਾਅ ਆਉਣਾ। ਬਦਲਾਅ ਲਿਆ ਸਕਦੇ ਆ, ਬਦਲਾਅ ਇਨਸਾਨ ਹੀ ਲਿਆਉਂਦੇ ਨੇ, ਬੰਦੇ ਹੀ ਲਿਆਉਂਦੇ ਨੇ ਬਦਲਾਅ, ਬਦਲਾਅ ਉੱਤੋਂ ਨਹੀਂ ਡਿੱਗਦੇ ਹੁੰਦੇ, ਬਦਲਾਅ ਯੂਨਿਟੀ ਦੇ ਨਾਲ ਆਉਂਦੇ ਨੇ। ਸੋ 26 ਅਕਤੂਬਰ ਨੂੰ ਆਪਣੇ ਉਸ ਕੈਂਡੀਡੇਟ ਨੂੰ ਵੋਟ ਪਾਉਣ ਵਾਸਤੇ ਜ਼ਰੂਰ ਨਿਕਲਿਓ ਜਿਸ ਨੂੰ ਤੁਸੀਂ ਸੁਣਿਆ, ਜਿਸ ਨੇ ਤੁਹਾਡੇ ਘਰੇ ਆ ਕੇ ਨੋਕਡੋਰ ਕੀਤੀ ਹੈ, ਤੁਹਾਡੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਨੇ। ਉਹ ਏ ਵੀ ਹੋ ਸਕਦਾ, ਕੋਈ ਬੀ ਵੀ ਹੋ ਸਕਦਾ, ਕੋਈ ਸੀ ਵੀ ਹੋ ਸਕਦਾ। ਇੱਕ ਤਾਂ ਸੂਬਾ ਲੈਵਲ ਛੱਡ ਦਿਓ, ਇਹ ਪੰਜਾਬ ਦੇ ਫਲਾਣੇ ਇਲਾਕੇ ਦਾ, ਇਹ ਪੰਜਾਬ ਤੋਂ ਬਾਹਰ ਦਾ ਹੈ, ਇਹਦੇ ਨਾਲ ਸਿੰਘ ਲੱਗਾ, ਇਹਦੇ ਨਾਲ ਕੁਮਾਰ ਲੱਗਾ, ਇਹਦੇ ਨਾਲ ਸ਼ਰਮਾ ਲੱਗਾ, ਇਹਦੇ ਨਾਲ ਵਰਮਾ ਲੱਗਾ, ਇਹਦੇ ਨਾਲ ਖਾਨ ਲੱਗਾ, ਇਹਦੇ ਨਾਲ ਸਮਿਥ ਲੱਗਾ, ਇਹਦੇ ਨਾਲ ਉਹ ਲੱਗਾ, ਫੇਰ ਬਦਲਾਅ ਨਹੀਂ ਆਉਣਾ। ਮੁੱਦੇ ਉਹਦੇ ਚੋਣ ਦੇ ਵਿੱਚ ਜਿਹੜੇ ਤੁਸੀਂ ਉਹਦੇ ਨਾਲ ਗੱਲ ਕੀਤੀ, ਤੁਹਾਡੇ ਡੋਰ ਤੇ ਆਇਆ ਤੇ ਉਹਨਾਂ ਤੁਸੀਂ ਜਿਹੜੇ ਪੁਆਇੰਟ ਨੂੰ ਚੁੱਕੇ ਨੇ, ਤੁਹਾਡੇ ਪੁਆਇੰਟਾਂ ਦਾ ਸਹੀ ਜਵਾਬ ਦੇ ਸਕਿਆ, ਤੇ ਫੇਰ ਵੋਟ ਨੂੰ ਜ਼ਰੂਰ ਪਾਓ। ਫੇਰ ਤਾਂ ਬਦਲਾਅ ਵੱਟ ਤੇ ਪਿਆ, ਫੇਰ ਚੱਕ ਲਿਆਵਾਂਗੇ, ਨਹੀਂ ਤਾਂ ਫਿਰ ਲੱਭਦੇ ਰਹਾਂਗੇ ਆਉਣ ਵਾਲੇ ਅਗਲੀ ਟਰਮ ਦੇ ਵਿੱਚ ਵੀ। ਸੋ ਲਓ, ਅੰਜੂ ਜੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ, ਉਹਨਾਂ ਦਾ ਕਰਾਂਗੇ ਸਵਾਗਤ। ਮੈਂ ਤੁਹਾਡਾ ਦੋਸਤ ਹੋਸਟ ਦਰਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ ਪ੍ਰੋਗਰਾਮ ਦੇ ਨਾਲ ਜੁੜਨ ਲਈ, ਪ੍ਰੋਗਰਾਮ ਦੇਖਣ ਵਾਸਤੇ, ਸੁਣਨ ਵਾਸਤੇ, ਜਿੱਥੇ ਵੀ ਤੁਸੀਂ ਸਾਨੂੰ ਮਿਲਦੇ ਹੋ, ਜਦੋਂ ਤੁਸੀਂ ਸਾਨੂੰ ਗਲਵੱਕੜੀ ਚ ਲੈ ਕੇ ਕੁਝ ਹੌਸਲੇ ਵਾਲੀਆਂ ਗੱਲਾਂ ਦੱਸਦੇ ਹੋ, ਬੜਾ ਚੰਗਾ ਲੱਗਦਾ, ਬਹੁਤ ਪਿਆਰ ਮਿਲਦਾ, ਫਿਰ ਉਹ ਚਿਹਰੇ ਹਮੇਸ਼ਾ ਵਾਸਤੇ ਇੱਥੇ ਵੱਸ ਜਾਂਦੇ ਨੇ। ਜਦੋਂ ਤੁਸੀਂ ਸਾਨੂੰ ਮਹਿਸੂਸ ਕਰਦੇ ਹੋ ਕਿ ਅਸੀਂ ਕੁਝ ਬੋਲਿਆ ਸੀ, ਤੁਸੀਂ ਸਾਨੂੰ ਮਿਲ ਕੇ ਤੇ ਪਿਆਰ ਦੇ ਨਾਲ ਸਮਝਾਇਆ ਕਿ ਬਿਲਕੁਲ ਤੁਹਾਡੇ ਨਾਲ ਆ, ਸੋ ਇਹੀ ਉਮੀਦ ਸਾਨੂੰ ਵੀ ਚਾਹੀਦੀ ਹੈ ਤੁਹਾਡੇ ਨਾਲ। ਅਸੀਂ ਹਮੇਸ਼ਾ ਹਾਂ, 3 ਦਹਾਕਿਆਂ ਤੋਂ ਸਫ਼ਰ ਤੁਹਾਡੇ ਨਾਲ ਸਾਂਝਾ ਕੀਤਾ, ਇੱਥੋਂ ਤੱਕ ਤੁਸੀਂ ਪਹੁੰਚਾਇਆ ਸਾਨੂੰ, ਤੁਹਾਡੇ ਪਿਆਰ ਮੁਹੱਬਤ ਦੇ ਹਮੇਸ਼ਾ ਹੀ ਰਿਣੀ ਰਵਾਂਗੇ। ਸਵਾਗਤ ਹੈ ਅੰਜੂ ਜੀ, ਵੈਲਕਮ।
3: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵੱਲੋਂ ਬਹੁਤ ਬਹੁਤ ਪਿਆਰ ਪਿੰਡ ਕੀ ਸਤਿ ਸ੍ਰੀ ਅਕਾਲ ਐਂਡ ਹੈਪੀ ਥੈਂਕਸਗਿਵਿੰਗ ਡੇ ਟੂ
0: ਜੀ। ਥੈਂਕਸਗਿਵਿੰਗ ਡੇ ਦੇ ਮੌਕੇ ਤੇ ਸ਼ਾਮਾਂ ਪਈਆਂ ਨੇ, ਤੁਸੀਂ ਕਿਤੇ ਜਾ ਰਹੇ ਹੋ, ਆ ਰਹੇ ਹੋ, ਤੇ ਪਲੀਜ਼ ਡੋਂਟ ਡਰਿੰਕ ਐਂਡ
3: ਡਰਾਈਵ।
0: ਹਾਂਜੀ, ਉੱਚੀ ਬੋਲੋ,
3: ਡੋਂਟ ਡਰਿੰਕ ਐਂਡ ਡਰਾਈਵ ਜੀ।
0: ਤੁਸੀਂ ਭਾਰ ਕੀ ਘਟਾ ਲਿਆ, ਤੁਹਾਡੇ ਤੇ ਐਨਰਜੀ
3: ਨਹੀਂ? ਆਵਾਜ਼ ਤਾਂ ਦਿਲਵਾਈ ਠੀਕ ਠਾਕ ਹੈ।
0: ਹਾਂ, ਆਵਾਜ਼ ਤਾਂ ਠੀਕ ਹੈ, ਪਰ ਥੋੜਾ ਦਮ ਨਾ ਬੋਲਿਆ ਕਰੋ।
3: ਡੋਂਟ ਡਰਿੰਕ ਐਂਡ ਡਰਾਈਵ ਪਲੀਜ਼
0: ਪਲੀਜ਼। ਲਓ, ਬ੍ਰੇਕ ਤੋਂ ਬਾਅਦ ਵਾਪਸ ਹੋਣੇ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
5: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
6: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
5: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ, ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
6: ਡਾਊਨਲੋਡ ਕਰੋ CJMR 1320 ਦੀ ਐਪ, ਜਾਂ ਸੁਣੋ iHeart Radio ਤੇ।
5: ਇੱਥੋਂ ਤੱਕ ਕੀ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
6: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 6479107 1320 6479107 1320
5: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641

0: PM to 10 PM to see 24/7 IPTV TV apne business di promotion kara sakte ho aaj hi call karo 416 716 7094
1: jo aaya so chali si
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
3: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ
4: ਵਾਈਡ ਰੇਂਜ ਆਫ ਸਰਵਿਸਿਜ਼ ਵਿਜ਼ਡਮ ਟੂਥ ਰੂਟ ਕੈਨਾਲ ਡੈਂਚਰ
5: ਫਾਰ ਡੈਂਟਲ ਐਕਸਟ੍ਰੈਕਸ਼ਨ ਕਲੀਨਿੰਗ ਗਮ ਟ੍ਰੀਟਮੈਂਟ ਐਂਡ ਇੰਪਲਾਂਟ
3: SM ਸਪ੍ਰਿੰਗਡੇਲ ਡੈਂਟਲ ਸੈਂਟਰ 2260 ਬੋਵੇਡ ਡਰਾਈਵ ਈਸਟ ਬ੍ਰੈਂਪਟਨ ਬੋਵੇਡ ਜਿੰਗੂਸੀ ਡੈਂਟਲ ਸੈਂਟਰ 811 ਬੋਵੇਡ ਡਰਾਈਵ ਯੂਨਿਟ 17 ਬ੍ਰੈਂਪਟਨ ਕਾਲ 9057898266

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, इटोबिको। वधेरे जानकारी लई कॉल करो 416-213-1165 ते 416-213-1165।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ।
2: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਅ ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
1: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
3: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
4: ओ यार काव्या, होमो केयर होम्योपैथी फॉर बेटर हेल्थ।
5: जी कर तुसी अपनी बीमारी दे हल किसे होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
6: 6477602779 और विजिट 10 कॉटरेल बुलेवार्ड, यूनिट 104, ब्रैम्पटन।
7: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ, ਔਰ ਕਾਲ 9057962555 905-7695-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
8: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ, ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
7: CK ਲਿਕੁਇਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ। 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ। 16-ਪੀਸ ਡਿਨਰ ਸੈੱਟ 70 ਵਾਲਾ 35 ਦਾ, ਗੁਰਬਾਣੀ ਰੇਡੀਓ 100 ਦੇ 5, ਕੰਫਰਟ ਸੈੱਟ 20 ਡਾਲਰ ਦਾ, ਪਰਫਿਊਮ 20 ਡਾਲਰ ਦੇ 3, ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ, ਬ੍ਰਾਂਡਡ ਜੈਕਟ 15 ਨਾਲ ਦੀਆਂ, ਬੱਚਿਆਂ ਦੇ ਟੋਏ 50% ਆਫ, ਟ੍ਰਾਈ ਸਾਈਕਲ ਮਿਲੇਗਾ ਸਿਰਫ 40 ਡਾਲਰ ਦਾ, 7-ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ। 150 ਡਾਲਰ ਦੀ ਸ਼ੋਪਿੰਗ ਕਰੋ ਤੇ ਇਹ ਸੈੱਟ ਬਿਲਕੁਲ ਫ੍ਰੀ ਲਵੋ। 31 ਮੈਲਣੀ ਮੈਲਣੀ ਅਤੇ ਸਟੀਲ ਤੇ। ਇੰਡੀਆ ਰਜਾਣ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ। CK ਲਿਕੁਇਡੇਸ਼ਨ, ਨੰਬਰ ਟੂ ਕਾਲ 905-405-5555।

0: ਕੇ ਲਿਕੁਇਡੇਸ਼ਨ ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਮਟਨ। ਨੰਬਰ 905-799-0045 9057990045 ਇਲੈਕਟ੍ਰੋਨਿਕਸ।
1: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
2: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
3: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 4167498333 ਯਾਨੀ 416-749-8383। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।

0: ਲਾਲ ਤੋਂ ਚਿੱਟੇ ਹੋਏ ਨੇ ਅੱਜ ਕੱਲ ਲਹੂ ਭਰਾਵਾਂ ਦੇ, ਲਾਲ ਤੋਂ ਚਿੱਟੇ ਹੋਏ ਨੇ ਅੱਜ ਕੱਲ ਲਹੂ ਭਰਾਵਾਂ ਦੇ, ਦੁਨੀਆਦਾਰੀ ਸੀਨੇ ਲਾਉਂਦੇ ਰਹਿ ਗਏ ਰਿਸ਼ਤੇ ਨਾਵਾਂ ਦੇ। ਲਾਲ ਤੋਂ ਚਿੱਟੇ ਹੋਏ ਨੇ ਅੱਜ ਕੱਲ ਯਾਰੋ ਲਹੂ ਭਰਾਵਾਂ ਦੇ, ਦੁਨੀਆਦਾਰੀ ਸੀਨੇ ਲਾਉਂਦੇ ਤੇ ਰਹਿ ਗਏ ਰਿਸ਼ਤੇ ਨਾਵਾਂ ਦੇ। ਬੀਵੀ ਤੇ ਬੱਚਿਆਂ ਦੀ ਖਾਤਰ ਇਕ ਦੂਜੇ ਨੂੰ ਮਾਰਨ ਪਏ, ਗੈਰਾਂ ਤੋਂ ਵੀ ਗੈਰ ਹੋਏ ਨੇ ਪੁੱਤਰ ਸਕੀਆਂ ਮਾਵਾਂ ਦੇ। ਭੈਣ ਭਰਾ ਦਾ ਪਿਆਰ ਮੁਕਾ ਕੇ ਬਣੇ ਨੇ ਦੁਸ਼ਮਣ ਜਾਨਾਂ ਦੇ, ਗੱਜ ਗੱਜ ਥਾਂ ਦੀ ਖਾਤਰ ਯਾਰੋ ਭੁੱਕਣ ਰਿਸ਼ਤੇ ਸਾਵਾਂ ਦੇ। ਆਪਸ ਦੇ ਵਿਚ ਲੜ ਲੜ ਐਵੇਂ ਕੱਖੋਂ ਹੌਲੇ ਹੋ ਗਏ ਆ, ਕੱਲ ਤੱਕ ਜਿਹੜੇ ਥੰਮ ਸਨ ਯਾਰੋ ਇਕ ਦੂਜੇ ਦੀਆਂ ਬਾਹਾਂ ਦੇ। ਇਕ ਦੂਜੇ ਦੀਆਂ ਖੈਰਾਂ ਜਿਹੜੇ ਰੱਬ ਸੱਚੇ ਤੋਂ ਮੰਗਦੇ ਸਨ, ਰੋੜੇ ਬਣ ਗਏ ਨੇ ਇਰਸ਼ਾਦ ਉਹ ਇਕ ਦੂਜੇ ਦੀਆਂ ਰਾਵਾਂ ਦੇ। ਲਾਲ ਤੋਂ ਚਿੱਟੇ ਹੋਏ ਨੇ ਅੱਜ ਕੱਲ ਲਹੂ ਭਰਾਵਾਂ ਦੇ, ਦੁਨੀਆਦਾਰੀ ਸੀਨੇ ਲਾਉਂਦੇ ਰਹਿ ਗਏ ਰਿਸ਼ਤੇ ਨਾਵਾਂ ਦੇ, ਰਹਿ ਗਏ ਰਿਸ਼ਤੇ ਨਾਵਾਂ ਦੇ। ਇਰਸ਼ਾਦ ਖੋਕਰ ਸਾਹਿਬ ਦੀਆਂ ਇਹ ਸਤਰਾਂ, ਸਵਰਗੀ ਲਾਲ ਚੰਦ ਯਮਲਾ ਜੱਟ ਸਾਹਿਬ ਨੂੰ ਤੁਸੀਂ ਸੁਣਿਆ। ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ, ਵਾਕਈ ਚਿੱਟਾ ਹੋਇਆ। ਅੱਜ ਤੋਂ ਕਈ ਵਰੇ ਪਹਿਲਾਂ ਅਸੀਂ ਜਦੋਂ ਪਿੰਡਾਂ ਦੀਆਂ ਗਲੀਆਂ ਦੇ ਵਿਚ ਜਵਾਨ ਹੁੰਦੇ ਸਾਂ, ਅਜੇ ਬਚਪਨ ਦੇ ਵਿਚ ਹੁੰਦੇ ਸਾਂ, ਦੋ ਮੰਜੀਆਂ ਜੋੜ ਕੇ ਜਦੋਂ ਸਪੀਕਰ ਲੱਗਦੇ ਸੀ ਤੇ ਸਪੀਕਰ ਵਾਲੇ ਦੇ ਕੋਲ ਬਹਿ ਕੇ ਐਵੇਂ ਹੀ ਉਹਦੀ ਮਸ਼ੀਨ ਨੂੰ ਚਾਬੀ ਦੇਈ ਜਾਣਾ ਜਾਂ ਉਹਦੀਆਂ ਜਿਹੜੀਆਂ ਸੂਈਆਂ ਚੁਗੀ ਜਾਣੀਆਂ, ਹਨਾ। ਵਿਆਹ ਵਾਲੇ ਘਰ ਦੇ ਵਿਚ ਭਾਵੇਂ ਸੱਦਾ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ, ਸਪੀਕਰ ਜੋੜ ਕੇ ਜਦੋਂ ਸਪੀਕਰ ਲੱਗਦਾ ਸੀਗਾ ਤੇ ਫਿਰ ਮੰਜੇ ਜੋੜ ਕੇ ਸਪੀਕਰ ਲੱਗਦਾ ਸੀ ਤੇ ਪਿੰਡ ਦੇ ਬੱਚੇ ਜਾ ਕੇ ਬਹਿੰਦੇ ਸੀ। ਮੈਂ ਉਹਨਾਂ ਬੱਚਿਆਂ ਦੇ ਵਿਚੋਂ ਇੱਕ ਹਾਂ ਜਿਨ੍ਹਾਂ ਨੇ ਇਹ ਗੀਤ ਉਸ ਵਕਤ ਸੁਣਿਆ, ਚਿੱਟਾ ਹੋ ਗਿਆ ਲਹੂ ਭਰਾਵੋ, ਚਿੱਟਾ ਹੋ ਗਿਆ ਲਹੂ। ਸ਼ਾਇਦ ਉਸ ਵਕਤ ਸਾਨੂੰ ਬਚਪਨ ਦੇ ਵਿਚ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ ਕਿ ਚਿੱਟਾ ਕਿਉਂ ਲਹੂ ਹੋ ਗਿਆ। ਲਹੂ ਤਾਂ ਲਾਲ ਹੀ ਹੈ, ਲਹੂ ਦਾ ਰੰਗ ਲਾਲ ਹੈ, ਪਰ ਚਿੱਟਾ ਕਿਵੇਂ ਹੋ ਗਿਆ? ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ, ਤੁਸੀਂ ਵੀ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਗੇ ਕਿ ਵਾਕਿਆ ਯਾਰ ਸਾਨੂੰ ਉਦੋਂ ਉਹਨਾਂ ਗੱਲਾਂ ਦਾ ਪਤਾ ਨਹੀਂ ਸੀ, ਮਤਲਬ ਦਾ ਨਹੀਂ ਸੀ ਪਤਾ। ਇੱਕ ਗੀਤ ਲਾਲ ਚੰਦ ਯਮਲਾ ਜਾਪ ਦਾ ਹੈਗਾ, ਜਗਤੇ ਨੂੰ ਛੱਡ ਕੇ ਤੂੰ ਭਗਤੇ ਨਾ ਕਰ ਲੈ, ਜਿਣ ਤੇਰਾ ਹੋਣਾ ਹੈ ਸਹਾਈ। ਅਸੀਂ ਸੋਚਦੇ ਸੀ ਜਗਤੇ ਨੂੰ ਛੱਡ ਕੇ ਭਗਤੇ ਦਾ, ਭਗਤਾ ਵੀ ਨਾਮ ਆ ਜਗਤਾ ਵੀ ਨਾਮ ਆ, ਹਨਾ। ਕਈਆਂ ਗੀਤਾਂ ਦੇ ਮਤਲਬ ਬਾਅਦ ਚ ਪਤਾ ਲੱਗਦਾ ਵੀ ਜਗਤਾ ਕੀ ਹੈ ਤੇ ਭਗਤਾ ਕੀ ਹੈ। ਜਗਤ ਜਗ ਹੈ ਜੋ ਅਸੀਂ ਤੁਰੇ ਫਿਰਦੇ ਹਾਂ, ਜਗਤਾ ਜਗਤੇ ਨੂੰ ਛੱਡ ਕੇ ਭਗਤੇ ਨਾ ਕਰ, ਜਿਣ ਤੇਰਾ ਹੋਣਾ ਹੈ ਸਹਾਈ। ਰੱਬ ਦਾ ਨਾਂ ਲਿਆ ਕਰ, ਚੰਗੀਆਂ ਗੱਲਾਂ ਕਰਿਆ ਕਰ, ਭਗਤਾਂ ਦੇ ਮਾਰਗ ਤੇ ਚੱਲਿਆ ਕਰ, ਜੇ ਉਸ ਸੱਚੇ ਰੱਬ ਤੋਂ ਕੁਝ ਮੰਗਣਾ। ਇਹ ਨਹੀਂ ਹੈ ਕਿ ਅਸੀਂ ਇਹ ਚੀਜ਼ ਨਾ ਮੰਨੀਏ, ਗੁਰਬਾਣੀ ਵੀ ਕਹਿੰਦੀ ਹੈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਕਹਿੰਦੇ ਹੈ ਨਾ। ਸ਼ਬਦ ਆਉਂਦੇ ਨੇ ਸਾਨੂੰ, ਸੁਨੇਹਾ ਦਿੰਦੇ ਨੇ, ਸੁਚੇਤ ਕਰਦੇ ਨੇ, ਪਰ ਅਸੀਂ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੇ ਕੱਢ ਦਿੰਦੇ ਹਾਂ। ਖੈਰ, ਪ੍ਰੋਗਰਾਮ ਆਪਣੇ ਚਾਲੇ ਚੱਲਦਾ ਜਾ ਰਿਹਾ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ, ਐਨੀ ਮੂਮੈਂਟ ਖਬਰਾਂ ਉਹਨਾਂ ਦੀ ਜ਼ਬਾਨੀ ਵੀ ਤੇ ਹਿੰਦੀ ਸਮਾਚਾਰ ਦਾ ਸਮਾਂ ਹੋ ਚੁੱਕਾ ਹੈ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ, ਔਰ ਤੁਸੀਂ ਕਿਵੇਂ ਸਾਨੂੰ ਸੁਣ ਰਹੇ ਹੋ, ਕਿਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਆਪਣਾ ਮੈਸੇਜ ਜਾਂ ਪਿਆਰਾ ਜਾਂ ਭੇਜ ਦਿਆ ਕਰੋ ਤੇ ਆਪਣੇ ਵਰਗੇ ਸੋਹਣੇ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਲਓ, ਸਾਡੇ ਆਲੇ ਦੁਆਲੇ ਕੈਨੇਡਾ ਦੇ ਵਿਚ, ਨਾਰਥ ਅਮਰੀਕਾ ਚ ਕੀ ਕੁਝ ਵਾਪਰਿਆ, ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਜਮਾਤ 1320 AM ਫ੍ਰੀਕਵੈਂਸੀ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਅਗਲਾ ਪੰਜਾਬ ਮੈਂ ਆਪਕੇ ਹੋਸਟ ਹੈਂ ਦੋਸਤ ਸੰਜੋ ਸਿੱਕਾ, ਪੇਸ਼ੇ ਖਿਦਮਤ ਹੈ ਆਪਕੀ ਨਜ਼ਰ ਮੈਂ ਆਜ ਕੇ ਮੁੱਖ ਸਮਾਚਾਰ। ਸਭ ਸੇ ਪਹਿਲੇ ਆਪਕਾ ਤਾਪਮਾਨ ਰਹੀ ਤਾਂ 19 degrees ਸੈਂਟੀਗ੍ਰੇਡ ਹੈ, ਕੱਲ ਕਾ ਹਾਇਸਟ 27 ਹੈ, ਲੋਵੈਸਟ 16। ਸੁਬਹ ਕੇ ਵਕਤ ਮੈਂ ਆਪ ਥੰਡਰ ਸਟੋਰਮਸ ਦੇਖੇਂਗੇ। ਖਬਰ ਕੀ ਸੁਰਖੀਆਂ, ਆਪ ਸਭ ਕੀ ਖਿਦਮਤ ਮੈਂ। ਐਮਰਜੈਂਸੀ ਮਦਦ ਕੇ ਲਿਏ ਕਾਲ ਕੀ ਗਈ ਥੀ 911 ਕੋ, ਜਿਸ ਮੇ ਕੀ ਕਨਫਿਊਜ਼ਨ ਥਾ, ਸਾਰੇ ਹੀ ਕ੍ਰਿਸਟਾ ਪਾਈਕ ਕੀ ਫੇਲਡ ਐਗਜੀਕਿਊਸ਼ਨ, ਜੋ ਕਿ ਉਨਕੋ ਲੀਥਲ ਇੰਜੈਕਸ਼ਨ ਲਗਾ ਕਰ ਉਨਕੀ ਮੌਤ ਕੀ ਸਜ਼ਾ ਸੁਣਾਈ ਗਈ ਥੀ। 911 ਕੋ ਵਹਾਂ ਸੇ ਕਾਲ ਕੀਆ ਗਿਆ ਥਾ, 911 ਨੇ ਸਮਝਾ ਕਿ ਕੋਈ ਐਸੀ ਹੀ ਨਿਊਸੈਂਸ ਕਾਲ ਹੈ, ਜਿਸ ਪੇ ਧਿਆਨ ਨਹੀਂ ਦਿਆ ਗਿਆ। ਰਿਕਾਰਡਿੰਗਸ ਬਤਾਤੀ ਹੈ ਕਿ ਪ੍ਰੈਸ਼ਸ ਮਿਨਟਸ ਥੇ, ਜੋ ਕਿ ਆਫੀਸ਼ਲ ਰਿਸਪੋਂਡਰਸ ਜੋ ਥੇ, ਉਨ੍ਹਾਂ ਨੇ ਕੋਸ਼ਿਸ਼ ਕੀ ਫਿਗਰ ਆਊਟ ਕਰਨੇ ਕੇ ਲਈ, ਰਿਕੁਐਸਟ ਐਮਰਜੈਂਸੀ ਹੈਲਪ ਕੀ ਜੋ ਹੈ ਐਗਜੀਕਿਊਸ਼ਨ ਚੈਂਬਰ ਸੀ ਆ ਰਹੀ ਹੈ ਕਿ ਲੀਗਲ ਹੈ ਕਿ ਨਹੀਂ, پہلی کال 8:40 پر آئی تھی سپٹمبر 30 کو. اس کے بعد قریب ہاف این آور کے بعد ان لوگوں کو معلوم پڑا کہ کال واقعی صحیح کال ہے. تو بعد میں رسپونڈرز جو کہ ایمرجنسی تھے ان کو پرزن گیٹ کے اندر سے بلایا گیا. اور ایمسٹرڈم جانے والی ایک فلائٹ کی جو تھی سیفٹی ریزنز کی وجہ سے سینٹ جانز نیوفاؤنڈ لینڈ میں اس کو اتارا گیا انجن ایشوز کی وجہ سے. اور یونائٹڈ ایئر لائنز نے کہا کہ فلائٹ یو اے 946 فرام واشنگٹن ڈی سی ٹو ایمسٹرڈم ڈائیورٹ کی گئی تھی یو ایس سینٹ جانز انٹرنیشنل ایئرپورٹ پہ, اور انجن ایشوز کے بطور سارے کے سارے پیسنجر جو اس میں تھے سیف اور سرکشت وہاں اس میں سے ایگزٹ کرائے گئے. مسیساگا کی میئر کی ریس جو اب ہیٹڈ اپ ہو چکی ہے. آئیے جانتے ہیں اس میں کچھ ہمیں کیا جاننا ہے اور انڈرسٹینڈ کرنا پڑے گا پلیئرز ہیں اس کے اندر. اور اس کے ساتھ ہی ساتھ بونی کروم بھی جو ہے دوبارہ سے ڈیپارچر کے بعد اس میں اپنی ریس میں دوبارہ نامانکن کیا ہے. ہاو کیرن پیرش جو تھی وہ نئی میئر انکمبنٹ ہے اس وقت جو کہ اپنی پوزیشن ہولڈ کر رہی ہیں. 80 کی ہیں اور سیکنڈ ٹرم آگے اتسک ہیں سیکنڈ ٹرم کے لیے. 14 کینڈیڈیٹس ہیں جو کہ اس وقت اس رائڈنگ کے لیے میئر کے لیے ہیں, جس میں سے کہ وارڈ 2 کے کاؤنسل ایلوین ٹیجو اور وارڈ 7 کی کاؤنسل دیپیکا دمریلا کا نام کافی آگے آیا ہوا ہے. اس کے ساتھ ہی ساتھ سکابرو چاہتا ہے کہ پرومسز جو ان کو ہیں پرومسز سے زیادہ دکھایا جائے گا میئر کی طرف سے اگر وہ میئر نیوکت ہوتے ہیں تو. الیکشن سائیکل کی انہوں نے بات کی ہے. اس کے ساتھ ہی سکابرو جو ہے ایک کی بیٹل گراؤنڈ ہے ٹورانٹو کی میئر کی ریس کے لیے. اولیویا چاؤ اور برادفورڈ کے درمیان کافی زیادہ پھنسواں مقابلہ چل رہا ہے. پرائم منسٹر مارک کارنی نے تھینکس گیونگ میسج میں ایڈریس کیا البرٹا کا سیپریشن ریفرنڈم. انہوں نے کہا کہ سیپریٹ ہونے سے کوئی بھی کنٹری پراسپر نہیں کرتی ہے. دوسری طرف فلوریڈا میں اگر آپ کی کوئی پراپرٹیز ہیں تو وہاں پر آئیے کیسے بدلاؤ ہو رہا ہے. کینیڈینز جو کہ ہیں جن کے گھر فلوریڈا میں اس وقت پروپوز پراپرٹی ٹیکس انکریز ہو رہا ہے. گورنر ڈی سینٹس نے کہا کہ ایلیمینیٹ ہٹائیں گے ٹیکسز پراپرٹی کے فلوریڈینز کے اوپر کم کریں گے اور آف لوڈ کریں گے جو ان کا کاسٹ ہے ان لوگوں کے اوپر جو کہ ہوم اونرز جو امریکہ میں نہیں رہتے ہیں یعنی کہ سنو برڈز یا پھر کوئی اور اترکت جنہوں نے فارنرز میں پراپرٹی خریدی ہوئی ہے. ایک ویکتی کی موت ہو گئی ہے رولر کوسٹر سے گرنے کے بطور. سکس فلیگز جو رولر کوسٹر کا تھا اوور جورجیا پولیس نے کہا ہے کہ وٹنسز نے کہا انہوں نے اس ویکتی کو وہاں سے گرتے ہوئے دیکھا ہے. اور میونسپل الیکشن کے ایڈوانس ووٹنگ کافی رائڈنگز میں شروع ہو جائے گی. اکتوبر 22 کو ہے ووٹس پہ اور اپنے آپ دیکھ کر جائیے کہ کہاں پر کب ووٹنگ ایڈوانس میں پہلے ہی ڈال سکتے ہیں. یہ تھا خبروں کا خاص بلٹن آپ سب کی خدمت میں. دیکھ رہے ہیں آپ سن رہے ہیں آپ ریڈیو پروگرام ٹی وی پروگرام رنگلا پنجاب میں آپ کی ہوسٹ اینڈ دوست انجو سکا.
1: تسی سن رہے ہو چاولا نیوز نیٹورک ٹورانٹو CNN ٹورانٹو. جیونا جا مرنا انسان دے ہتھ نہیں پرنتو اس سنسار تو تر گئے پرانی دا اس دیاں دھارمک رو ریتاں دے نال اس نو ودا کرنا ساڈے وس ہے. اپنی سنسکرتی اپنی دھارمک رو ریتاں مطابق انتم رسماں ویلے یاد رکھو. ریکسڈل دے وچ لوٹس فیونرل ہوم جتھے انتم درشنا تو لے کے دہ سنسکار دیاں رسماں اکو ہی چھت تھلے ہندیاں ہن. لوٹس فیونرل ہوم دا سارا سٹاف تہاڈی بھاشا پنجابی ہندی وی بولدا ہے. ودھیرے جانکاری لئی کال کرو سردار ہرمندر سنگھ ہنسی 647-547-8188
3: برامٹن میونسپل الیکشن سوموار 26 اکتوبر نو ہے. جی تسی ووٹنگ ڈے والے دن ووٹ نہیں پا سکتے تو تسی ایڈوانس ووٹنگ دے دن دوران پہلا ووٹ پا سکتے ہو. ایڈوانس ووٹنگ 9, 10, 11, 16 اور 17 اکتوبر نو ہوئے گی. ویک ڈیز وچ ووٹنگ دا سما دوپہر 12 تو لے کے رات دے 8 تک ہوئے گا. ویکینڈز نو سویرے 10 تو لے کے شام نو 5 تک تسی برامٹن وچ کسی بھی ایڈوانس ووٹنگ لوکیشن تے ووٹ پا سکتے ہو. ووٹ پاؤن لئی جے تھانو ووٹر نوٹس ملی ہے تا او اپنے نال لے کے آؤ. نال ہی اپنی پہچان دا ثبوت آئی ڈی لے کے آؤ جس اتے تھوڑا نام اتے ایڈریس لکھیا ہوئے. جے تھانو ووٹر نوٹس نہیں ملی تا ووٹ پاؤن لئی اپنی آئی ڈی نال لے کے آؤ. تسی اتے ہی اپنی ووٹر انفارمیشن اپ ڈیٹ کر سکتے ہو جا اپنی ووٹر انفارمیشن ایڈ کروا سکتے ہو. ووٹنگ لوکیشن ووٹر انفارمیشن اتے کینڈیڈیٹس دی لسٹ لئی برامٹن .ca/BramptonVotes تے جاؤ. اے میسج سٹی آف برامٹن والو ہے.
4: روز دے کھانے تو ہو گیا بور,
5: ٹرائی کرنا چاہتے ہو کچھ ہور؟
4: ताजे स्वाद में चाइनीज खाने लई आज ही पहुंचो एशिया गार्डन चाइनीज रेस्टोरेंट 2648 इस्लिंगटन एवेन्यू इटोबीको फोन नंबर 4167498333 यानी 416-749-8383 जे वधिया स्वाद ला चाइनीज है खाना ता एशिया गार्डन चाइनीज रेस्टोरेंट ही आना
5: एशिया गार्डन चाइनीज रेस्टोरेंट
6: मेरी हाथों में नौ नौ चूड़ियां है
7: आज ते चान नालो ज्यादा तू सोनी लग रही है
8: तुसी भी आओ अपनी खूबसूरती नु सजाओ स्टार प्रो टेक्सटाइल नाल
7: पाओ सूट साड़ीज लहंगा ज्वेलरी अते फैशन एक्सेसरीज
9: ब्यूटीफुल ज्वेलरी एंड मच मच मोर
7: आज ही पहुंचो
8: स्टार प्रो टेक्सटाइल 2659 इस्लिंगटन एवेन्यू एट एलबीएन कॉल 416-742-0010 416-742-0010
10: मैं हरसिमरन सिंह साडा शहर ब्रैम्पटन वध रहा है पर की साडियां सेवावां भी उसे रफ्तार नाल वध रही ने पुलिस पैरामेडिक्स रीजनल रोड्स पानी अते सुरक्षा सेवावां लई तुहाडी आवाज रीजन तक पहुंचाउणा मेरी तरजीह है वार्ड 9 अते 10 तों आई एम कैंडिडेट फॉर रीजनल काउंसलर आउण वाली 26 अक्टूबर नूं वोट फॉर चेंज वोट हरसिमरन सिंह
11: ऑथराइज्ड एंड पेड बाय द कैंपेन ऑफिस ऑफ हरसिमरन सिंह
12: नवरात्रि स्पेशल अनोखा अंदाज दी स्पेशल सेल लगन जा रही है लेडीज मेंस पार्टी वेयर ब्राइडल लहंगास सूट्स साड़ीज कुर्तीज अनस्टिच्ड सूट मटेरियल लेना होवे ते आज ही आओ सूट्स ते ड्रेसेस कस्टमाइज भी करवा सकते हो नवरात्रि स्पेशल घाघरा चोली जस्ट $50 मोर देन 20 इयर्स ऑफ एक्सपीरियंस मेंशन CJMR एंड गेट 20% ऑफ ऑन एवरी ड्रेस अनोखा अंदाज 6101 मेफील्ड रोड यूनिट 3 ग्राम Call 905-794-205.
13: मैं बलजिंदर सिंह नहल अपने ब्रैम्पटन ने सब कुछ देखा है सड़कां तो पार्कां तक ट्रैफिक तो सिटी सेवावां तक क्राइम तो करप्शन तक चंगा शहर सिर्फ वादियां नाल नहीं काम नाल बंदा है तुहाडे मुद्दे सिर्फ चोणा तक नहीं सिटी हाल तक लेके जाना मेरी जिम्मेवारी है वोट फॉर चेंज वोट फॉर बलजिंदर सिंह नहल सिटी कौंसलर कैंडिडेट वार्ड 9 एंड 10
11: ऑथराइज्ड एंड पेड बाय द कैंपेन ऑफिस ऑफ बलजिंदर सिंह नहल

0: पर 5 से 8 तक मनाओ दिवाली ब्रार्स के साथ। हैप्पी दिवाली।
1: मैं सुखमन सिंह तुहाड़ा वार्ड 9 एंड 10 तो रीजनल काउंसलर उम्मीदवार। मैं एक वकील हाँ, मैं कैनेडा की सब तो वड्डी लॉ फर्म विच काम करता हाँ। ब्रैम्पटन दे निवासी वधे हुए प्रॉपर्टी टैक्स अते क्राइम तो बहुत दुखी हैं। सानू रीजनल काउंसलर चाहिए जो इन्हां मुद्दियां दी आवाज उठावे। अक्टूबर 10 11 16 17 दी एडवांस वोटां ते मेनू वोट पाके कामयाब करो। फॉर मोर इन्फॉर्मेशन विजिट sukhmansangha.com। ऑथराइज बाय द सुखमन सिंह कैंपेन।
2: वाह भाभी जी मुबारकां, तुहाडा घर ते बहुत शानदार है। कारपेट्स, वुडन सब कमाल दे ने, लगदा है काफी खर्चा कीता है।
3: ए कमाल है जी, GTA फ्लोरिंग दा अफोर्डेबल प्राइस ते क्वालिटी दा समान। वड्डे शोरूम ते आओ, हार्डवुड कारपेट लैमिनेट टाइल्स दी खूबसूरत ते लार्ज वैरायटी पाओ। कॉल करो नव बराड़ नू 905-605-6805 905-605-6605।
4: GTA फ्लोरिंग कैनेडा।
5: GTA फ्लोरिंग कैनेडा।
6: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
7: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। Authorized by the Power Campaigns।
8: विश्वास प्रतीक नार रवि गुलाटी हुन नवे अंदाज विच। रवि गुलाटी लॉ ऑफिस लीगल सेवावां दा काम हो गया जे सौखा। मारो एक आवाज अजिहे कमां वास्ते। रियल एस्टेट क्लोजिंग, नोटराइजेशन, एफिडेविट्स, डेक्लेरेशन जां स्पॉन्सरशिप लेटर्स, पावर ऑफ अटर्नीज, बच्चियां लई कंसेंट लेटर्स। बैरिस्टर सोलिसिटर नोटरी पब्लिक रविंदर पाल सिंह गुलाटी 905-232-8700 905-232-8700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह बल्ले बल्ले।
9: HK Movers, home, offices, apartments and delivery, big or small, we move it all.
10: HK Movers,
9: local and long distance, we also ship cars, Kailor Transport and moving services.
10: For service with a smile, give us a call.
9: Call Mr. Harminder 416-524-6704.
10: 416-524-6704.
9: Visit 140 Advance Boulevard, Unit Number 10, Brampton.
11: Long distance moving specialist,
9: HK Movers.
12: HK Movers.
13: Field रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
14: Real news, real impact, showing you real world, CJMR 1320, CJMR 1320, Voice of the City.
15: You're listening to CNN Toronto, Chawla News Network Toronto.
16: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
17: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸੀਜਮਆਰ 1320 AM ਤੁਸੀਂ ਇਸ ਵਕਤ ਸੁਣ ਰਹੇ ਹੋ। ਹੁਣ ਤੱਕ ਤੁਸੀਂ ਖਬਰਾਂ ਦੇ 3 ਵਿਸ਼ੇਸ਼ ਬੁਲੇਟਿਨ ਹੁਣ ਤੱਕ ਸੁਣ ਚੁੱਕੇ ਹੋ ਤੇ ਲਓ ਫਿਰ ਗੱਲਾਂ ਬਾਤਾਂ ਲੈ ਕੇ ਸਾਡੇ ਨਾਲ ਹਾਜ਼ਰ ਨੇ ਸਰਦਾਰ ਗੁਰਨਾਮ ਸਿੰਘ ਜੀ, ਅਕੀਦਾ ਫਰੋਮ ਪੰਜਾਬ। ਤੇ ਪ੍ਰੋਗਰਾਮ ਦੇ ਵਿਚ ਤੁਹਾਡਾ ਕੋਈ ਵੀ ਸਵਾਲ ਕਰਨ ਨੂੰ ਦਿਲ ਕਰੇ ਤਾਂ ਖੁੱਲ੍ਹ ਕੇ ਕਰ ਸਕਦੇ ਹੋ 905-813-1320 ਤੇ ਕੀਦਾ ਸਾਹਿਬ ਦਾ ਕਰਦੇ ਆ ਸਵਾਗਤ ਤੇ ਫਿਰ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦੇ ਨਾਲ। ਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ।
18: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰਿਆਂ ਸਰੋਤਾਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਜੀ।
19: ਸਤਿ ਸ੍ਰੀ ਅਕਾਲ ਕੀਦਾ ਜੀ,
17: ਠੀਕ ਠਾਕ ਹੋ?
18: ਵਧੀਆ ਚਾਵਲਾ ਸਾਹਿਬ, ਫਸਟ ਕਲਾਸ।
17: ਕਿੱਦਾਂ ਲੰਘਿਆ ਵੀਕਐਂਡ?
18: ਵਧੀਆ ਚਾਵਲਾ ਸਾਹਿਬ, ਠੀਕ ਆ, ਆਮ ਜ਼ਿੰਦਗੀ ਆ, ਜ਼ਿੰਦਗੀ ਚੱਲਦੀ ਆ ਤੇ ਅੱਛਾ ਹੈ। ਮੌਸਮ ਠੰਡ ਹੋ ਗਿਆ ਕਿਉਂਕਿ ਬਾਰਿਸ਼ ਪੈ ਗਈ ਆ ਕਾਫੀ ਪੰਜਾਬ ਦੇ ਵਿਚ, ਬਾਰਿਸ਼ ਪੈਣ ਕਰਕੇ ਤੁਹਾਨੂੰ ਪਤਾ ਵੀ ਠੰਡ ਇਹਨਾਂ ਇਸ ਮਾਹੌਲ ਦੇ ਵਿਚ ਹੁਣ ਅੱਜ ਦਾ ਤਾਪਮਾਨ ਕਾਫੀ ਘੱਟ ਹੈ। ਪਹਿਲਾਂ ਜਿਹਨੇ ਕਿ ਨਾ ਗਰਮੀ ਹੁੰਦੀ ਸੀਗੀ ਸਵੇਰੇ ਸਵੇਰੇ ਜਾਂ ਸ਼ਾਮ ਨੂੰ ਵੀ ਗਰਮੀ ਹੁੰਦੀ ਸੀ, ਹੁਣ ਸਵੇਰੇ ਵੀ ਦਿਨ ਚ ਵੀ ਠੰਡ ਹੈ, ਕਾਫੀ ਵਧੀਆ ਮੌਸਮ ਬਣ ਗਿਆ। ਫਿਰ ਇਹ ਦਿਨਾਂ ਦਾ ਮੌਸਮ ਥੋੜਾ ਜਿਹਾ ਹੈਲਥ ਵਾਸਤੇ ਵੀ ਖਰਾਬ ਹੁੰਦਾ, ਜੇ ਮੌਸਮ ਅਚਾਨਕ ਹੀ ਚੇਂਜ ਹੋ ਜਾਵੇ ਤਾਂ ਥੋੜੀ ਪ੍ਰੋਬਲਮ ਆ ਜਾਂਦੀ ਹੈ। ਤੇ ਚਲੋ ਏਦਾਂ ਸਲਾਹ ਹੀ ਹੁੰਦੀ ਹੈ ਡਾਕਟਰਾਂ ਦੀ ਕਿ ਥੋੜਾ ਅਹਿਤਿਆਤ
17: ਹੁਣ ਤੁਸੀਂ ਤੇ ਚੱਲ ਰਿਹਾ ਜੀ ਚੱਕੜ, ਤੁਸੀਂ ਤੇ ਠੀਕ ਹੋ, ਅੱਜ ਗੜਾ ਖਰਾਬ ਹੋ ਗਿਆ, ਹੁਣ ਮੌਸਮ ਤੁਹਾਡਾ ਤਾਂ ਠੀਕ ਹੋ ਜਾਣਾ। 9058131320 ਲਓ ਕੁਸ਼ਚਨ ਤੁਸੀਂ ਕਰਨਾ ਚਾਹੋ ਦੋਸਤੋ, 905-813-1320। ਹਾਂਜੀ ਹਾਂਜੀ
12: ਜੀ, ਅਕੀਦਾ ਜੀ ਗੱਲਬਾਤ ਕਰਾਂਗੇ ਚਰਚਿਤ ਵਿਸ਼ੇ ਪ੍ਰੋਟੈਸਟ ਤੋਂ ਬਾਅਦ ਹੁਣ ਵਿਰੋਧੀ ਧਿਰ ਦਾ ਰਾਹੁਲ ਦੀ ਅਗਵਾਈ ਦੇ ਵਿਚ ਮਾਰਚ ਸੁਪਰੀਮ ਕੋਰਟ ਤੱਕ ਕੀ ਰਿਹਾ ਨਤੀਜਾ?
18: ਨਤੀਜਾ ਤਾਂ ਖੈਰ ਅਜੇ ਵਿਚ ਹੀ ਹੈ ਜੀ। ਸੁਪਰੀਮ ਕੋਰਟ ਨੇ ਜਿਹੜਾ ਕਿ ਆਪਣਾ ਕੱਲ ਗਏ ਆ, ਪਹਿਲਾਂ ਸੋਚਣਾ ਇਹਨਾਂ ਨੇ ਵਿਰੋਧੀ ਧਿਰ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਸੁਪਰੀਮ ਕੋਰਟ ਨੂੰ ਇਕ ਪੱਤਰ ਲਿਖਿਆ ਸੀ। ਪੱਤਰ ਵਿਚ ਬੇਨਤੀ ਕੀਤੀ ਸੀ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ, ਤੇ ਉਨ੍ਹਾਂ ਨੇ ਜਿਹੜਾ ਮਿਲਣ ਤੋਂ ਇਨਕਾਰ ਹੀ ਕੀਤਾ ਕਹਿ ਸਕਦੇ ਹਾਂ ਆਪਾਂ। ਉਨ੍ਹਾਂ ਨੇ ਚਿੱਠੀ ਭੇਜੀ ਇਕ, ਉਹ ਚਿੱਠੀ ਦੇ ਜਵਾਬ ਵਿਚ ਰਾਹੁਲ ਗਾਂਧੀ ਨੂੰ, ਮਲਕਾਜ ਖੜਗੇ ਨੂੰ ਚੀਫ ਜਸਟਿਸ ਸਾਹਿਬ ਨੇ, ਉਨ੍ਹਾਂ ਨੇ ਕਿਹਾ ਕਹਿੰਦੇ ਵੀ ਮੇਰਾ ਇਹਦੇ ਵਿਚ ਕੋਈ ਕੰਮ ਨਹੀਂ ਹੈਗਾ ਤੁਹਾਡੇ ਇਸ ਮਾਮਲੇ ਵਿਚ, ਕਿ ਜਿਹੜੀ ਤੁਸੀਂ ਪਟੀਸ਼ਨ ਪਾਈ ਪਹਿਲੀ ਅਦਾਲਤ ਵਿਚ ਕਾਰਵਾਈ ਚੱਲ ਰਹੀ ਆ ਜਿਹੜਾ ਤੁਸੀਂ ਮਿਲਣਾ ਚਾਹੁੰਦੇ ਜਿਸ ਮਾਮਲੇ ਬਾਰੇ, ਜੇ ਪਹਿਲਾਂ ਕੋਈ ਅਦਾਲਤ ਵਿਚ ਕਾਰਵਾਈ ਨਾ ਚੱਲਦੀ ਹੋਵੇ ਤੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਤਾਂ ਮੈਂ ਤੁਹਾਨੂੰ ਜ਼ਰੂਰ ਮਿਲਦਾ। ਤੁਸੀਂ ਪਹਿਲਾਂ ਹੀ ਜਿਹੜੀ ਇਹ ਗੱਲਬਾਤ ਚੱਲ ਰਹੀ ਆ ਕਿ ਜੰਤਰ ਮੰਤਰ ਤੇ ਬੈਠਣ ਦਾ ਉਹ ਦਿੱਤੀ ਜਾਵੇ ਇਜਾਜ਼ਤ ਨਾ ਦਿੱਤੀ ਜਾਵੇ, ਤੇ ਹੋਰ ਜਿਹੜੀਆਂ ਵੀ ਗੱਲਾਂ ਤੁਸੀਂ ਜੋ ਕਾਰਵਾਈ ਕੀਤੀ ਆ ਉਹਦੇ ਉੱਪਰ ਕਾਰਵਾਈ ਕਰਾਉਣ ਵਾਸਤੇ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿਚ ਤੁਸੀਂ ਜੋ ਮੈਨੂੰ ਮਿਲਣਾ ਚਾਹੁੰਦੇ ਹੋ ਮੈਂ ਤੁਹਾਨੂੰ, ਉਹ ਤਾਂ ਆਪਾਂ ਗਲਤ ਚੱਲ ਰਹੀ ਆ ਵੀ ਮੈਂ ਤੁਹਾਨੂੰ ਇਸ ਕਰਕੇ ਮੇਰਾ ਕੋਈ ਕੰਮ ਨਹੀਂ ਇਹਦੇ ਵਿਚ ਹੈਗਾ ਤੇ ਤੁਸੀਂ ਕੁਝ ਵੀ ਅਗਲੀ ਕਾਰਵਾਈ ਆਪਣਾ ਕਰ ਸਕਦੇ ਹੋ। ਜਿਸ ਤਹਿਤ ਉਹਨਾਂ ਨੇ ਕੱਲ ਫਿਰ ਮਾਰਚ ਕੀਤਾ ਸੁਪਰੀਮ ਕੋਰਟ ਤੱਕ, ਮਾਰਚ ਕਰਦਿਆਂ ਉਹਨਾਂ ਨੇ ਇੱਕ ਪਟੀਸ਼ਨ ਦਾਖਲ ਕੀਤੀ ਆ ਸੁਪਰੀਮ ਕੋਰਟ ਦੇ ਵਿਚ, ਪਟੀਸ਼ਨ ਦਾਖਲ ਕੀਤੀ ਆ ਉਹਦੇ ਵਿਚ ਕਾਂਗਰਸ ਪ੍ਰਧਾਨ ਨੇ ਮਲਕਾਰਜਨ ਖੜਗੇ ਤੇ ਜਿਹੜਾ ਉਹਦੇ ਰਾਹੁਲ ਗਾਂਧੀ ਨੇ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਗਾਤਾ ਰਾਏ ਨੇ ਤੇ 10 ਜਣੇ ਹੋਰ ਨੇ, ਉਹਨਾਂ ਨੇ ਦਾਇਰ ਕਰਕੇ ਪਟੀਸ਼ਨ ਤੇ ਮਾਨਯੋਗ ਅਦਾਲਤ ਦਾ ਦਖਲ ਮੰਗਿਆ ਉਹਦੇ ਵਿਚ, ਤੇ ਦਖਲ ਵੀ ਉਹਦੇ ਵਿਚ ਤੁਸੀਂ ਆਓ ਤੇ ਸਾਡੀ ਜਿਹੜੀ ਕਿ ਉਹ ਪਟੀਸ਼ਨ ਦੇ ਵਿਚ ਕਿਹਾ ਗਿਆ ਉਹਨਾਂ ਨੇ ਕਿ ਜੰਤਰ ਮੰਤਰ ਤੇ ਬੈਠਣ ਤੋਂ ਮਨਾ ਕੀਤਾ ਗਿਆ, ਇਹ ਵੀ ਗਲਤ ਹੈ। ਤੇ ਦੂਜਾ ਗਿਆਨੇਸ਼ ਕੁਮਾਰ ਨੂੰ ਵਰਤਿਆ ਜਾ ਰਿਹਾ, ਤੀਜਾ ਵੋਟ ਚੋਰੀ ਨਾਲ ਸਰਕਾਰਾਂ ਬਣ ਰਹੀਆਂ ਨੇ, ਤੇ ਚੌਥਾ SIR ਦੇ ਵਿਚ ਵੋਟਾਂ, ਏਦਾਂ ਉਹਨਾਂ ਨੇ ਕੋਈ ਕਈ ਸਾਰੇ ਦੋਸ਼ ਲਾ ਕੇ ਪਟੀਸ਼ਨ ਪਾ ਕੇ ਸਰਕਾਰ ਦੇ ਖਿਲਾਫ਼ ਇੱਕ ਤਰ੍ਹਾਂ ਦੀ ਆਪਣੀ ਆਵਾਜ਼ ਬੁਲੰਦ ਕੀਤੀ ਆ। ਤੇ ਇਸੇ ਤਰੀਕੇ ਨਾਲ ਕੱਲ ਜਿਹੜਾ ਮਾਰਚ ਦੇ ਵਿਚ ਅਖਿਲੇਸ਼ ਵੀ, ਕੱਲ ਪਹਿਲਾਂ ਅਖਿਲੇਸ਼ ਸ਼ਾਮਲ ਨਹੀਂ ਹੋ ਰਿਹਾ ਸੀਗਾ ਤੇ ਵਿਰੋਧੀ ਧਿਰ ਕਹਿ ਰਹੀ ਸੀ ਕਹਿੰਦੇ ਵੀ ਅਖਿਲੇਸ਼ ਨਹੀਂ ਮੰਨ ਰਿਹਾ ਰਾਹੁਲ ਗਾਂਧੀ ਦੀ ਪ੍ਰਧਾਨਗੀ ਨੂੰ, ਤੇ ਕੱਲ ਅਖਿਲੇਸ਼ ਵੀ ਆ ਗਿਆ, ਕੱਲ ਤੇਜਸਵੀ ਵੀ ਆ ਗਿਆ ਉਹਦੇ ਵਿਚ, ਕੱਲ ਜਿਹੜਾ ਆਇਸ਼ਾ ਦੀ ਆਗੂ ਹੈਗਾ ਨੇਹਾ ਬੋਰਾ ਉਹ ਵੀ ਆ ਗਈ ਆ, ਤੇ ਕਾਫੀ ਸਾਰੇ ਨੇਤਾ ਰੋਡ ਤੇ ਪੈਦਲ ਚੱਲ ਕੇ ਹੀ ਮਾਰਚ ਕੀਤਾ ਉਹਨਾਂ ਨੇ, ਤੇ ਇਹ ਕਾਫੀ ਕਾਫੀ ਕੁਝ ਕੱਲ ਹੋਇਆ ਹੈਗਾ। ਵੈਸੇ ਰਾਹੁਲ ਗਾਂਧੀ ਨੇ ਕਿਹਾ ਕੱਲ ਕਿ ਗਿਆਨੇਸ਼ ਕੁਮਾਰ ਨੂੰ ਜੋ ਪੱਤਰਕਾਰਾਂ ਨੇ ਗੱਲਬਾਤ ਪੁੱਛੀ, ਪ੍ਰੈਸ ਕਾਨਫਰੰਸ ਕੀਤੀ ਮਾਰਚ ਤੋਂ ਪਹਿਲਾਂ, ਤਕਰੀਬਨ 30-35 ਮਿੰਟ ਪ੍ਰੈਸ ਕਾਨਫਰੰਸ ਹੋਈ ਰਾਹੁਲ ਗਾਂਧੀ ਦੀ, ਉਹਦੇ ਵਿਚ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਗਿਆਨੇਸ਼ ਕੁਮਾਰ ਦੇ ਖਿਲਾਫ ਕਿਉਂ? ਕਹਿੰਦਾ ਗਿਆਨੇਸ਼ ਕੁਮਾਰ ਦੇ ਖਿਲਾਫ਼ ਨਹੀਂ ਅਸੀਂ ਹੈਗੇ, ਅਸੀਂ ਸਰਕਾਰ ਵੱਲੋਂ ਗਿਆਨੇਸ਼ ਕੁਮਾਰ ਨੂੰ ਵਰਤਿਆ ਜਾ ਰਿਹਾ ਉਸ ਤਰੀਕੇ ਨਾਲ। ਉਹ ਕਹਿੰਦਾ ਤੁਹਾਡੀ ਗਿਆਨੇਸ਼ ਕੁਮਾਰ ਨਾਲ ਕਦੇ ਗੱਲ ਨਹੀਂ ਹੋਈ? ਉਹ ਕਹਿੰਦਾ ਹਾਂ ਹਾਂ, ਮੈਨੂੰ ਗਣੇਸ਼ ਕੁਮਾਰ ਨੇ ਕਈ ਵਾਰੀ ਗੱਲ ਕੀਤੀ ਹੈ, ਮੇਰੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਮੇਰੇ ਨਾਲ ਕਾਫੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ, ਇਸ ਕਰਕੇ ਉਹ ਸਾਡੀ ਹਰ ਗਤੀਵਿਧੀ ਨਜ਼ਰ ਰੱਖ ਰਹੇ ਨੇ, ਹੁਣ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ, ਮੇਰੀ ਪ੍ਰੈਸ ਕਾਨਫਰੰਸ ਨੂੰ ਵੀ ਦੇਖ ਰਹੇ ਨੇ ਉਹ। ਤੇ ਉਹ ਕਹਿੰਦੇ ਨੇ ਕਿ ਉਹਨੇ ਰਾਹੁਲ ਗਾਂਧੀ ਨੇ ਕਿਹਾ, ਕਹਿੰਦੇ ਸਿੱਧਾ ਇਹ ਗੱਲ ਕਹਿੰਦੇ ਗਿਆਨੇਸ਼ ਕੁਮਾਰ ਅਪਰਾਧੀ ਨਹੀਂ ਹੈਗਾ, ਪਰ ਉਸਨੇ ਅਪਰਾਧ ਕੀਤਾ ਕਿਉਂਕਿ ਉਸ ਤੋਂ ਅਪਰਾਧ ਕਰਾਇਆ ਗਿਆ ਸਰਕਾਰ ਵੱਲੋਂ। ਅਸੀਂ ਇਹ ਕਹਿੰਦੇ ਹਾਂ ਗਿਆਨੇਸ਼ ਕੁਮਾਰ ਨੂੰ ਕਿ ਉਹ ਆਉਣ ਤੇ ਉਹ ਆ ਕੇ ਸਾਡੇ ਗਵਾਹ ਬਣਨ ਤੇ ਸਰਕਾਰ ਦੇ ਖਿਲਾਫ ਗਵਾਹ ਬਣਨ ਤੇ ਇਸ ਤਰੀਕੇ ਨਾਲ ਉਹ ਅਸਤੀਫਾ ਦੇਣ ਤੇ ਅਸੀਂ ਸਾਡਾ ਉਹਨਾਂ ਨਾਲ ਕੋਈ ਫਿਰ ਵੈਰਵੋਧ ਨੀ ਹੈਗਾ ਜੇ ਗਵਾਹ ਸਾਡੇ ਬਣ ਜਾਂਦੇ ਆ ਤੇ ਆਹ ਦੇਖ ਲਓ ਕਹਿੰਦਾ ਸਰਕਾਰ ਨੇ ਦਿੱਲੀ ਨੂੰ ਜੇਲ੍ਹ ਬਣਾ ਦਿੱਤਾ ਰੱਖ ਕੇ ਤੇ ਜੇਲ੍ਹ ਸਾਰੀ ਦਿੱਲੀ ਜੇਲ੍ਹ ਬਣ ਚੁੱਕੀ ਆ ਹੁਣ ਥਾਂ ਥਾਂ ਤੇ ਪੁਲਿਸ ਥਾਂ ਥਾਂ ਤੇ ਬੈਰੀਕੇਡ ਥਾਂ ਥਾਂ ਤੇ ਲੱਗੇ ਹੋਏ ਨੇ ਤੇ ਵੈਸੇ ਚਾਵਲਾ ਸਾਹਿਬ ਜੇ ਆਪਾਂ ਆਖੀਏ ਟੋਟਲੀ ਗੱਲ ਤਾਂ ਕੱਲ ਜਿਹੜਾ ਸਰਕਾਰ ਨੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨਾ ਬੈਨ ਕਰਤਾ
17: ਜੀ ਬਿਲਕੁਲ ਲੋਕਤੰਤਰ ਸ਼ੂ ਮੰਤਰ ਨਵਾਂ ਜਵਾਨਾਂ ਲਿਖਦਾ ਕਿ ਲੋਕਤੰਤਰ ਸ਼ੂ ਮੰਤਰ ਤੇ ਉਹ ਕਹਿੰਦੇ ਵੀ ਸਾਨੂੰ ਮਾਊਂਟ ਐਵਰੈਸਟ ਤੇ ਭੇਜ ਦੋ ਹਾਂਜੀ ਇਹ ਬੜਾ ਵੱਡਾ ਇਹਦਾ ਮਤਲਬ ਜਿਹੜਾ ਹਿਸਟਰੀ ਰਹੀ ਹੈ ਭਾਵੇਂ ਬੜੇ ਵੱਡੇ ਵੱਡੇ ਵੱਡੇ ਇੱਥੇ ਜਿਹੜੇ ਨੇ ਉਹ ਕਹਿ ਲੋ ਕਿ ਪ੍ਰਦਰਸ਼ਨ ਹੋਏ ਨੇ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਮੇਬੀ
18: ਪ੍ਰਦਰਸ਼ਨ ਤਾਂ ਹੋਏ ਨੇ ਚਲੋ ਅੰਨਾ ਹਜ਼ਾਰ ਦਾ ਪ੍ਰਦਰਸ਼ਨ ਜਿਹੜਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਸੀਗਾ 5 ਤੇ 9 ਅਪ੍ਰੈਲ ਨੂੰ ਸ਼ੁਰੂ ਹੋਇਆ ਸੀਗਾ ਉਹ ਤੇ 2011 ਦੇ ਵਿਚ ਉਹ ਹੋਇਆ ਨਿਰਭਯਾ ਨਿਆਏ ਜਿਹੜਾ ਕਿ ਨਿਰਭਯਾ ਨੂੰ ਨਿਆਂ ਦਵਾਉਣ ਵਾਸਤੇ ਅੰਦੋਲਨ ਹੋਇਆ ਸੀਗਾ ਦਸੰਬਰ 2012 ਵਿਚ ਇੱਥੇ ਹੋਇਆ ਉਹ ਵਨ ਰੈਂਕ ਵਨ ਪੈਨਸ਼ਨ ਓ ਆਰ ਓ ਪੀ ਅੰਦੋਲਨ ਜੂਨ 2015 ਤੋਂ ਹੋਇਆ ਸ਼ੁਰੂ ਤਾਮਿਲਨਾਡੂ ਦੇ ਕਿਸਾਨਾਂ ਦਾ ਅੰਦੋਲਨ ਵੀ ਮਾਰਚ ਅਪ੍ਰੈਲ 2017 ਵਿਚ ਇੱਥੋਂ ਹੋਇਆ 40 ਦਿਨ ਚੱਲਿਆ ਸੀ 40 ਦਿਨ ਉਹ ਸੀ ਏ ਏ ਦੇ ਖਿਲਾਫ਼ ਜਿਹੜਾ ਹੈਗਾ ਉਹ ਅੰਦੋਲਨ ਵੀ ਇੱਥੇ ਹੋਇਆ 19 ਦਸੰਬਰ 2019 ਨੂੰ ਇਹ ਵੀ ਕਾਫ਼ੀ ਲੰਮਾ ਸਮਾਂ ਚੱਲਿਆ ਸੀਗਾ ਮਹਿਲਾ ਪਹਿਲਵਾਨ ਹੈਗੇ ਆ ਉਹਨਾਂ ਦੇ ਉਹਨਾਂ ਦਾ ਪ੍ਰਦਰਸ਼ਨ ਵੀ ਇੱਥੇ ਹੋਇਆ 18 ਤੋਂ ਲੈ ਕੇ 21 ਜਨਵਰੀ 2023 ਨੂੰ ਚੱਲਿਆ ਸੀਗਾ ਉਹ ਮਹਿਲਾ ਪਹਿਲਵਾਨਾਂ ਦਾ ਦੁਬਾਰਾ ਫੇਰ ਪ੍ਰਦਰਸ਼ਨ ਸ਼ੁਰੂ ਹੋਇਆ ਉਹ ਵੀ 23 ਅਪ੍ਰੈਲ 2023 ਨੂੰ ਸ਼ੁਰੂ ਹੋਇਆ ਸੀ ਜੇ ਪੀ ਦਾ ਜਿਹੜਾ ਕਿ ਅੰਦੋਲਨ ਹੁਣੇ ਖਤਮ ਹੋਇਆ ਸੀਗਾ ਧਰਮਿੰਦਰ ਪ੍ਰਧਾਨ ਦੇ ਖਿਲਾਫ਼ 20 ਜੂਨ ਨੂੰ ਉਹ ਵੀ ਇੱਥੇ ਹੀ ਚੱਲਿਆ ਤੇ ਇਸੇ ਤਰੀਕੇ ਨਾਲ ਚਾਵਲਾ ਸਾਹਿਬ ਜੇ ਆਪਾਂ ਆਖੀਏ ਕਿ ਇਹ ਜਿਹੜਾ ਬੈਨ ਹੁਣ ਕਿਹਾ ਕਿ ਤੁਸੀਂ ਰਾਮਲੀਲਾ ਮੈਦਾਨ ਦੇ ਵਿੱਚ ਕਰ ਸਕਦੇ ਹੋ ਜਿਹੜਾ ਕਿ ਇਹ ਜਿਹੜਾ ਜੰਤਰ ਮੰਤਰ 1.5 ਕਿਲੋਮੀਟਰ ਦੂਰ ਆ ਜੀ ਲੋਕ ਸਭਾ ਤੋਂ ਤੇ ਜਿਹੜਾ ਰਾਮਲੀਲਾ ਮੈਦਾਨ ਹੈਗਾ ਉਹ 3 ਕਿਲੋਮੀਟਰ ਦੂਰ ਆ ਉੱਥੇ ਕਰ ਸਕਦੇ ਹੋ ਪ੍ਰਦਰਸ਼ਨ ਬਰਾੜੀ ਗਰਾਊਂਡ ਕਰ ਸਕਦੇ ਹੋ ਪੂਰਬੀ ਦਿੱਲੀ ਦਾ ਸੀ ਬੀ ਡੀ ਗਰਾਊਂਡ ਹੈਗਾ ਉੱਥੇ ਕਰ ਸਕਦੇ ਹੋ ਬਰਾੜੀ ਗਰਾਊਂਡ ਤਾਂ ਤੇ ਸੂਰਬ ਦਿੱਲੀ ਦਾ ਜਿਹੜਾ ਸੀ ਬੀ ਉਹ ਤਾਂ ਦੂਜੇ ਪਾਸੇ ਚਲਿਆ ਗਿਆ ਲੋਕ ਸਭਾ ਤੋਂ ਉੱਥੇ ਦਾ ਕਰਨ ਦਾ ਮਤਲਬ ਹੀ ਨਹੀਂ ਬਣਦਾ ਤੇ ਉੱਥੇ ਭੇਜਤਾ ਤੁਸੀਂ ਤੇ ਜਦਕਿ ਇੱਥੇ ਬਹੁਤ ਜ਼ਿਆਦਾ ਅੰਦੋਲਨ ਹੋਏ ਨੇ ਚਾਵਲਾ ਸਾਹਿਬ ਇੱਥੇ ਅਸਲ ਚ 1988 ਵਿਚ ਮਹਿੰਦਰ ਸਿੰਘ ਟਕੈਤ ਜਿਹੜਾ ਕਿਸਾਨ ਆਗੂ ਸੀਗਾ ਉਸ ਨੇ ਬੋਟ ਕਲੱਬ ਦੇ ਵਿਚ ਕੀਤਾ ਸੀਗਾ 88 ਵਿਚ ਬਹੁਤ ਵੱਡਾ ਅੰਦੋਲਨ ਹੋਇਆ ਸੀਗਾ 88 ਦੇ ਵਿਚ ਤੇ ਬੋਟ ਕਲੱਬ ਵਿਚ ਹੁਣ ਕਰਕੇ ਫਿਰ ਲੋਕ ਸਭਾ ਨੂੰ ਕਾਫੀ ਦਿੱਕਤ ਆ ਗਈ ਸੀਗੀ ਪ੍ਰੋਬਲਮਾਂ ਵੱਡੀਆਂ ਆ ਗਈਆਂ ਸੀਗੀਆਂ ਫਿਰ ਸਰਕਾਰ ਨੇ ਫੈਸਲਾ ਕੀਤਾ ਕਿ ਨਹੀਂ ਇਹਨੂੰ ਤੁਸੀਂ ਜੰਤਰ ਮੰਤਰ ਤੇ ਕਰ ਸਕਦੇ ਹੋ ਫਿਰ 1993 ਵਿਚ ਮਹਿੰਦਰ ਟਕੈਤ ਨੇ ਜੰਤਰ ਮੰਤਰ ਤੇ ਕੀਤਾ ਸੀਗਾ ਜਿਹੜਾ ਇਹ ਪ੍ਰਦਰਸ਼ਨ ਸੀਗਾ ਇਹ ਉੱਥੇ ਉਹਨੇ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੰਤਰ ਮੰਤਰ ਪੱਕਾ ਹੋ ਗਿਆ ਸੀ ਹੁਣ ਇਹਨਾਂ ਨੇ ਕਮੇਟੀ ਬਣਾਈ ਸੀ ਇੱਕ ਲੋਕ ਸਭਾ ਕਮੇਟੀ ਬਣਾਈ ਸੀ ਕਿ ਜੰਤਰ ਮੰਤਰ ਵਾਸਤੇ ਕਿੱਥੇ ਥਾਂ ਬਣਾਈ ਜਾਵੇ ਕਿ ਆਹ ਥਾਂ ਹੀ ਠੀਕ ਹੈ ਜੰਤਰ ਮੰਤਰ ਉਹ ਕਮੇਟੀ ਨੇ ਫੈਸਲਾ ਕੀਤਾ ਕਿ ਨਹੀਂ ਇਹ ਜਿਹੜਾ ਅੱਗੇ ਤੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਹੈਗਾ ਉਹ ਜੰਤਰ ਮੰਤਰ ਤੇ ਨਹੀਂ ਹੋਏਗਾ ਉੱਥੇ ਬੈਨ ਕਰ ਦਿੱਤਾ ਗਿਆ ਤੇ ਹੁਣ ਤੁਸੀਂ ਰਾਮਲੀਲਾ ਮੈਦਾਨ ਕਰ ਸਕਦੇ ਹੋ ਬਰਾੜੀ ਗਰਾਊਂਡ ਕਰ ਸਕਦੇ ਹੋ ਤੇ ਸੀ ਬੀ ਡੀ ਗਰਾਊਂਡ ਵਿਚ ਕਰ ਸਕਦੇ ਹੋ ਤੇ ਹੋਰ
17: ਜੇ ਰਾਮਲੀਲਾ ਤੁਸੀਂ 3 ਕਿਲੋਮੀਟਰ ਕਹਿੰਦੇ ਹੋ ਚਲੋ 3 ਕਿਲੋਮੀਟਰ ਕੋਈ ਬਹੁਤਾ ਦੂਰ ਨਹੀਂ ਹੁੰਦਾ ਸਰਕਾਰ ਦੇ ਤਾਂ ਵੈਸੇ ਵੀ ਜਿਹੜੇ ਮਹਿਲ ਹੁੰਦੇ ਨੇ ਜਿਹੜੇ ਉਹਨਾਂ ਦੀਆਂ ਕੰਧਾਂ ਜਿਹੜੀਆਂ ਨੇ ਗੂੰਗੀਆਂ ਬੋਲੀਆਂ ਹੀ ਹੁੰਦੀਆਂ ਨੇ ਅੰਦਰ ਆਵਾਜ਼ ਨਹੀਂ ਜਾਂਦੀ ਵੱਡੀਆਂ ਵੱਡੀਆਂ ਉੱਚੀ ਉੱਚੀ ਕਰਕੇ ਬੜੀਆਂ ਸਟਰੋਂਗ ਬਣਾਈ ਜਾਂਦੀ ਅੰਦਰ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚਦੀ ਉਹਨਾਂ ਦੇ ਥੰਮ ਬੜੇ ਮਜ਼ਬੂਤ ਹੁੰਦੇ ਨੇ 3 ਕਿਲੋਮੀਟਰ ਅੱਛਾ ਰਾਮਲੀਲਾ ਉਹੀ ਜਗ੍ਹਾ ਜਿੱਥੇ ਰਾਮਦੇਵ ਨੂੰ ਭੱਜਣਾ ਪਿਆ ਸੀ ਦਿੱਲੀ ਪੁਲਿਸ ਬੜੀ ਵਿਚਾਰੀ ਵਿਚਾਰੀ ਮੈਨੂੰ ਨਜ਼ਰ ਆ ਰਹੀ ਹੈ ਦਿੱਲੀ ਪੁਲਿਸ ਨੂੰ ਵਿਚਾਰੀ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨੂੰ ਆਪਣੀ ਰੱਖਿਆ ਵਾਸਤੇ ਗੁੰਡੇ ਰੱਖਣੇ ਪੈ ਰਹੇ ਔਰ ਉਹ ਗੁੰਡੇ ਸ਼ਰੇਆਮ ਕਹਿ ਰਹੇ ਨੇ ਕਿ ਅਸੀਂ ਪੁਲਿਸ ਦੀ ਰੱਖਿਆ ਵਾਸਤੇ ਆਏ ਹਾਂ ਪੁਲਿਸ ਵੀ ਵਿਚਾਰੀ ਹੋਈ ਨਾ ਇਹਦਾ ਮਤਲਬ ਉਹ ਗੁੰਡੇ ਪੁਲਿਸ ਨੇ ਦਿੱਲੀ ਦੇ ਵਿਚ ਜਿਵੇਂ ਸਾਡੇ ਪੰਜਾਬ ਦੇ ਵਿਚ ਬਲੈਕ ਕੈਟ ਪਾਲੇ ਸੀਗੇ ਹਾਂਜੀ ਔਰ ਮੈਂ ਕਿਸੇ ਅਫਸਰ ਦਾ ਨਾਂ ਨਾ ਲੈਂਦਾ ਤੁਹਾਨੂੰ ਪਤਾ ਹੀ ਆਲਮ ਸੈਣਾ ਵਰਗੇ ਜਿਹੜੇ ਨੇ ਹਾਂਜੀ ਬੋ ਆਦਮ ਕਰਦੇ ਸੀ ਆ ਗਿੱਲ ਦੇ ਕਿੰਨੇ ਸੀਗੇ ਸੰਧੂ ਦੇ ਕਿੰਨੇ ਸੀਗੇ ਦੂਜੇ ਤੀਜੇ ਦੇ ਕਿੰਨੇ ਸੀਗੇ ਹਾਂਜੀ ਆਦਮ ਬੋ ਕਰਦੇ ਸੀਗੇ ਪੁਲਿਸ ਦੀ ਵਰਦੀ ਦੇ ਵਿਚ ਆਉਂਦੇ ਸੀ ਤੇ ਮਤਲਬ ਜੋ ਉਹਨਾਂ ਨੇ ਕਰਨਾ ਸੀ ਕਰਦੇ ਸੀ ਇਸੇ ਤਰ੍ਹਾਂ ਇਹ ਕਿਉਂਕਿ ਉਹ ਪੁਲਿਸ ਵਾਲੇ ਰਾਤ ਨੂੰ ਨੌਜਵਾਨਾਂ ਦੀ ਵਰਦੀ ਚ ਵੀ ਆਉਂਦੇ ਸੀ, ਸਿੱਖਾਂ ਦੇ ਭੇਸ ਦੇ ਵਿਚ ਵੀ ਆਉਂਦੇ ਸੀ। ਮੈਂ ਨੀ ਕਹਿ ਰਿਹਾ ਵੀਡੀਓ ਬੜੀਆਂ ਪਈਆਂ ਨੇ ਕਿਸੇ ਨੂੰ, ਚਾਹੀਦੀ ਹੋਵੇ ਤੇ ਭੇਜ ਦਾਂਗੇ ਹਾਂਜੀ। ਔਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਬਿਆਨ ਤੇ ਹੈ ਨਾ ਸੁੱਖੀ ਕੈਡ ਦੇ ਵਿਚ ਵੀ 300 ਸੁੱਖੀ ਆ ਸਾਡੇ ਕੋਲ, ਉਹ ਕੋ ਫੁੱਟਬਾਲ ਟੀਮ ਤੇ ਪਾਲੀ ਨੀ ਸੀਗੀ, ਗਲਤ ਕੰਮ ਵਾਸਤੇ ਹੀ ਪਾਲੇ ਸੀ 300 ਕੈਟ। 300 ਤਾਂ ਸਿਰਫ ਉਹ ਬੋਲਿਆ, ਬਾਕੀ ਕਿੰਨੇ ਹਜ਼ਾਰ ਕੈਟ ਸੀ ਉਹ ਤਾਂ ਪਤਾ ਹੀ ਆ। ਹੈਰ ਐਨੀਵੇ 9 0 5 8 1 3 1 3 2 0 ਦਿੱਲੀ ਪੁਲਿਸ ਵਿਚਾਰੀ ਹੈ, ਕਿਉਂਕਿ ਸਵਿਚਾਰੀ ਪੁਲਿਸ ਦੀ ਸੁਰੱਖਿਆ ਵਾਸਤੇ ਸ਼ਰੇਆਮ ਉਹ ਕਹਿ ਰਹੇ ਨੇ ਕਿ ਅਸੀਂ ਮਤਲਬ ਆਪਣੀਆਂ ਸੰਸਥਾਵਾਂ ਦੇ ਨਾਂ ਲੈ ਰਹੇ ਨੇ ਜਿਹੜੀਆਂ ਕਿ ਰਿਲੇਟਡ ਰੱਖਦੀਆਂ ਨੇ ਹਿੰਦੂ ਭਾਈਚਾਰੇ ਦੇ ਨਾਲ, ਤੇ ਉਹ ਸ਼ਰੇਆਮ ਕਹਿੰਦੇ ਨੇ ਕਿ ਅਸੀਂ ਕੁੱਟਾਂਗੇ ਮਾਰਾਂਗੇ ਸਾਰਾ, ਤੁਸੀਂ ਕੁਛ ਨੀ ਕਰ ਸਕਦੇ। ਇਧਰੋਂ ਬੰਦਾ ਫੜ ਕੇ ਲੈ ਕੇ ਜਾਂਦੇ ਨੇ ਤੇ ਡੇਢ ਘੰਟੇ ਬਾਅਦ ਬੰਦਾ ਛਡਾ ਕੇ ਵੀ ਲੈਂਦੇ ਨੇ, ਅਸੀਂ ਨਾਲ ਦੀ ਨਾਲ ਝਲਕੀਆਂ ਵੀ ਤੁਹਾਨੂੰ ਦਿਖਾ ਰਹੇ ਹਾਂ। ਸ਼ਰੇਆਮ ਉਹੀ ਬੰਦਾ ਛਡਾ ਕੇ ਲੈ ਰਿਹਾ, ਕਹਿੰਦਾ ਕਿ ਮੰਦਰ ਹਿੰਦੂ ਦਾ, ਪੈਸਾ ਹਿੰਦੂ ਦਾ, ਤੁਸੀਂ ਕਾਹਲੀ ਲਾਲ ਪੀਲੇ ਹੁੰਦੇ। ਉਸ ਬੰਦੇ ਨੇ ਉਹਨਾਂ ਬੰਦਿਆਂ ਨੂੰ ਗੱਲ ਦੇ ਵਿਚ ਹਾਰ ਪਾ ਕੇ ਲਿਆਂਦਾ, ਹੱਲਾਸ਼ੇਰੀ ਦਿੱਤੀ ਹੈ ਕਿ ਤੁਸੀਂ ਕੁੱਟੋ ਮਾਰੋ ਲੁੱਟੋ ਜੋ ਮਰਜ਼ੀ ਕਰੋ, ਕੁੜੀਆਂ ਹੋਣ ਮੁੰਡੇ ਹੋਣ, ਤੁਹਾਨੂੰ ਕੋਈ ਕੁਛ ਨੀ ਤੁਹਾਡਾ ਵਿਗਾੜ ਸਕੇਗਾ। ਤੁਸੀਂ ਪੁਲਿਸ ਦੀ ਵਰਦੀ ਵਿਚ ਹੋ ਨਹੀਂ ਹੋ, ਪਰ ਤੁਸੀਂ ਸਿਰਫ ਤੇ ਸਿਰਫ ਬੀਜੇਪੀ ਪੱਖੀ ਹੋ ਤੇ ਫਿਰ ਤੁਸੀਂ ਦੇਸ਼ ਭਗਤ ਹੋ। ਅੱਜ ਦੇਸ਼ ਭਗਤੀ ਦਾ ਜੇਕਰ ਸਰਟੀਫਿਕੇਟ ਆ ਤਾਂ ਤੁਸੀਂ ਕਹਿ ਦੋ ਕਿ ਮੈਂ ਬੀਜੇਪੀ। ਮੈਂ ਨੀ ਕਹਿੰਦਾ, ਵੀਡੀਓ ਮੁੰਡਿਆਂ ਨੇ ਪਾਈਆਂ ਨੇ ਕਿ ਅਸੀਂ ਉਥੋਂ ਆਏ, ਸਾਨੂੰ ਡਿਟੇਨ ਇਸ ਕਰਕੇ ਨਹੀਂ ਕੀਤਾ ਗਿਆ ਕਿ ਅਸੀਂ ਉਹਨਾਂ ਕਹਿਤਾ ਜੀ ਅਸੀਂ ਤਾਂ ਜੀ ਬੀਜੇਪੀ ਪੱਖੀ ਆ, ਅਸੀਂ ਤਾਂ RSS ਦੇ ਵਰਕਰ ਆ। ਦਿਸ ਇਜ਼ ਨਾਟ ਮਾਈ ਵਰਲਡਿੰਗ ਅਗੇਨ, ਮੈਂ ਕਹਿ ਦਾਂ ਇਹ ਸਾਰੀਆਂ ਯੂਟਿਊਬ ਤੇ ਕੋਈ AI ਨਾਲ ਬਣੀਆਂ ਹੋਈਆਂ ਨੇਗੀਆਂ, ਮੁੰਡਿਆਂ ਦੀਆਂ, ਸਟੂਡੈਂਟਸ ਦੀਆਂ, ਜਿਹੜੇ ਪੱਤਰਕਾਰ ਨੇ ਉਹਨਾਂ ਦੀਆਂ ਨੇ, ਕਿ ਆ ਹਾਲਾਤ ਪੁਲਿਸ ਵਿਚਾਰੀ ਬਣ ਗਈ ਆ ਦਿੱਲੀ ਦੀ। ਇਹ ਨੀ ਕਿ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਨਾਲ ਕੋਈ ਉੱਥੇ ਡੰਡਾ ਸੋਟਾ ਨਹੀਂ ਵੱਜਾ, ਹਾਂਜੀ ਉਹਨਾਂ ਨੂੰ ਉਹਨਾਂ ਦਾ ਬਲੱਡ ਨਹੀਂ ਨਿਕਲਿਆ ਜਿੱਥੇ ਇਹ ਮੋਹਰ ਸਿੱਕੇ ਗਏ ਨੇ ਮੁੰਡਿਆਂ ਕੁੜੀਆਂ ਦੇ। ਉੱਥੇ ਹੋ ਸਕਦਾ ਕਿ ਖਿੱਚ ਧੂ ਦੇ ਵਿੱਚ ਉਹਨਾਂ ਦੀ ਵੀ ਸੱਟ ਪੇਟ ਲੱਗੀ ਹੋਵੇ, ਵਿਚ ਇਸ ਰੋਂਗ, ਮਾੜੀ ਗੱਲ ਆ। ਹਾਂਜੀ
18: ਅਣਅਧਿਕਾਰਤ ਸਰਕਾਰੀ ਗੁੰਡੇ ਨੇ ਚਾਵਲਾ ਸਾਹਿਬ, ਉਹ ਜਿਹੜੇ ਬੰਦੇ
17: ਉਹ ਸ਼ਰੇਆਮ ਕਲੇਮ ਕਰਦੇ ਆ, ਪਰ ਉਹ ਸ਼ਰੇਆਮ ਕਲੇਮ ਕਰ ਰਹੇ ਨੇ, ਮੰਨ ਰਹੇ ਨੇ ਕਿ ਅਸੀਂ ਤੁਸੀਂ ਆਓ ਅਸੀਂ ਤੁਹਾਨੂੰ ਕੁੱਟਾਂਗੇ, ਅਸੀਂ ਤੇ ਪੁਲਿਸ ਦੀ ਹਮਾਇਤ ਦੇ ਵਿਚ ਆ। ਔਰ ਬਿਲਕੁਲ ਸ਼ਰੇਆਮ ਝੂਠ ਬੋਲ ਕੇ ਕਹਿ ਰਹੇ ਕਿ ਦੇਸ਼ ਵਿਰੋਧੀ ਨਾਰੇ ਲੱਗ ਰਹੇ ਨੇ। ਹਾਂਜੀ ਜਦੋਂ ਇਹਨਾਂ ਨੇ ਧਰਨੇ ਦਿੱਤੇ ਸੀ ਉਦੋਂ ਵੀ ਸਰਕਾਰ ਵਿਰੋਧੀ ਨਾਰੇ ਲੱਗੇ ਸੀ। ਹਾਂਜੀ ਜਦੋਂ ਰਾਮਦੇਵ ਆਇਆ ਸੀ ਉਦੋਂ ਵੀ ਤੇ ਨਾਰੇ ਲੱਗੇ ਸੀ, ਅੰਨਾ ਆਇਆ ਸੀ ਉਦੋਂ ਵੀ ਨਾਰੇ ਲੱਗੇ ਸੀ, ਜਦੋਂ ਸਿਮਰਤੀ ਇਰਾਨੀ ਐਂਡ ਬਾਲੀਵੁੱਡ ਦੇ ਵੱਡੇ ਵੱਡੇ ਦਿੱਗਜ ਜਿਹੜੇ ਸੀ ਬੋਲ ਰਹੇ ਸੀ ਮਹਿੰਗਾਈ ਨੂੰ, ਉਦੋਂ ਵੀ ਤੇ ਨਾਰੇ ਲੱਗੇ ਸੀ। ਪ੍ਰਧਾਨ ਮੰਤਰੀ ਦੇ ਖਿਲਾਫ਼ ਹੀ ਲੱਗੇ ਸੀ ਨਾ, ਸਰਕਾਰ ਦੇ ਖਿਲਾਫ਼ ਹੀ ਲੱਗੇ ਸੀ। ਅੱਜ ਜੇ ਸਰਕਾਰ ਦੇ ਖਿਲਾਫ਼ ਨਾਰਾ ਕੋਈ ਲਾ ਰਿਹਾ ਉੱਥੇ ਤੇ ਉਹ ਦੇਸ਼ ਧਰੋਹੀ, ਤੇ ਜਿਹੜਾ ਗੁੰਡਾਗਰਦੀ ਕਰਕੇ ਹੱਕ ਮੰਗਣ ਵਾਲਿਆਂ ਨੂੰ, ਕਿਉਂਕਿ ਤੁਹਾਡਾ ਜਿਹੜਾ ਵਾ ਉਹ ਰਾਈਟਸ ਆ ਉੱਥੇ, ਤੇ ਉਹਨਾਂ ਨੂੰ ਕੁੱਟਣ ਵਾਲਿਆਂ ਨੂੰ ਤੁਸੀਂ ਸਰਟੀਫਿਕੇਟ ਦੇ ਰਹੇ ਹੋ ਦੇਸ਼ ਭਗਤੀ ਦੇ। ਹਾਂਜੀ ਰਾਮਲੀਲਾ ਦੀ ਗੱਲ ਕੀਤੀ ਤੇ ਰਾਮਦੇਵ ਦੇ ਵੇਲੇ ਜਦੋਂ ਡਾਂਗਾ ਲੈ ਕੇ ਪੁਲਿਸ ਆਈ ਆ ਉਦੋਂ ਕਾਂਗਰਸ ਦੀ ਸੀਗੀ, ਅਸੀਂ ਉਦੋਂ ਵੀ ਕਿਹਾ ਸੀ ਕਿ ਕਾਂਗਰਸ ਨੇ ਧੱਕਾ ਕੀਤਾ। ਕੱਲ ਨੂੰ ਕਾਂਗਰਸ ਆ ਜਾਂਦੀ ਤੇ ਕਾਂਗਰਸ ਕੋਈ ਦੇਸ਼ ਨੂੰ ਖਰੀਦ ਥੋੜੀ ਲਿਆ ਉਹਨੇ। ਅੱਜ ਬੀਜੇਪੀ 5 ਸਾਲ ਵਾਸਤੇ ਆਈ ਜਾਂ 10 ਸਾਲ ਵਾਸਤੇ ਆਈ, ਅਗਲੇ 15 ਸਾਲ ਵਾਸਤੇ ਦੇਸ਼ ਨੂੰ ਖਰੀਦ ਥੋੜੀ ਲਿਆ। ਲੋਕਾਂ ਨੇ ਵੋਟਾਂ ਪਾ ਕੇ 5 ਸਾਲ ਦਾ ਸਮਾਂ ਦਿੱਤਾ ਸਰਕਾਰ ਚਲਾਉਣ ਵਾਸਤੇ, ਮਾਲਕ ਥੋੜੀ ਬਣ ਗਈ ਵੀ ਉਹਦੇ ਖਿਲਾਫ਼ ਕੋਈ ਜੇਕਰ ਨਾਰੇ ਵੀ ਲਾਵੇ ਤਾਂ ਉਹ ਦੇਸ਼ ਧਰੋਹੀ ਹੋ ਗਿਆ, ਕਦੇ ਵੀ ਨਹੀਂ। ਕਿਉਂਕਿ ਇਹਦੇ ਨਾਲ ਕੌਮਾਂਤਰੀ ਮੀਡੀਆ ਜਿਹੜਾ ਉਹਦੀ ਵੀ ਬਾਜ਼ ਰੱਖ ਲੱਗੀ ਹੋਈ ਹੈ। ਤਾਂ ਨਿਊਯਾਰਕ ਟਾਈਮਸ ਲੋਕਤਾਂਤਰਿਕ ਛਵੀ ਨੂੰ ਧੱਕਾ ਲਿਖ ਰਹੀ ਹੈ। ਵਾਸ਼ਿੰਗਟਨ ਪੋਸਟ ਨੇ ਕਿਹਾ ਕਿ CJP ਦੇ ਪ੍ਰਦਰਸ਼ਨ ਦੀ ਵਿਰੋਧਤਾ, ਮੋਦੀ ਦੇ ਚੋਣ ਕਮਿਸ਼ਨ ਖਿਲਾਫ਼ ਗੁੱਸਾ ਵੱਧ ਰਿਹਾ। ਕੀ ਅਸੀਂ ਅੱਖਾਂ ਮੀਟ ਲਈਏ ਇਸ ਚੀਜ਼ ਲਈ? ਅਲ ਜਜ਼ੀਰਾ ਕੀ ਲਿਖ ਰਿਹਾ, ਕੀ ਕਹਿਣਾ ਚਾਹੋਗੇ? BBC ਅੱਗੇ ਆ ਗਏ ਨੇ, CNN ਵਰਗੇ ਆ ਗਏ ਨੇ। BBC ਨੇ ਤਾਂ ਸਾਡੇ ਆ ਕਾਲਕਾ ਜਿਹਦਾ ਹਿਸਟਰੀ ਸਾਰੀ ਜਾਣਦੇ ਆ ਤੁਸੀਂ, ਹਾਂਜੀ ਜਿਹਦੇ ਪਿਓ ਨੇ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਤੇ ਉੱਥੇ ਲੰਗਰ ਬਣਾਇਆ ਸੀਗਾ ਵੱਡੀ ਤਾਦਾਦ ਦੇ ਵਿਚ, ਛਕਣ ਵਾਸਤੇ ਕੋਈ ਨੀ ਹੈ, ਤੇ ਦਰਬਾਰ ਸਾਹਿਬ ਦੇ ਅਟੈਕ ਦੇ ਸਿਫਤਾਂ ਕੀਤੀਆਂ ਸੀ ਇੰਦਰਾ ਗਾਂਧੀ ਦੀਆਂ। ਇਹ ਉਹਦਾ ਮੁੰਡਾ ਕਾਲਕਾ ਜਿਹੜਾ ਇਸ ਵਕਤ ਬੀਜੇਪੀ ਦੇ ਸਾਹਮਣੇ ਆ ਕੇ ਤੇ ਬਿਆਨਬਾਜ਼ੀ ਦੇ ਰਿਹਾ ਕਿ ਉੱਥੇ ਨਹੀਂ ਕੁਛ ਹੋਇਆ ਹੀ ਨਹੀਂ ਹੈ ਜੀ, ਪੁਲਿਸ ਆਈ ਨਹੀਂ ਉੱਥੇ। ਹਾਂਜੀ
18: ਹਾਂ ਚਾਵਲਾ ਸਾਹਿਬ, ਅਸਲ ਚ ਜਿਹੜਾ ਜੇ ਆਪਾਂ ਆਖੀਏ ਨਾ ਕੌਮਾਂਤਰੀ ਮੀਡੀਆ ਦੀ ਗੱਲ ਇਸ ਸੰਦਰਭ ਦੇ ਵਿਚ ਆਖਦੇ ਆ ਨਾ ਜੀ, ਤਾਂ ਕੌਮਾਂਤਰੀ ਮੀਡੀਆ ਦੇ ਵਿਚ ਹੁਣ ਤੁਸੀਂ ਲੈ ਲਓ ਵੀ ਇਹ ਦਾ ਨਿਊਯਾਰਕ ਟਾਈਮ ਹੈ, ਤਾਂ ਨਿਊਯਾਰਕ ਟਾਈਮ ਦੇ ਵਿਚ ਉਹਨਾਂ ਨੇ ਇਹ ਸ਼ਰੇਆਮ ਲਿਖਤਾ, ਬਲਕਿ ਖ਼ਬਰਾਂ ਦਾ ਵੱਡੀਆਂ ਨੇ ਵੱਡੀਆਂ ਵੱਡੀਆਂ ਖ਼ਬਰਾਂ ਆ ਜਾਂਦੀਆਂ, ਈਵਨ ਕਿ ਕੌਮਾਂਤਰੀ ਮੀਡੀਆ ਨੇ ਇਸ ਨਿਊਜ਼ ਨੂੰ ਫਰੰਟ ਪੇਜ ਥਾਂ ਦਿੱਤੀ ਜਾ ਰਹੀ ਹੈ ਚਾਵਲਾ ਸਾਹਿਬ, ਬੜੀ ਵੱਡੀ ਗੱਲ ਆ ਇਹ। ਤੇ ਉਹ ਕਹਿੰਦੇ ਮੋਦੀ ਦੀ ਲੋਕਤੰਤਰਿਕ ਛਵੀ ਜਿਹੜੀ ਬਹੁਤ ਵੱਡੀ ਬਣਾਈ ਗਈ ਸੀ ਵੀ ਲੋਕਤੰਤਰ ਕਦਰਾਂ ਕੀਮਤਾਂ ਅਨੁਸਾਰ ਮੋਦੀ ਚੱਲਦਾ, ਕਹਿੰਦਾ ਉਹ ਛਵੀ ਨੂੰ ਬਹੁਤ ਵੱਡਾ ਧੱਕਾ ਲੱਗਿਆ ਇਹ ਵੀ ਉਹ ਛਵੀ ਇਹਦੀ ਡੈਮੇਜ ਹੋਈ ਹੈ ਮੋਦੀ ਦੀ, ਨਿਊਯਾਰਕ ਟਾਈਮ ਲਿਖ ਰਿਹਾ। ਵਾਸ਼ਿੰਗਟਨ ਪੋਸਟ ਲਿਖ ਰਿਹਾ ਵੀ ਉਹ ਕਹਿੰਦਾ ਵੀ ਜਿਹੜਾ ਕਿ ਕਾਂਗਰਸ ਜਨਤਾ ਪਾਰਟੀ ਆ ਜਿਹੜੀ ਉਹ ਪ੍ਰਦਰਸ਼ਨ ਦੀ ਵਿਰੋਧਤਾ ਵਿਚ ਮੋਦੀ ਦੇ ਚੋਣ ਕਮਿਸ਼ਨ ਖਿਲਾਫ਼ ਗੁੱਸਾ ਵੱਧ ਰਿਹਾ ਸੀ ਜੇ ਪੀ ਦੇ ਪ੍ਰਦਰਸ਼ਨ ਦੌਰਾਨ, ਲੋਕਾਂ ਵਿਚ ਗੁੱਸਾ ਮੋਦੀ ਦੇ ਖਿਲਾਫ਼ ਵੀ ਆ ਤੇ ਚੋਣ ਕਮਿਸ਼ਨ ਦੇ ਖਿਲਾਫ਼ ਵੀ ਆ। ਇਹ ਵੀ ਇਹ ਗੱਲ ਵਾਸ਼ਿੰਗਟਨ ਪੋਸਟ ਲਿਖਦਾ। ਅੱਜ ਜੀਰਾ ਵਰਗਾ ਅਖਬਾਰ ਲਿਖਦਾ ਕਿ ਮੋਦੀ ਲਈ ਇਹ ਬਹੁਤ ਵੱਡੀ ਗੰਭੀਰ ਚੁਣੌਤੀ ਹੈ ਇਸ ਟਾਈਮ ਭਾਰਤ ਵਿਚ ਜਿੱਦਾਂ ਦਾ ਇਹ ਚੱਲ ਰਿਹਾ ਸਿਸਟਮ, ਉਹ ਕਿਵੇਂ ਦਵਾਏਗਾ, ਇਹਨੂੰ ਉਹ ਡਾਂਗ ਨਾਲ ਦਵਾਇਆ ਕਿੱਦਾਂ ਦਵਾਏਗਾ। ਇਹ ਅੱਜ BBC ਨੇ ਤਾਂ ਇਹ ਗੱਲ ਕਹਿਤਾ, ਕਹਿੰਦੇ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਅੰਦੋਲਨ ਨੂੰ ਝਟਕਾ ਲੱਗਿਆ। ਇਹ ਉਹਨੇ ਗੱਲ ਆਖੀ ਆ ਉਸ ਸੰਦਰਭ ਦੇ ਵਿਚ ਜਿਹੜੇ CJP ਦੇ ਜਿਹੜੇ ਨੇਤਾ ਸੀਗੇ ਉਹ ਅਰੈਸਟ ਕੀਤੇ ਆ, ਗ੍ਰਿਫ਼ਤਾਰ ਕੀਤੇ ਆ। ਉਸ ਨੇ ਲਿਖਿਆ ਕਹਿੰਦੇ ਗ੍ਰਿਫ਼ਤਾਰੀ ਤੋਂ ਅੰਦੋਲਨ ਝਟਕਾ ਲੱਗਿਆ।
17: ਸਾਹਿਬ ਸੋਰੀ ਟੂ ਇੰਟਰਪਟ ਯੂ, ਕਿੰਨੀ ਵਿਚਾਰੀ ਆ ਦਿੱਲੀ ਪੁਲਿਸ ਕੇ ਦੀਪਿਕੇ ਨੂੰ ਜਹਾਜ਼ ਦੇ ਵਿਚੋਂ ਵੜ ਕੇ ਉਹਦੀ ਸੀਟ ਤੋਂ ਗ੍ਰਿਫ਼ਤਾਰ ਕਰਨ ਤੱਕ ਚਲ ਗਏ। ਉਹ ਯਾਰ ਉਹ ਜਹਾਜ਼ ਲੈ ਕੇ ਭੱਜ ਚੱਲਿਆ ਸੀਗਾ, ਉਹਨੂੰ ਪੌੜੀਆਂ ਉੱਤਰ ਦਿੰਦੇ ਉੱਥੇ ਫੜ ਲੈਂਦੇ। ਕਿੰਨਾ ਡਰਾਮਾ ਕੀਤਾ ਇਹਨਾਂ ਨੇ ਉਹਨੂੰ ਅੰਦਰ ਜਾ ਕੇ ਤੇ ਜਹਾਜ਼ ਦੇ ਵਿਚ ਬੈਠਾ, ਕਿੰਨਾ ਖਤਰਨਾਕ ਆ ਉਹ ਬੰਦਾ ਹੈ, ਮਤਲਬ ਕਿੰਨਾ ਵਾਂਟਡ ਆ ਕਿ ਉਹਨੂੰ ਜਹਾਜ਼ ਦੇ ਵਿਚ ਜਾ ਕੇ ਫੜਨ ਲੱਗ ਪਏ। ਇੱਥੇ ਵੀ ਵਿਚਾਰੀ ਕਵਾਂਗੇ ਅਸੀਂ, ਵਿਚਾਰੀ ਨੀ ਇੱਥੇ ਮਜਬੂਰ ਕੀਤੀ ਗਈ ਕਿ ਤੁਸੀਂ ਪੌੜੀਆਂ ਉੱਤਰ ਲੈਣ ਦਿਓ, ਜਹਾਜ਼ ਚੋਂ ਨਿਕਲ ਲੈਣ ਦਿਓ, ਬਾਹਰ ਫੜ ਲਿਓ ਉਹਨੂੰ, ਉਹਨਾਂ ਕਿਹੜਾ ਭੱਜ ਚੱਲਿਆ, ਉਹ ਕਿਹੜਾ ਕੋਈ ਉੱਥੇ ਮਤਲਬ ਤੁਹਾਡੇ ਕੋਲ ਜੇ ਵੀ ਉੱਡ ਚੱਲਿਆ ਜਾਂ ਖੰਭ ਲਾ ਕੇ ਆਇਆ। ਉਹ
18: ਬਿਲਕੁਲ ਬਿਲਕੁਲ ਬਿਲਕੁਲ ਧਰੁਵਰਾਠੀ ਨੂੰ ਤਾਂ ਕੀਤਾ ਉਹਨਾਂ, ਧਰੁਵਰਾਠੀ ਕਹਿੰਦਾ ਮੈਨੂੰ ਤਾਂ ਅਗਵਾ ਕੀਤਾ ਉਹਨਾਂ ਨੇ, ਉਹ ਕਹਿੰਦਾ ਅਰੈਸਟ ਥੋੜਾ ਕੀਤਾ ਮੈਨੂੰ, ਜਿਹੜਾ ਧਰੁਵਰਾਠੀ ਹੈਗਾ ਉਸਨੂੰ ਕਹਿੰਦਾ ਮੈਨੂੰ ਤਾਂ ਅਗਵਾ ਕੀਤਾ ਉਹਨਾਂ ਨੇ। ਉਹ ਵੀ ਕਾਫੀ ਬੋਲਿਆ ਕਿ ਉਹਨੇ ਤਾਂ ਕਾਫੀ ਇਹਨਾਂ ਦਾ ਆਪਣਾ
17: ਜਿਹੜਾ ਧਰੁਵਰਾਠੀ ਨੂੰ ਵੀ ਪਤਾ ਲੱਗ ਗਿਆ ਨਾ, ਭਾਈ ਅੰਮ੍ਰਿਤਪਾਲ ਦੇ ਵੇਲੇ ਲਿਖਦਾ ਸੀਗਾ, ਬੜਾ ਲਿਖਣ ਲੱਗਿਆ ਤੇ ਮਿੰਟ ਨੀ ਹਿਲਾਉਂਦਾ ਵੀ ਹੁਣ ਪੁਲਿਸ ਜਦੋਂ ਭਜਾਉਂਦੀ ਆ ਫਿਰ ਕਿਵੇਂ ਭਜਾਉਂਦੀ ਤੇ ਕਿਵੇਂ ਕਿਡਨੈਪ ਕਰਦੀ ਆ ਪੁਲਿਸ ਤੇ ਕਿਵੇਂ ਫੜਦੀ ਆ, ਪੁਲਿਸ ਦਾ ਕੰਮ ਕਰਦਾ ਪਤਾ ਲੱਗ ਗਿਆ ਇਹਨਾਂ ਨੂੰ ਜੀ।
18: ਬਿਲਕੁਲ ਚਲੋ ਸਰ ਬਿਲਕੁਲ, CNN ਵਿੱਚ ਸਰਕਾਰ, ਉਹ ਕਹਿੰਦਾ ਸਰਕਾਰ ਹੀ ਨਹੀਂ ਜਿਹੜਾ ਕਿ CJP ਲਈ ਵੀ ਵੱਡੀ ਚੁਣੌਤੀ ਹੈ ਇਸ ਟਾਈਮ। ਹੁਣ ਵੀ CJP ਕਿੱਦਾਂ ਕਰ ਪਾਉਂਦੀ ਆ ਉੱਥੇ ਅੰਦੋਲਨ, ਇਹ CNN ਕਰ ਰਿਹਾ ਗੱਲ, ਤੇ ਸਰਕਾਰ ਉਹਨੂੰ ਕਿੱਦਾਂ ਧੱਕਦੀ ਆ। ਤੇ ਸਾਊਥ ਚੀਨ ਮਾਰਨਿੰਗ ਪੋਸਟ ਆ ਚਾਵਲਾ ਸਾਹਿਬ, ਇੱਕ ਚੀਨ ਦਾ ਅਖਬਾਰ ਹੈ, ਤੇ ਉਸ ਨੇ ਵੀ ਲਿਖਿਆ ਕਹਿੰਦੇ ਵੀ ਇਹ ਬਹੁਤ ਵੱਡਾ ਖਤਰਨਾਕ ਹੈ ਭਾਰਤ ਦੇ ਉੱਪਰ, ਭਾਰਤ ਦੀ ਚੋਣ ਪ੍ਰਕਿਰਿਆ ਉੱਤੇ ਸਵਾਲ ਖੜੇ ਹੋ ਗਏ ਆ। ਜਿਸ ਚੋਣ ਦੇ ਨਾਲ ਕਹਿੰਦੇ ਰਾਜੇ ਬਣਦੇ ਆ, ਜਿਸ ਚੋਣ ਦੇ ਨਾਲ ਕਿੰਗ ਬਣਦਾ ਭਾਰਤ ਦਾ, ਤੇ ਉਹ ਚੋਣ ਹੀ ਜਿਹੜੀ ਹੈਗੀ ਆ ਉਸ ਨੂੰ ਨਕਾਰਾ ਸਾਬਤ ਕਰ ਦਿੱਤਾ, ਕਹਿੰਦੇ ਭਾਰਤ ਵਿੱਚ ਚੋਣ ਪ੍ਰਕਿਰਿਆ ਦੇ ਸਵਾਲ ਖੜੇ ਹੋ ਗਏ ਆ। ਇਹ ਕਾਫੀ ਅਖਬਾਰਾਂ ਵੱਲੋਂ, ਬਾਹਰ ਦੇ ਅਖਬਾਰਾਂ ਵੱਲੋਂ ਲਿਖਿਆ ਗਿਆ।
17: ਇਹ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਦੇਸ਼ ਚ ਹੋ ਰਿਹਾ ਕਿ ਸ਼ਾਇਦ ਅਸੀਂ ਉਥੋਂ ਤੱਕ ਰਹਿਣਾ, ਪਰ ਅੱਜ ਗਲੋਬਲ ਜਿਹੜਾ ਨਾ ਜੀ ਵਰਲਡ ਵਾਈਡ ਸੋਸ਼ਲ ਨੈਟਵਰਕ ਮੀਡੀਆ, ਉਹਨਾਂ ਦੇ ਪੱਤਰਕਾਰ ਵੀ ਬੈਠੇ ਨੇ, ਬਾਜ ਅੱਖ ਰੱਖ ਰਹੇ ਨੇ, ਔਰ 13 ਕਰੋੜ ਭਾਰਤੀਆਂ ਦੀ ਵੋਟ ਕੱਟੀ ਜਾਣੀ, ਔਰ 6 ਮਹੀਨੇ ਪਹਿਲਾਂ ਉਹ 13 ਕਰੋੜ ਭਾਰਤੀ ਜਿਹੜੇ ਵੈਲਿਡ ਸੀ, ਵੋਟ ਪਾਉਣ ਦੇ ਹੱਕਦਾਰ ਸੀ, ਉਹ ਜੀਂਦੇ ਵੀ ਸੀ, ਜਾਗਦੇ ਸੀ ਵੀ, ਗੈਰ ਭਾਰਤੀ ਵੀ ਨਹੀਂ ਸੀਗੇ, ਉਹਨਾਂ ਦੇ ਕੋਲ ਸਾਰੇ ਪ੍ਰੋਪਰ ਡਾਕੂਮੈਂਟ ਸੀ, ਉਹਨਾਂ ਨੇ ਵੋਟ ਪਾ ਕੇ ਤੇ ਸਰਕਾਰ ਨੂੰ ਚੁਣਿਆ, ਤੇ ਜਦੋਂ ਸੂਬਿਆਂ ਦੀ ਸਰਕਾਰ ਚੁਣਨ ਦੇ ਵੇਲਾ ਆਇਆ ਤੇ ਉਦੋਂ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ SIR ਨੇ ਕੈਂਚੀ ਫੇਰ ਦਿੱਤੀ। ਇਹ ਸਵਾਲ ਤਾਂ ਉੱਠਣੇ ਨੇ।
19: This is CJMR, the voice of the city, part of White Oaks Communications Group, your trusted local radio provider for more than 70 years.
17: ਅਪਡੇਟ ਕੀਤਾ, ਉਹਨਾਂ ਦੀਆਂ ਵੋਟਾਂ ਕੱਟਣੀਆਂ ਵੈਲਿਡ ਨੇ, ਪਰ ਜਿਹੜੇ ਉਹ ਕਹਿੰਦੇ ਨਾ ਕਿ ਉਹ ਕਿਸੇ ਵੇਲੇ ਕੋਈ ਰੱਬ ਜਿਹੜਾ ਵਾ ਉਹ ਨਾ ਸੋਟੀ ਮਾਰਦਾ ਨਾ ਕੋਈ ਡਾਂਗ ਮਾਰਦਾ, ਬਸ ਮੱਤ ਮਾਰਦਾ, ਤੇ ਫਿਰ ਇਹ ਚੋਣ ਕਮਿਸ਼ਨ ਦੀ ਉਹ ਮੱਤ ਮਾਰੀ ਗਈ ਕਿ ਉਹਨੇ ਦੋ ਦੀਆਂ ਗੱਲਾਂ ਨੀ ਸੁਣੀਆਂ, ਜੇ ਸੁਣ ਲੈਂਦਾ ਉਹ ਪਿੱਛੋਂ ਕਾਲਮ ਕੱਢ ਦਿੰਦਾ ਤੇ ਫਿਰ ਢੱਕੀ ਰਹੀ ਜੇ ਕੋਈ ਨਾ ਬੁੱਝੇ ਵਾਲੀ ਗੱਲ ਹੋ ਜਾਣੀ ਸੀ, ਪਰ ਅੱਤ ਖੁਦਾ ਦਾ ਤਾਂ ਫਿਰ ਕਿੰਨਾ ਵੈਰ ਹੀ ਹੁੰਦਾ ਨਾ।